ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਰ ਗੁਰਬਾਣੀ ਕਹੇ ਸੇਵਕ ਜਨ ਮੰਨਾਏ ਪ੍ਰਤੱਖ ਗੁਰੂ ਨਿਸਤਾਰੇ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਕਰਵਾਸਾ ਹੋਏ ਸੋ ਕਹੋ ਟਲ ਗੁਰ ਸੀ ਵੀ ਹੈ ਐਨੇ ਸਹਿ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੋਹ ਜਾਏ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹਲਾ ਪੰਜਵਾਂ ਕਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਕੋਈ ਜਾਣੈ ਕਵਣੀਆਂ ਜਗਮੀਤ ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ ਤਾਂ ਕਿ ਨਿਰਮਲ ਰੀਤ ਕੋਈ ਜਾਣੈ ਕਵਣੀਆਂ ਜਗਮੀਤ ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ ਤਾਂ ਕਿ ਨਿਰਮਲ ਰੀਤ ਰਹਾਓ ਮਾਤ ਪਿਤਾ ਬੰਤਾ ਸੁਤ ਬੰਦਪ ਇਸ਼ਟ ਮੀਤ ਔਰ ਭਾਈ ਪੂਰਵ ਜਨਮ ਕੈ ਮਿਲੈ ਸੰਜੋਗੀ ਅੰਤੈ ਕੋ ਨ ਸਹਾਈ ਮੁਕਤ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਹਾਂ ਹਾਂ ਕਰਤ ਬਿਆਨੀ ਅਵਧੈ ਤਾਂ ਮੈਂ ਸੰਤੋਖ ਨ ਪਾਇਆ ਹਸਤ ਰਥ ਅਸਮ ਪਵਨ ਤੇਜ ਧਨੀ ਪੂਮਨ ਚਤਰੰਗਾ ਸੰਗ ਨਾ ਚਾਲਿਓ ਇਨ ਮੈਂ ਕਛੂ ਹੈ ਓਟ ਸਦਾ ਯਹੁ ਨਾਂਗਾ ਹਰ ਕੈ ਸੰਤ ਪ੍ਰੈ ਪ੍ਰੀਤਮ ਪ੍ਰਭ ਕੈ ਤਾ ਕੈ ਹਰ ਹਰ ਗਾਈਐ ਨਾਨਕੀਆਂ ਸੁਖ ਆਗੇ ਮੁਖ ਉਜਲ ਸੰਗ ਸੰਤਨ ਕੈ ਪਾਈਐ ਹਰ ਕਹਿ ਸੰਤ ਪ੍ਰੈ ਪ੍ਰੀਤਮ ਪ੍ਰਭ ਕੈ ਤਾ ਕੇ ਹਰ ਹਰ ਗਾਈਐ ਨਾਨਕੀਆਂ ਸੁਖ ਆਗੇ ਮੁਖ ਉਜਲ ਸੰਗ ਸੰਤਨ ਕੈ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਕਾਰਯੋਗ ਸਤਿਸੰਗ ਜੀ ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ ਸ਼ਬਦ ਚੁੰਗ ਕੀਰਤਨ ਸੁਧ ਰਹਿਸਲ ਦੇ ਪਾਠ ਹੋਏ ਨੇ ਉਪਰੰਤ ਗੁਰੂ ਚਰਨਾਂ ਵਿੱਚ ਅਰਦਾਸ ਪਵਿੱਤਰ ਗੁਮਨਾਮ ਇਸ ਗੁਣੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵ ਕੀਤਾ ਨੇ ਗੁਰੂ ਕਿਰਪਾ ਕਰੇ ਆਪ ਸਭ ਨੂੰ ਸਤਿਗੁਰ ਚੜ੍ਹਦੀਆਂ ਕਲਾ ਆਪਣੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜਲੇਦਪੁਰਾ ਦੀਆਂ ਸੰਗਤਾਂ ਅਤੇ ਸੁਖਚੈਨ ਸਿੰਘ ਪ੍ਰਾਹੁਣਾ ਨੂੰ ਖੰਡ ਪਟ ਰਾਮ ਨੇ ਕੱਲ੍ਹ ਨੂੰ ਭੋਗ ਪੈਣਗੇ ਉਹਨਾਂ ਵੱਲੋਂ ਅੱਜ ਦੇ ਸਮੁੱਚੇ ਸਮਾਗਮ ਦੀ ਸੇਵਾ ਕੀਰਤਨ ਗੁਰੂ ਕੇ ਲੰਗਰਾਂ ਦੀ ਸੇਵਾ ਵੀ ਹੋ ਗਈ ਆ। ਸੋ ਇਸੇ ਤਰ੍ਹਾਂ ਅੱਜ ਇੱਕ ਪਰਿਵਾਰ ਵੱਲੋਂ ਖੰਡ ਪਟ ਸਹਿਜ ਪਾਠ ਦੇ ਭੋਗ ਵੀ ਪੈਣੇ ਨੇ ਔਰ ਪਰਿਵਾਰ ਵੱਲੋਂ ਸਭ ਨੂੰ ਬੇਨਤੀ ਹੈ ਕਿ 6:30 ਵਜੇ ਸਹਿਜ ਪਾਠ ਦਾ ਭੋਗ ਪੈਣਾ ਪਰਿਵਾਰ ਵੱਲੋਂ। ਉਸ ਤੋਂ ਉਪਰੰਤ 8:20 ਤੱਕ ਦੀਵਾਨ ਸਹਿਣਗੇ। ਪਰਿਵਾਰ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਵੀ ਹੈ। ਸਭ ਨੂੰ ਬੇਨਤੀ ਹੈ ਸਭ ਨੇ ਛਕਣ ਦੀ ਕਿਰਪਾਲਤਾ ਕਰਨੀ ਜੀ। ਸੋ ਭਾਈ ਕੁਲਦੀਪ ਸਿੰਘ ਸੰਘੇੜਾ ਸਮੂਹ ਪਰਿਵਾਰ ਦੇ ਨਾਂ ਦੀ ਮਾਤਾ ਜੀ ਸਲਾਨਾ ਯਾਦ 'ਤੇ ਬਹੁਤ ਬਹੁਤ ਹਮਦਰਦੀ ਪ੍ਰਗਟ ਕਰਦੇ ਹਾਂ। ਉਹਦਾ ਹੁਕਮ ਹੈ, ਆਪਾਂ ਉਹਨੂੰ ਮੰਨਣਾ। ਤੋ ਕੱਲ੍ਹ ਨੂੰ ਅੰਮ੍ਰਿਤ ਸੰਚਾਰ ਹੋ ਰਹੇ ਨੇ, 9:30 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ। ਜਿਨ੍ਹਾਂ ਨੇ ਅੰਮ੍ਰਿਤ ਛਕਣਾ ਉਹਨਾਂ ਨੂੰ ਬੇਨਤੀ ਹੈ ਕਿ 9:30 ਵਜੇ ਤੋਂ ਪਹਿਲਾਂ 8:30 ਵਜੇ ਤੱਕ ਦਰਬਾਰ 'ਚ ਪਹੁੰਚ ਜਿਓ ਸਿੰਘ ਸਭਾ ਗੁਰਦੁਆਰਾ ਸਾਹਿਬ। ਅਗਰ ਕਿਸੇ ਨੂੰ ਕਕਾਰਾਂ ਦੀ ਜ਼ਰੂਰਤ ਉਹ ਲੈ ਸਕਦੇ ਜੇ। 20 ਸਤੰਬਰ ਆਉਂਦੇ ਐਤਵਾਰ ਨੂੰ, ਜਿਵੇਂ ਪਾਰ ਤੁਸੀਂ ਫੋਟੋਆਂ ਵੇਖ ਹੀ ਲਈਆਂ, ਲੱਗ ਗਿਆ ਨਵਾਂ ਗੁਰਦੁਆਰਾ ਸਾਹਿਬ ਦੀ ਸਾਰੀ ਜਿਹੜੀ ਦਾ ਨੀਂਹ ਪੱਥਰ ਰੱਖਣਾ। ਤੋ ਆਪ ਜੀ ਨੂੰ ਬੇਨਤੀ ਹੈ, ਸਹਿਯੋਗ ਜ਼ਰੂਰ ਬਖਸ਼ਿਓ। ਖਾਸ ਤੌਰ 'ਤੇ ਯੂਥ ਨੂੰ ਮੇਰੀ ਬੇਨਤੀ ਹੈ ਕਿ ਯੂ ਆਰ ਰਿਸਪੋਂਸੀ, ਤੁਸੀਂ ਰਿਸਪੋਂਸੀਬਿਲਟੀ ਜੇ ਇਹਨਾਂ ਗੁਰਦੁਆਰਿਆਂ ਦੀ। ਤੁਸੀਂ ਬਣਾਉਣ ਨੂੰ ਤਾਂ ਅਸੀਂ ਬਣ ਜਾਣੇ ਗੁਰਦੁਆਰੇ, ਪਰ ਕਈ ਵਾਰ ਅਸੀਂ ਸੋਚਦੇ ਹਾਂ ਵੀ ਚਲਾਉਣ ਵਾਸਤੇ, ਇਹਨਾਂ ਨੂੰ ਤੋਰਨ ਵਾਸਤੇ ਅਸੀਂ ਤਿਆਰ ਹਾਂ। ਕਿਉਂਕਿ ਜਿਸ ਹਿਸਾਬ ਨਾਲ ਯੂਥ ਸਾਡੀ ਚੱਲ ਰਹੀ ਹੈ, ਅਗਰ ਇਸ ਹਿਸਾਬ ਨਾਲ ਚੱਲਦੀ ਰਹੀ ਫਿਰ ਤਾਂ ਬਜ਼ੁਰਗ ਤਾਂ ਤੁਰੇ ਜਾਂਦੇ ਨੇ, ਕਿਉਂਕਿ ਉਹਨਾਂ ਦਾ ਸਮਾਂ ਤਾਂ ਪੂਰਾ ਹੋ ਰਿਹਾ। ਪਰ ਆਪਣੀ ਰਿਸਪੋਂਸੀਬਿਲਟੀ ਜਿਹੜੀ ਹੈ ਸਾਡੀ ਪੰਥ ਵਾਸਤੇ ਅਤੇ ਗੁਰੂ ਗ੍ਰੰਥ ਵਾਸਤੇ, ਆਪਾਂ ਉਹ ਤਾਂ ਸਮਝਣ ਦਾ ਯਤਨ ਕਰੀਏ ਕਿ ਇਹ ਬਣਾ ਤਾਂ ਲੈਣੇ ਅਦਾਰੇ, ਪਰ ਆਪਾਂ ਦੇ ਘਰ ਵਿੱਚ ਦਿੱਖ ਨਜ਼ਰ ਆ ਰਹੀ ਹੈ ਸਿੱਖ ਦੀ। ਆਪਾਂ ਸਿੱਖ ਬਣ ਰਹੇ ਹਾਂ, ਸਿੱਖਾਂ ਵਾਲੇ ਪਾਸੇ ਜਾ ਰਹੇ ਹਾਂ, ਸਿੱਖੀ ਵਾਲੇ ਪਾਸੇ ਆ ਰਹੇ ਹਾਂ। ਮੇਰੀ ਬੇਨਤੀ ਹੈ, ਤੁਸੀਂ ਪੜ੍ਹੇ ਲਿਖੇ ਬੱਚੇ ਜੇ, ਤੁਸੀਂ ਸਭ ਕੁਝ ਕਰ ਸਕਦੇ ਜੇ।
ਤੁਸੀਂ ਲੋਕਾਂ ਨਾਲ ਗੱਲ ਕਰ ਸਕਦੇ, ਆਉਣ ਵਾਲੀ ਜਨਰੇਸ਼ਨ ਨਾਲ ਗੱਲ ਕਰ ਸਕਦੇ, ਆਪਣੇ ਸਿੱਖਮਸ ਦੇ ਬਾਰੇ ਤੁਸੀਂ ਐਕਸਪਲੇਨ ਕਰ ਸਕਦੇ ਜੇ, ਪਰ ਤੁਹਾਨੂੰ ਸਭ ਤੋਂ ਪਹਿਲਾਂ ਆਪ ਜੁੜਨਾ ਪਊਗਾ। ਜੇ ਜੁੜੋਗੇ ਤਾਂ ਗੱਲ ਬਣਨੀ ਆ, ਨਹੀਂ ਤਾਂ ਠੀਕ ਹੈ, ਰੋਟੀ ਪਾਣੀ ਤਾਂ ਚੱਲਦਾ ਰਹਿਣਾ ਸਾਰਿਆਂ ਦਾ, ਇਹਦੀ ਕੋਈ ਪ੍ਰੋਬਲਮ ਨਹੀਂ, ਇਹ ਤਾਂ ਮਾਲਕ ਦੀ ਬਖਸ਼ਿਸ਼ ਹੈ, ਪਰ ਕੋਸ਼ਿਸ਼ ਕਰੀਏ। ਆਪ ਜੀ ਨੂੰ ਬੇਨਤੀ ਹੈ, ਸੋ ਸ਼ਾਮਾਂ ਦੇ ਦੀਵਾਨ ਦੀ ਆਰੰਭਤਾ ਹੋ ਰਹੀ ਹੈ। ਆਓ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਬੀੜ ਸਾਹਿਬ ਵਾਲਾ ਗੁਰਦੁਆਰਾ ਰਾਗੀ ਜਥਾ ਕੀਰਤ ਸੁਣਗੇ। 15 ਤੋਂ ਲੈ ਕੇ 23 ਤਰੀਕ ਤੱਕ ਸਪੈਸ਼ਲ ਪ੍ਰੋਗਰਾਮ ਨੇ ਗੁਰਦੁਆਰਾ ਸਾਹਿਬ ਵਿਖੇ। ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਜਥਾ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚ ਰਹੇ ਨੇ, ਉਹਨਾਂ ਨੂੰ ਆ ਕੇ ਜ਼ਰੂਰ ਸੁਣਨ ਦੀ ਕਿਰਪਾਲਤਾ ਕਰਨੀ ਜੀ। ਅਤੇ ਨਾਲ ਨਾਲ ਇਹ ਵੀ ਬੇਨਤੀ ਹੈ, ਮਾਈਕ ਤੌਰ 'ਤੇ ਵੀ ਆਪ ਨੇ ਜ਼ਰੂਰ ਸਹਿਯੋਗ ਬਖਸ਼ਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੋ ਇਹਨੀ ਕੀਰਤਨ ਦੀ ਸੇਵਾ ਪ੍ਰਵਾਨ ਕਰਨੀ ਜੀ। ਕੀਰਤਨ ਕਰਦਿਆਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਹਨ, ਆਪ ਗੁਰੂ ਕੀ ਸੰਗਤ ਗੁਰੂ ਸਾਹਿਬ ਬਖਸ਼ਣਯੋਗ ਬਖਸ਼ ਲੈਣਾ। ਸੋ ਦਾਸਿਆਂ ਦੀ ਇਹਨੀ ਸੇਵਾ ਪ੍ਰਵਾਨ ਕਰੋ ਜੀ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ,
1: ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਬੀੜ ਸਾਹਿਬ ਗੁਰਦੁਆਰਾ ਸਾਹਿਬ ਦੇ ਰਸੂਲਾਗੀ ਜਥੇ ਦਾ। ਆ ਬੱਚਿਆਂ ਨੂੰ ਜਰਾ ਕੁ ਪਲੀਸ ਬੱਚਿਆਂ ਨੂੰ ਸਾਂਭੋ, ਬੱਚਿਆਂ ਨੂੰ ਬਿਠਾ ਲਓ ਆਪਣੇ ਕੋਲ। ਭਾਈ ਸਾਹਿਬ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਲਾਹੀ ਬਣ ਦੇ ਮਨੋਹ ਕੀਰਤ ਸਰਵਨ ਕਰਾਏ ਨੇ, ਸਤਿਗੁਰ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ। ਅੱਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਪ੍ਰਕਾਸ਼ ਉਤਸਵ ਦਿਹਾੜਾ 1604 ਨੂੰ ਅੱਜ ਦੇ ਦਿਨ ਧੰਨ ਗੁਰੂ ਅਰਜਨ ਦੇਵ, ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਜਿੱਥੇ ਗੁਰੂ ਮਹਾਰਾਜ ਦਾ ਪਹਿਲਾ ਪ੍ਰਕਾਸ਼, ਉੱਥੇ ਗ੍ਰੰਥੀ ਸਾਹਿਬਾਨ ਦਾ ਵੀ ਇਹ ਪਹਿਲਾ ਇਸ ਸੇਵਾ ਦਾ ਦਿਹਾੜਾ। ਸੋ ਆਪ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਬਾਬਾ ਬੁੱਢਾ ਜੀ ਪਾਸੋਂ ਗੁਰੂ ਮਹਾਰਾਜ ਨੇ ਪ੍ਰਕਾਸ਼ ਕਰਕੇ ਸੰਗਤਾਂ ਨੂੰ ਦਰਸ਼ਨ ਦਾਰੇ ਜਿਹੜੇ ਸੀ ਉਹ ਬਖਸ਼ੇ ਸਨ ਮਹਾਰਾਜ ਨੇ। ਸੋ 422 ਸਾਲ ਦਾ ਸਮਾਂ ਹੈ, ਗੁਰੂ ਕਿਰਪਾ ਕਰੇ ਆਪਾਂ ਕੋਸ਼ਿਸ਼ ਕਰੀਏ ਕਿ ਗੁਰੂ ਮਹਾਰਾਜ ਦਾ ਐਡਾ ਵੱਡਾ ਖਜ਼ਾਨਾ ਜਿਹੜਾ ਸਤਿਗੁਰ ਨੇ ਸਾਡੀ ਝੋਲੀ 'ਚ ਪਾਇਆ, ਸਾਨੂੰ ਦੇਹ 'ਚੋਂ ਕੱਢ ਕੇ ਸ਼ਬਦ ਨਾਲ ਜੋੜ ਕੇ ਅਤੇ ਸਾਨੂੰ ਇਹ ਹੁਕਮ ਕੀਤਾ ਹੈ ਕਿ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋ ਚਾਹੇ ਖੋ ਸ਼ਬਦ ਮੈਂ ਲੇ। 1604 'ਚ ਗੁਰੂ ਮਹਾਰਾਜ ਦਾ ਪ੍ਰਕਾਸ਼ ਹੁੰਦਾ ਅਤੇ 1708 ਵਿੱਚ ਗੁਰੂ ਮਹਾਰਾਜ ਨੂੰ ਗੁਰਗੱਦੀ ਬਖਸ਼ਿਸ਼ ਹੁੰਦੀ ਹੈ। ਔਰ ਇਸ ਸਮੇਂ 104 ਸਾਲ ਦੇ ਵਿੱਚ ਗੁਰੂ ਅਰਜਨ ਦੇਵ ਜੀ ਤੋਂ ਬਾਅਦ 5 ਗੁਰੂ ਦੇ ਸਰੂਪ ਵਿੱਚ ਜੋਤ ਜਿਹੜੀ ਹੈ ਗੁਰੂ ਨਾਨਕ ਪਾਤਸ਼ਾਹ ਦੀ ਪ੍ਰਗਟ ਹੋਈ ਹੈ, ਗੁਰੂ ਹਰਗੋਬਿੰਦ ਜੀ ਮਹਾਰਾਜ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਤੱਕ। ਇਹ 1604 ਦੇ ਵਿੱਚ ਪ੍ਰਕਾਸ਼ ਹੁੰਦਾ। ਫਿਰ 5 ਕੁ ਸਾਲ ਬਾਅਦ ਇਹਦਾ ਸੰਪੂਰਨਤਾ ਦਿਵਸ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਬਾ ਸ਼੍ਰੀ ਬਾਬਾ ਦੀਪ ਸਿੰਘ ਕੋਲੋਂ ਬੀੜ ਜਿਹੜੀ ਸੀ ਉਹ ਉਤਾਰਾ ਕਰਕੇ ਅਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਬਾਣੀ ਵਿੱਚ ਅੰਕਿਤ ਕੀਤੀ ਸੀ। ਅਤੇ ਫਿਰ 1708 ਵਿੱਚ ਗੁਰੂ ਮਹਾਰਾਜ ਦਾ ਗੁਰਗੱਦੀ ਦਿਵਸ ਹੈ। ਇਸ ਦੇ 3 ਦਿਹਾੜੇ ਹੀ ਮਨਾਏ ਜਾ ਰਹੇ ਨੇ, ਮਨਾਏ ਜਾਣਗੇ। ਔਰ ਜਿਹੜਾ ਦੂਸਰਾ ਦਿਹਾੜਾ ਜਿਹੜਾ ਸਾਰੇ ਗੁਰੂ ਸਾਹਿਬਾਨਾਂ ਦੇ ਜੀਵਨ 'ਚ ਅਸੀਂ ਜੋਤੀ ਜੋਤ ਸਮਾਉਂਦੇ ਹਾਂ, ਸਮਾਉਣ ਦਾ ਦਿਹਾੜਾ ਮਨਾਉਂਦੇ ਹਾਂ, ਉਹ ਗੁਰੂ ਮਹਾਰਾਜ ਦਾ ਨਹੀਂ ਹੋਏਗਾ ਕਿਉਂਕਿ ਸ਼ਬਦ ਗੁਰੂ ਸਦਾ ਹੀ ਹੈ। ਸੋ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ, ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਸੋ ਅੱਜ ਭਾਈ ਸੰਦੀਪ ਸਿੰਘ ਰਵਿੰਦਰਜੀਤ ਕੌਰ ਔਲਖ ਪਰਿਵਾਰ ਵੱਲੋਂ ਬੱਚੀ ਸਭਾ ਕੌਰ ਔਲਖ ਦਾ ਪਹਿਲਾ ਜਨਮ ਦਿਨ, ਔਰ ਪਰਿਵਾਰ ਨੇ ਉੱਦਮ ਕੀਤਾ ਹੈ, ਆਪਣੇ ਘਰ ਗ੍ਰਹਿ ਵਿਖੇ ਸਹਿਜ ਪਾਠ ਦੀ ਸੇਵਾ ਕਮਾਈ ਹੈ। ਵੱਡੇ ਭਾਗਾਂ ਵਾਲੇ ਨੇ ਪਰਿਵਾਰ ਜੋ ਘਰਾਂ ਵਿੱਚ ਬਾਣੀ ਪੜ੍ਹਦੇ ਨੇ, ਪਾਠ ਕਰਦੇ ਨੇ। ਵੈਸੇ ਤਾਂ ਸਿੱਖ ਨੂੰ ਹੁਕਮ ਵੀ ਅੱਜ ਜਿਵੇਂ ਪ੍ਰਕਾਸ਼ ਦਿਹਾੜਾ ਆਪਾਂ ਵੀ ਪ੍ਰਣ ਕਰੀਏ ਕਿ ਘਰਾਂ ਵਿੱਚ ਪੋਥੀ ਆਉਣ 'ਤੇ ਹਰ ਇੱਕ ਸਿੱਖ ਦੇ ਘਰ ਵਿੱਚ ਸਹਿਜ ਪਾਠ ਆਰੰਭ ਹੋਵੇ। ਔਰ ਹਰ ਇੱਕ ਸਿੱਖ ਨੂੰ ਹੁਕਮ ਹੈ ਕਿ ਸਿੱਖ ਨੇ ਆਪਣੇ ਜੀਵਨ ਵਿੱਚ ਆਪਣਾ ਪਾਠ ਆਪ ਕਰਨਾ। ਪਰ ਇੱਥੇ ਗੁਰਮੁਖ ਪਿਆਰਿਓ ਜੀਵਨ 'ਚ ਤਾਂ ਭਾਵੇਂ ਕੀਤਾ ਨਾ ਹੋਵੇ ਅਤੇ ਜੀਵਨ ਤੋਂ ਬਾਅਦ ਜਦੋਂ ਯਾਤਰਾ ਪੂਰੀ ਕਰਕੇ ਚਲੇ ਜਾਂਦੇ ਹਾਂ ਉਦੋਂ ਗੁਰਮੁਖ ਪਿਆਰਿਓ ਪਰਿਵਾਰ ਹਰ ਸਾਲ ਹੀ ਕਰਨ ਲੱਗ ਪੈਂਦਾ। ਆਪਾਂ ਸਮਝਣ ਦਾ ਯਤਨ ਕਰੀਏ ਕਿ ਇਹ ਜੀਦੇ ਜੀ ਪੜ੍ਹਨੀ, ਅਸੀਂ ਜੀਂਦੇ ਜੀ ਬਾਣੀ ਦੇ ਨਾਲ ਜੁੜਨਾ। ਮਰਨ ਤੋਂ ਬਾਅਦ ਜਿੰਨੀ ਵੀ ਬਾਣੀ ਪੜ੍ਹੀ ਜਾਂਦੀ ਹੈ ਉਹ ਗੁਰਮੁਖ ਪਿਆਰਿਓ ਪਰਿਵਾਰ ਵਾਸਤੇ ਹੁੰਦੇ, ਧਾਰਮਿਕ ਜਿੰਨੇ ਵੀ ਕਰਮ ਨੇ, ਪਾਹੇ ਚਾਹੇ ਪਾਠ ਵਾ ਚਾਹੇ ਕੀਰਤਨ ਹੈ, ਜੋ ਕੁਛ ਵੀ ਹੈ। ਸੋ ਇਸ ਕਰਕੇ ਕੋਸ਼ਿਸ਼ ਕਰੋ ਕਿ ਹਰ ਇੱਕ ਸਿੱਖ ਆਪ ਬਾਣੀ ਦਾ ਪਾਠ ਕਰੇ ਔਰ ਬਾਣੀ ਨਾਲ ਅਸੀਂ ਜੁੜਨ ਦਾ ਯਤਨ ਕਰੀਏ। ਸੋ ਪਰਿਵਾਰ ਵੱਲੋਂ ਜੋ ਸਹਿਜ ਪਾਠ ਆਰੰਭ ਕੀਤੇ ਗਏ ਨੇ ਉਹਨਾਂ ਦੇ ਸੰਪੂਰਨ ਦਸਾ ਭੋਗ ਪੈਣਗੇ। ਸੋ ਉਸ ਤੋਂ ਬਾਅਦ ਮੈਂ ਵੈਸੇ ਅਰਦਾਸ ਜਿਹੜੀ ਆ ਉਹ ਨਾਲ ਹੀ ਹੋ ਜਾਣੀ ਆ ਅਤੇ ਉਸ ਤੋਂ ਬਾਅਦ ਕੀਰਤਨ ਹੋਏਗਾ ਤਕਰੀਬਨ 8 ਵਜੇ ਤੱਕ, 8:15 ਵਜੇ ਤੱਕ ਫਿਰ ਦੁਬਾਰਾ ਸਵਾਨ ਸਿਰਣਗੇ। ਸੋ ਆਓ ਬੜੇ ਪਿਆਰ ਨਾਲ ਜੋ ਪਰਿਵਾਰ ਵੱਲੋਂ ਸਹਿਜ ਪਾਠ ਸੰਪੂਰਨ ਕੀਤੇ ਗਏ ਨੇ ਉਹਨਾਂ ਦੇ ਸੰਪੂਰਨ ਦਾ ਸਹਿਜ ਨਵੀਂ ਪਾਤਸ਼ਾਹ ਦੇ ਸ਼ਲੋਕ ਬੜੇ ਪਿਆਰ ਨਾਲ ਸਰਵਣ ਕਰੋ ਜੀ। ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ। ਜਨੇਤਪੁਰਾ ਅਤੇ ਸੁਖਚੈਨ ਸਿੰਘ ਪਰਿਵਾਰਾਂ ਵੱਲੋਂ ਖੰਡ ਪ੍ਰਾਰੰਭ ਨੇ, ਉਹਨਾਂ ਦੇ ਭੋਗ ਕੱਲ੍ਹ ਨੂੰ ਪੈਣਗੇ ਅਤੇ ਕੱਲ੍ਹ ਨੂੰ ਗੁਰਮੁਖ ਪੈਰੋ ਅੰਮ੍ਰਿਤ ਸੰਚਾਰ ਵੀ ਨੇ। ਜਿਨ੍ਹਾਂ ਅੰਮ੍ਰਿਤ ਛਕਣਾ ਸਕਣਾ ਉਹਨਾਂ ਨੂੰ ਬੇਨਤੀ ਹੈ ਕਿ 8:30 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਤਿਆਰ ਬਰ ਤਿਆਰ ਹੋ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ, ਔਰ ਕਿਸੇ ਨੂੰ ਕਕਾਰਾਂ ਦੀ ਜ਼ਰੂਰਤ ਹੈ ਤਾਂ ਗੁਰਦੁਆਰਾ ਸਾਹਿਬ ਤੋਂ ਲੈ ਸਕਦੇ ਜੇ। ਅਤੇ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਨਵੇਂ ਦਾ 20 ਸਤੰਬਰ ਆਉਂਦੇ ਐਤਵਾਰ ਨੂੰ ਹੈ, ਉਹ ਪ੍ਰੋਗਰਾਮ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ। ਆਓ ਬੜੇ ਪਿਆਰ ਨਾਲ ਜੋ ਸਹਿਜ ਪਾਠ ਦੇ ਨਵੇਂ ਪਾਤਸ਼ਾਹ ਦੇ ਸ਼ਲੋਕ ਸ਼ਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮੰਨੈ, ਪਰ ਤਖ ਗੁਰੂ ਨਿਸਤਾਰੇ। ਖੰਭ ਵਿਕਾਂਦੜੇ ਜੇ ਲਹਾਂ, ਕਿੰਨਾ ਸਾਵੀ ਧੋਲ, ਤਨ ਜੜਾਈ ਆਪਣੇ ਲਹਾਂ ਸੁਸੱਜਣ ਟੋਲ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਹੀ ਹੈ, ਸਭਨਾਂ ਦਾ ਵੇਸਾ ਇਕਿਓ ਓਅੰਕਾਰ, ਸਤਿਗੁਰ ਪ੍ਰਸਾਦ। ਸਲੋਕ ਮਹੱਲਾ ਨਾਵਾਂ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਕਹੋ ਨਾਨਕ ਹਰ ਭਜ ਮੰਦਾ, ਜੇ ਬਿਦ ਜਲ ਕੋ ਮੀਨ। ਬਿਖਿਆਨ ਸਿਉਂ ਕਾਹੇ ਰਚਿਓ, ਨਿਮਖ ਨਾ ਹੋ ਅਦਾਸ, ਕਹੋ ਨਾਨਕ ਭਜ ਹਰ ਮੰਦਾ, ਪਰੈ ਨ ਜਮ ਕੀ ਬਾਸ। ਤਰਨ ਆਪੋ ਹੀ ਗਇਓ, ਲਿਓ ਜਰਾ ਤਨ ਜੀਤ, ਕਹੋ ਨਾਨਕ ਭਜ ਹਰ ਮੰਦਾ, ਔਦ ਜਾਤ ਹੈ ਬੀਤ। ਬਿਰਦ ਪਿਓ ਸੂਜੈ ਨਹੀਂ, ਕਾਲ ਪਹੁੰਚੋ ਆਨ, ਕਹੋ ਨਾਨਕ ਨਰ ਬਾਬਰੇ, ਕਿਉਂ ਨ ਭਜੈ ਭਗਵਾਨ। ਤਨ ਦਾਰਾ ਸੰਪਤ ਸਗਲ, ਜਿਨ ਆਪਣੀ ਕਰ ਮਾਨ, ਇਨ ਮੈਂ ਕਾ ਸੰਗੀ ਨਹੀਂ, ਨਾਨਕ ਸਾਚੀ ਜਾਨ। ਪਤ ਤੇ ਉਦਾਰਨ ਪੈ ਹਰਨ, ਹਰ ਅਨਾਥ ਕੈ ਨਾਥ, ਕਹੋ ਨਾਨਕ ਤੇ ਜਾਨੀ ਹੈ, ਸਦਾ ਬਸਤ ਤੁਮ ਸਾਥ। ਤਨ ਤਨ ਜੈ ਤੋ ਕੋ ਦੀਓ, ਤਾ ਸਿਉ ਨਿਹੁ ਨ ਕੀਨ, ਕਹੋ ਨਾਨਕ ਨਰ ਬਾਵਰੈ, ਆਵ ਕਿਉਂ ਡੋਲਤ ਦੀਨ। ਤਨ ਤਨ ਸੰਪੈ ਸੁਖ ਦੀਓ, ਮਰ ਜੈ ਨੀਕੇ ਧਾਮ, ਕਹੋ ਨਾਨਕ ਸੁਨ ਰੇ ਮੰਨਾ, ਸਿਮਰਤ ਕਾਹੇ ਨਾ ਰਾਮ, ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹੀਂ ਨ ਕੋਏ, ਕਹੋ ਨਾਨਕ ਸੁਨ ਰੇ ਮੰਨਾ, ਤੇ ਸਿਮਰਤ ਗਤ ਹੋਏ, ਜੇ ਸਿਮਰਤ ਗਤ ਪਾਈ ਹੈ, ਤੇ ਭਜ ਰਹਿ ਤੈ ਮੀਤ, ਕਹੋ ਨਾਨਕ ਸੁਨ ਰੇ ਮੰਨਾ, ਔਧ ਗੜਤ ਹੈ ਨੀਤ। ਪਾਂਚ ਤਾਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ, ਜੇ ਤੇ ਉਪਜਿਓ ਨਾਨਕਾ, ਲੀਨ ਤਾਹੇ ਮਹਿਮਾਨ, ਘੜ ਘੜ ਮੈਂ ਹਰ ਜੂ ਬਸੈ, ਸੰਤਨ ਕਹੋ ਪੁਕਾਰ, ਕਹੋ ਨਾਨਕ ਤੇ ਭਜ ਮੰਦਾ, ਪੌਨ ਦੇ ਉਤਰੇ ਪਾਰ, ਸੁਖ ਦੁਖ ਜੇ ਪਰਸੈ ਨਹੀਂ, ਲੋਭ ਮੋਹ ਅਭਮਾਨ, ਕਹੋ ਨਾਨਕ ਸੁਨ ਰੇ ਮੰਦਾ, ਸੋ ਮੂਰਤ ਭਗਵਾਨ, ਉਸ ਦਾ ਨਿੰਦਿਆ ਨਾਹੀਂ ਜੈ, ਕੰਚਨ ਲੋ ਸਮਾਨ, ਕਹੋ ਨਾਨਕ ਸੁਨ ਰੇ ਮੰਦਾ, ਮੁਗਤ ਤਾਹੇ ਤੈ ਜਾਨ, ਹਰਖ ਸੋਗ ਜਾ ਕੇ ਨਹੀਂ, ਬੈਰੀ ਮੀਤ ਸਮਾਨ, ਕਹੋ ਨਾਨਕ ਸੁਨ ਰੇ ਮੰਦਾ, ਮੁਗਤ ਤਾਹੇ ਤੈ ਜਾਨ। ਪੈ ਕਾਹੂ ਕੋ ਦੇਤ ਨੈ, ਨੈ ਪੈ ਮਾਨ ਤੇ ਆਨ, ਕਹੋ ਨਾਨਕ ਸੁਨ ਰੇ ਮੰਦਾ, ਗਿਆਨੀ ਤਾਹੇ ਬਖਾਨ, ਜੇ ਬਿਖਿਆ ਸਗਲੀ ਤਜੀ, ਲੀਓ ਭੇਖ ਬੈਰਾਗ, ਕਹੋ ਨਾਨਕ ਸੁਨ ਰੇ ਮੰਦਾ, ਤੇ ਨਰ ਮਾਥੇ ਭਾਗ, ਜੇ ਮਾਇਆ ਮਮਤਾ ਤਜੀ, ਸਭ ਤੇ ਪਇਓ ਉਦਾਸ, ਕਹੋ ਨਾਨਕ ਸੁਨ ਰੇ ਮੰਦਾ, ਤੇ ਘਟ ਬ੍ਰਾਹਮਣ ਵਾਸ, ਜੇ ਪ੍ਰਾਣੀ ਹੋ ਮੈਂ ਤਜੀ, ਕਰਤਾ ਰਾਮ ਪਛਾਨ, ਕਹੋ ਨਾਨਕ ਵੈ ਮੁਕਤ ਨਰ, ਇਹ ਮਨ ਸਾਚੀ ਮਾਨ, ਪੈ ਨਾਸਨ ਦੁਰਮਤ ਹਰਨ, ਕਲ ਮੈਂ ਹਰ ਕੋ ਨਾਮ, ਨਿਹ ਦਿਨ ਜੋ ਨਾਨਕ ਭਜੈ, ਸਬਲ ਹੋਏ ਤੇ ਕਾਮ, ਜੇ ਬਾਗੁਣ ਗੋਬਿੰਦ ਭਜੋ, ਕਰਨ ਸੁਨੋ ਹਰ ਨਾਮ, ਕਹੋ ਨਾਨਕ ਸੁਨ ਰੇ ਮੰਦਾ, ਪਰੈ ਨ ਜਮ ਕਹਿ ਤਾਮ, ਜੋ ਪ੍ਰਾਣੀ ਮਮਤਾ ਤਜੈ, लोभ मोह अहंकार कहो नानक आपन तरे और न लेते उदार जो सुपना और पेखना ऐसे जग को जान इन मैं का साचो नहीं नानक बिन भगवान दे दिन माया कार ने प्राणी डोलत नीत कोटन में नानक को नारायण जय चीत जैसे जलते बुध बुधा उपजे बिन से नीत जग रचना तैसे रची कहो नानक सुन मीत प्राणी कहू न चेतई मद माया कै अंध कहो नानक बिन हर भजन परत ताहे जम बंद जो सुको चाहे सदा सरन राम की ले कहो नानक सुन रे मंदा दुर्लभ मानुख दे माया कारण तावही मूर्ख लोग अजान कहो नानक बिन हार भजन बिरथा जन्म सिरान जो प्राणी निस दिन भजे रूप राम ते जान हर जन हरे अंतर नहीं नानक साची मान मन माया मैं पादरियो बिसरियो गोबिंद नाम कहो नानक बिन हर भजन जीवन कौने काम प्राणी राम न चेतई मद माया कह अंध कहो नानक हर भजन बिन परत ताहे जम बंद सुख में बहु संगी पै दुख में संग न कोए कहो नानक हर भज मंदा अंत सहाई हो जन्म जन्म परमत फेरे हो मिट्यो न जम को त्रास कहो नानक हर भज मंदा निर्भय पावे बास जतन बहुत मैं कर रहे हो मिट्यो न मन को मान दुर्म स्यो नानक फदे हो राख लियो भगवान बाल जवानी और बिरद फन तीन अवस्था जान कहो नानक हर भजन बिन बिरथा सभी मान करणो तो सो ना कियो परयो लोभ कै फंद नानक समय रम गयो आप क्यों रोवते अंध मन माया में रम रेओ निकसत नाहिन मीत नानक मूर चितर ज्यो छाड़त नाहिन पीत नार चाहत कश्य और की और पई चितवत रे उठ गौर नानक पासी गल परी जतन बहुत सुख के की है दो को कियो न कोय कहो नानक सुन रे मन।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਕਿਉ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ ਸਹਿ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂਗਾ ਬੋਰੀ ਘੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਹਰਨਾ ਰਹੋ ਤੂੰ ਮਨ ਮੇਰੇ, ਦੂਸਾ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਨਾ, ਸਭਨਾ ਗੱਲਾਂ ਸਮਰਾ ਸਵਾਮੀ, ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰਦੇ ਰਹਿ, ਕਰਦਾ ਦੇ ਰਹਿ ਸਭ ਕੀ ਜਿਵੈ, ਜਿਹਦੇ ਸੋ ਪਾਵੇ, ਸਦਾ ਸਿਫਸਲਾ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਗਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਭ ਮਨ ਐ ਵਸਿਆ, ਜਿਨ ਇੱਛਾਂ ਸਭ ਪੁਜਾਈਆਂ, ਸਦਾ ਗੁਰਬਾਣ ਕੀਤਾ ਗੁਰੂ ਵਿਟੋ, ਜੇ ਦੀਆਂ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤੇ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਤਾਰੀਆ, ਪੰਜ ਦੋ ਤੁਧ ਵਾਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੋ ਜਿਨ ਕੋ, ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤੈ ਸੁਖੋਆ, ਤਿਤਕਾਰ ਅਨਹਦ ਵਾਜੇ, ਆਨੰਦ ਸੁਣੋ ਵਡ ਭਾਗੀ।

ਆਪੇ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸੁਰ ਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤ

ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਬਹੁਤ ਜੀ ਸਹਾਏ ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਅਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰਨ ਆਉਣ ਦੇ ਆਵੇ ਤਾਂ ਆਏ ਸਭ ਤਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਤਾਈ ਹੋਈ ਸਹਾਇ ਦਸੋਂ ਪਾਤਸ਼ਾਹੀਓ ਕੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਂ ਸਭ ਜਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਈ ਦੇ ਕੇ ਅੰਡਿਟ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀਧ ਦਿੱਤੇ ਬਾਂਧ ਬਾਂਧ ਕਟਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤੰਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਕੇ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿਗਾ ਸਹਾਰਦੇ ਸੀਧੋ ਸਿੱਕਿਤ ਕੇਸਾਂ ਸਵਾਸਾਂ ਸੰਗ ਨਿਭਾਈ ਧਰਮ ਨਹੀਂ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸੁਰਬਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਛਿਆ ਰਿਹਾ ਦੇਹ ਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰਜਾਮੀ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਥ ਦੇ ਸਦਾ ਸਹਾਇ ਦੇ ਧਰ ਪਿਤਾ ਜੀ ਓ ਸ੍ਰੀ ਨਨਕਾਣਾ ਸਾਹਿਬ ਔਰ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਤਾਣਿਆਂ ਦੇ ਤਾਨ ਦੇ ਓਟਿਆਂ ਦੀ ਓਨੇ ਆਸਰਨ ਦੇ ਆਸਰਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਆਪ ਦਾ ਪਾਵਨ ਪਵਿੱਤਰ ਪਹਿਲਾ ਪ੍ਰਕਾਸ਼ ਉਤਸਿਆ ਦਿਹਾੜਾ ਮਾਉਂਦਿਆਂ ਹੋਇਆਂ ਸਰਬੱਤ ਸੰਗਤਾਂ ਨੂੰ ਆਪ ਦੇ ਜ਼ੂਰ ਸ਼ਾਮਾਂ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪ ਦੀ ਲਾਹੀ ਬਣਦੇ ਆ ਜਸ ਕੀਰਤਨ ਹੋਏ ਨੇ ਉਪਰੰਤ ਦਾਤਾ ਜੀ ਆਪ ਨੇ ਕਿਰਪਾ ਕੀਤੀ ਦਰੋਂ ਘਰੋਂ ਵਰਸਾਏ ਪਾ ਸੰਦੀਪ ਸਿੰਘ ਬੀਬੀ ਰਵਿੰਦਰਜੀਤ ਕੌਰ ਔਲਖ ਪਰਿਵਾਰ ਨੂੰ ਦਾਤਾ ਜੀ ਆਪ ਜੀ ਨੇ ਆਪ ਦੇ ਚਰਨ ਪ੍ਰਸੰਨ ਕਰਨ ਦਾ ਸੁਭਾਗ ਸਮਾਂ ਬਖਸ਼ ਕੀਤਾ ਪਰਿਵਾਰ ਵੱਲੋਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਪਰਿਵਾਰ ਦੀ ਸੁੱਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਕਾਰੋਬਾਰਾਂ ਦੀਆਂ ਬਰਕਤਾਂ ਅਤੇ ਬੱਚੀ ਸਭਾ ਕੌਰ ਔਲਖ ਦਾ ਪਹਿਲਾ ਜਨਮਦਿਨ ਮਨਾਉਂਦਿਆਂ ਪਰਿਵਾਰ ਵੱਲੋਂ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਆਪ ਦੀ ਇਲਾਹੀ ਬਾਣੀ ਦੇ ਸਹਿਜ ਪਾਠ ਆਰੰਭ ਕੀਤਾ ਪਰਿਵਾਰ ਨੇ ਸ਼ਰਧਾ ਭਾਵਨਾ ਅਤੇ ਪਿਆਰ ਦੇ ਨਾਲ ਆਪਣੇ ਘਰ ਗ੍ਰਹਿ ਵਿਖੇ ਬਾਣੀ ਦਾ ਪਾਠ ਕੀਤਾ ਐਸ ਉਤ ਆਪ ਦੀ ਕਿਰਪਾ ਦਾ ਸਦਕਾ ਸੰਪੂਰਨ ਹੋਏ ਤਥਾ ਭੋਗ ਪਏ ਨੇ ਸੇਵਕ ਪਰਿਵਾਰ ਕੋਲੋਂ ਆਪ ਦੀ ਬਾਣੀ ਦਾ ਪਾਠ ਕਰਦਿਆਂ ਹੋਈਆਂ ਭੁੱਲਾਂ ਬਖਸ਼ਣੀਆਂ ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਪਰਿਵਾਰ ਅਤੇ ਬੱਚੀ ਦੇ ਹਿਰਦਿਆਂ ਵਿੱਚ ਵਸਾਉਣਾ ਮਿਹਰਕਾਰੀ ਦਾਤਾ ਜੀ ਪਰਿਵਾਰ ਵਿੱਚ ਸੁੱਖ ਵਰਤਾਉਣਾ ਬੱਚਿਆਂ ਸਿਰ ਤੇ ਮਿਹਰ ਪ੍ਰਿਆਤ ਕਰਨਾ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਗੁਰਸਿੱਖੀ ਜੀਵਨ ਬਖਸ਼ਣਾ ਬੱਚੀ ਸਭਾ ਕੌਰ ਦੇ ਸਿਰ ਤੇ ਮਿਹਰ ਬੱਚੀ ਨੂੰ ਗੁਰਸਿੱਖੀ ਜੀਵਨ ਮਾਤਾ ਪਿਤਾ ਆਗਿਆਕਾਰੀ ਬੱਚੀ ਦੇਸ਼ ਕੌਮ ਦੀ ਸਿੱਖ ਸ਼ੁਭ ਗੁਣ ਉੱਚ ਵਿਦਿਆ ਦਾਤਾ ਦੀ ਰਗਾਜੂ ਬਖਸ਼ਿਸ਼ ਕਰਨੀ ਅਤੇ ਗੁਰੂ ਗ੍ਰੰਥ ਗੁਰੂ ਪੰਥਾ ਸਿਰਸਾ ਜੀਵਨ ਬਖਸ਼ਣਾ ਆਉਣ ਵਾਲਾ ਸਮਾਂ ਚੜ੍ਹਦੀਆਂ ਗੱਲਾਂ ਦਾ ਬਖਸ਼ ਕੇ ਨਿਹਾਲ ਕਰਨਾ ਸ਼ੁਕਰਾਨੇ ਵਜੋਂ ਪਰਿਵਾਰ ਵੱਲੋਂ ਧਰਮ ਕਾਰਜਾਂ ਵਾਸਤੇ ਬੇਅੰਤ ਮਾਇਆ ਅਤੇ ਆਪ ਸੰਗਤਾਂ ਦੀ ਸੇਵਾ ਕੀਰਤਨ ਅਤੇ ਗੁਰੂ ਲੰਗਰ ਦੁਆਰਾ ਕੀਤੀ ਜਾ ਰਹੀ ਹੈ ਮਿਹਰ ਕਰਨ ਲਈ ਦਾਤਾ ਜੀ ਪਰਿਵਾਰ ਦੀ ਕੀਤੀ ਹੋਈ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨੀ ਅਤੇ ਆਉਣ ਵਾਲੇ ਸਮੇਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਬੀਬੀ ਹਰਬੰਸ ਕੌਰ ਤੂਰ ਪਰਿਵਾਰ ਵੱਲੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਦਾ ਪਹਿਲਾ ਪ੍ਰਕਾਸ਼ ਉਹ ਦਿਹਾੜਾ ਮਨਾਉਂਦਿਆਂ ਹੋਇਆਂ ਤੂਰ ਪਰਿਵਾਰ ਦੀ ਚੜ੍ਹਦੀ ਕਲਾ ਲਈ ਸ਼ੁਕਰਾਨੇ ਵਜੋਂ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਿਆਂ ਬੇਅੰਤ ਮਾਇਆ ਅਰਦਾਸ ਕਰਾਂ ਤੇ ਮਿਹਰ ਕਰਨੀ ਤੂਰ ਪਰਿਵਾਰ ਦੇ ਸਿਰ ਤੇ ਮਿਹਰ ਪ੍ਰਿਆਤ ਕਰਾਂ ਪਰਿਵਾਰ ਵਿੱਚ ਸੁੱਖ ਵਰਤਾਉਣਾ ਬੱਚਿਆਂ ਦੇ ਸਿਰ ਤੇ ਮਿਹਰ ਪ੍ਰਿਆਤ ਚੜ੍ਹਦੀਆਂ ਕਲਾ ਬਖਸ਼ਣੀ ਬੀਬੀ ਹਰਬੰਸ ਕੌਰ ਤੂਰ ਨੂੰ ਚੜ੍ਹਦੀ ਕਲਾ ਬਖਸ਼ਣੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪਣੇ ਸੇਵਕ ਪਰਿਵਾਰ ਨੂੰ ਆਪਣੇ ਦਰੋਂ ਘਰੋਂ ਖੁਸ਼ੀਆਂ ਬਖਸ਼ਿਸ਼ ਕਰਨੀਆਂ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਾਂ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆ ਰੋਏ ਸਭ ਮਿਲੇਂਗੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸਹਿ ਕਾਮ ਤੇਨਾ, ਸੋ ਐਸਾ ਹਰ ਧਿਆਈਏ ਮੇਰੇ ਜੀਅੜੇ, ਤਾਂ ਸਰਬ ਸੋ ਪਾਵੇ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਣਾ, ਸੋ ਕਹੋ ਟਲ ਗੁਰੂ ਸੇਵੀ ਹੈ, ਐਨ ਸਹਿ ਸੁਭਾਏ। ਦਰਸ਼ਨ ਪਰਸਿਆਂ ਗੁਰੂ ਕੈ, ਜਨਮ ਮਰਨ ਦੁਹ ਜਾਏ ਸਤਨਾਮ। ਧੰਨ ਵਾਹਿਗੁਰੂ ਜੀ। ਸੋਰਠ ਮਹਲਾ ਪੰਜਵਾਂ, ਅਵਨਾਸੀ ਜੀ ਅਨਕੋ ਦਾਤਾ, ਸਿਮਰਤ ਸੰਮਲ ਖੋਈ, ਗੁਣਦਾਨ ਭਗਤਨ ਕੋ ਬਰਤਨ, ਬਿਰਲਾ ਪਾਵੇ ਕੋਈ। ਅਵਨਾਸੀ ਜੀ ਅਨਕੋ ਦਾਤਾ, ਸਿਮਰਤ ਸੰਮਲ ਖੋਈ, ਗੁਣਦਾਨ ਭਗਤਨ ਕੋ ਬਰਤਨ, ਬਿਰਲਾ ਪਾਵੇ ਕੋਈ। ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ, ਜਾ ਕੀ ਸਰਨ ਪਿਆ ਸੁਖ ਪਾਈਐ, ਬਹੁੜ ਦੁਖ ਨਾ ਹੋਈ ਰਹਾਉ। ਵਡਪਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ, ਤਿਨ ਕੀ ਤੂਰ ਨਾਨਕ ਦਾਸ ਬਾਂਛੈ, ਜਿਨ ਹਰ ਨਾਮ ਹਿਰਦੈ ਪਰੋਈ। ਵਡਪਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟ ਦੁਰਮਤ ਖੋਈ, ਤਿਨ ਕੀ ਤੂਰ ਨਾਨਕ ਦਾਸ ਬਾਂਛੈ, ਜਿਨ ਹਰ ਨਾਮ ਹਿਰਦੈ ਪਰੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਸਕਾਰਯੋਗ ਸਤਿਸੰਗ ਜੀਓ, ਸਤਿਗੁਰ ਦੀ ਰਹਿਮਤ ਹੋਈ, ਸ਼ਾਮਾਂ ਦੇ ਦੀਵਾਨ ਦੀਆਂ ਹਾਸੋ ਭਰੀ ਨੇ। ਕੀਰਤਨ ਤੋਂ ਉਪਰੰਤ ਔਲਖ ਪਰਿਵਾਰ ਵੱਲੋਂ ਜੋ ਸਹਿਜ ਪਾਠ ਰੰਭਤਾ ਸਾਹਿਬ ਭੋਗ ਪਏ ਨੇ, ਉਪਰੰਤ ਅਰਦਾਸ ਹੋਈ ਸਰਬੱਤ ਦੇ ਪੱਲੀ ਪੰਥ ਦੀ ਚੜ੍ਹਦੀ ਕਲਾ ਤੇ ਬੱਚੀ ਸਭਾ ਕੌਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਹੋਈ ਹੈ। ਪਵਿੱਤਰ ਹੁਕਮਨਾਮੇ ਸਗੁਣ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ, ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬੱਚੀ ਦੇ ਜਨਮ ਦਿਨ ਦੀਆਂ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ, ਸਹਿਜ ਪਾਠ ਦੀ ਸੰਪੂਰਨਤਾ ਦੀਆਂ ਵਧਾਈਆਂ। ਗੁਰੂ ਕਿਰਪਾ ਕਰੇ ਪਰਿਵਾਰ ਨੂੰ ਸਤਿਗੁਰ ਚੜ੍ਹਦੀ ਕਲਾ ਬਣ, ਪਰਿਵਾਰ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਵੀ ਹੈ, ਸਭ ਨੇ ਸ਼ਗਨ ਦੀ ਕਿਰਪਾਲਤਾ ਕਰਨੀ। ਅੱਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ, ਬਹੁਤ ਬਹੁਤ ਆਪ ਸੰਗਤਾਂ ਨੂੰ ਵਧਾਈਆਂ। ਗੁਰੂ ਕਿਰਪਾ ਕਰੇ ਚੜ੍ਹਦੀ ਕਲਾ। ਕੱਲ੍ਹ ਨੂੰ ਖੰਡੇ ਬਾਟੇ ਦੀ ਪੌਲ ਤਿਆਰ ਹੋਣੀ ਆ ਅੰਮ੍ਰਿਤ ਸੰਸਾਰ 9:30 ਤੋਂ, ਜਿਨ੍ਹਾਂ ਪ੍ਰਾਣੀ ਨੇ ਅੰਮ੍ਰਿਤ ਛਕਣਾ ਉਹਨਾਂ ਨੂੰ ਬੇਨਤੀ ਹੈ ਕਿ 9:30 ਤੋਂ ਪਹਿਲਾਂ ਸਿੰਘ ਸਭਾ ਗੁਰਦੁਆਰਾ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਔਰ ਅਗਲੇ ਹਫ਼ਤੇ 20 ਤਰੀਕ ਨੂੰ ਨਵੇਂ ਗੁਰਦੁਆਰੇ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ, ਬਾਹਰ ਫੋਟੋਆਂ ਲੱਗੀਆਂ ਆਪ ਦੇਖ ਸਕਦੇ ਜੇ। ਔਰ 15 ਤਰੀਕ ਤੋਂ ਪ੍ਰੋਗਰਾਮ ਸ਼ੁਰੂ ਹੋ ਜਾਣੇ ਆ, ਔਰ ਭਾਈ ਲਖਵਿੰਦਰ ਸਿੰਘ ਦਰਬਾਰ ਸਾਹਿਬ ਵਾਲਾ ਜੱਥਾ ਜਿਹੜਾ ਉਹ ਪਹੁੰਚ ਰਹੇ ਨੇ, ਉਹਨਾਂ ਦਾ ਪ੍ਰੋਗਰਾਮ ਹਰ ਰੋਜ਼ ਸਵੇਰੇ ਹੋਇਆ, ਸ਼ਾਮ ਅਤੇ ਸਵੇਰੇ ਸ਼ਾਮ ਹੋਇਆ ਕਰੇਗਾ। ਆਪ ਜੀ ਨੇ ਹਾਜ਼ਰੀਆਂ ਭਰਨੀਆਂ, ਨਾਲ ਨਾਲ ਬੇਨਤੀ ਆ ਇਸ ਵਿੱਚ ਜ਼ਰੂਰ ਸਹਿਯੋਗ ਬਖਸ਼ਿਓ, ਤਾਂ ਕਿ ਆਰੰਭੇ ਹੋਏ ਕਾਰਜ ਜਿਹੜੇ ਗੁਰੂ ਦੀ ਕਿਰਪਾ ਨਾਲ ਸੰਪੂਰਨ ਹੋ ਸਕਣ। ਆਪ ਦਾ ਸਭ ਦਾ ਧੰਨਵਾਦ। ਜਦੇਤਪੁਰਾ ਅਤੇ ਸੁਖਚੈਨ ਸਿੰਘ ਹੁਣ ਪਰਿਵਾਰਾਂ ਵੱਲੋਂ ਜੋ ਖੰਡ ਪੜ੍ਹ ਰਹਾ, ਉਹਨਾਂ ਦੇ ਪੋਲ ਨੂੰ ਕੱਲ੍ਹ ਨੂੰ ਪੈਣਗੇ, ਉਪਰੰਤ ਦੇਵਾਂਸ ਨੇ ਉਹਨਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਆਓ ਸਰਵਣ ਕਰੀਏ ਭਾਈ ਪਰਮਿੰਦਰ ਸਿੰਘ ਦੇ ਜਥੇ ਪਾਸੋਂ ਕੀਰਤਨ। ਵਾਹਿਗੁਰੂ।

ਵਾਹਿਗੁਰੂ ਜੀ ਕੀ ਫਤਿਹ। ਸੋ ਬੱਚੀ ਨੂੰ ਮੈਂ ਬੇਨਤੀ ਕਰਾਂਗਾ ਕਿ ਉਹਨੂੰ ਲੈ ਕੇ ਸਟੇਜ ਤੇ ਆਓ, ਉਹਨੂੰ ਸਰਟੀਫਿਕੇਟ ਦੇਣਾ ਉਹਦੀ ਬਰਥਡੇ ਦਾ, ਵਧਾਈਆਂ ਦਾ। ਬੱਚੀ ਨੂੰ ਸਟੇਜ ਤੇ ਲੈ ਕੇ ਆਓ ਪਲੀਜ਼।

0: ਵਾਹਿਗੁਰੂ ਜੀ
1: ਕਾ ਵਾਹਿਗੁਰੂ ਜੀ ਕਾ ਖਾਲਸਾ
0: ਵਾਹਿਗੁਰੂ ਜੀ
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਤੇ ਉਹਨਾਂ ਦੇ ਜਥੇ ਦਾ ਜਿਨ੍ਹਾਂ ਨੇ ਲਾਹੀ ਬਾਣੀ ਦੇ ਮਨੋਹਰ ਕੀਰਤਨ ਸਰਵਣ ਕਰਾਏ ਨੇ। ਸਤਿਗੁਰ ਜਥੇ ਨੂੰ ਚੜ੍ਹਦੀਆਂ ਗੱਲਾਂ ਬਖਸ਼ਣ। ਅੱਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਪ੍ਰਕਾਸ਼ ਦਿਹਾੜਾ 1604 ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਇਹਨਾਂ ਦਾ ਪ੍ਰਕਾਸ਼ ਕੀਤਾ ਅਤੇ ਬਾਬਾ ਬੁੱਢਾ ਜੀ ਨੂੰ ਜਿਹੜੀ ਸੀ ਗ੍ਰੰਥੀ ਸਾਹਿਬਾਨ ਦੀ ਸੇਵਾ ਬਖਸ਼ ਕੀਤੀ। ਅੱਜ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਉੱਥੇ ਗ੍ਰੰਥੀ ਸਾਹਿਬਾਨਾਂ ਦਾ ਵੀ ਇਸ ਜੀਵਨ ਦਾ ਇਸ ਸੇਵਾ ਦਾ ਪਹਿਲਾ ਦਿਨ ਹੈ। ਸੋ ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਗੱਲਾਂ ਬਖਸ਼ਣ। ਬਹੁਤ ਬਹੁਤ ਵਧਾਈਆਂ। ਔਰ ਇਹ ਖਜ਼ਾਨਾ ਸਤਿਗੁਰ ਨੇ ਬਖਸ਼ ਕੀਤਾ, ਸਾਡੀ ਝੋਲੀ 'ਚ ਪਾਇਆ। ਇਹ ਪੂਜਾ ਦਾ ਸਾਧਨ ਨਾ ਬਣਾਈਏ, ਇਹਨੂੰ ਪੜ੍ਹਨ ਦਾ ਯਤਨ ਕਰੀਏ। ਸਭ ਨੂੰ ਬੇਨਤੀ ਹੈ ਔਰ ਖਾਸ ਤੌਰ 'ਤੇ ਨੌਜਵਾਨ ਪੀੜ੍ਹੀ ਨੂੰ ਬੇਨਤੀ ਹੈ ਕਿ ਤੁਸੀਂ ਇਹਦੀ ਸੰਭਾਲ ਕਰਨੀ ਆ। ਤੁਹਾਨੂੰ ਇਹਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਗੱਲਾਂ ਬਖਸ਼। ਕੱਲ੍ਹ ਨੂੰ ਅੰਮ੍ਰਿਤ ਸੰਚਾਰ ਹੋਣੇ ਨੇ, 9:30 ਵਜੇ ਸ਼ੁਰੂ ਹੋਣਗੇ। ਔਰ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਉਹਨਾਂ ਨੂੰ ਬੇਨਤੀ ਹੈ ਗੁਰਦੁਆਰਾ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਅਗਰ ਕਿਸੇ ਕਾਰ ਦੀ ਜ਼ਰੂਰਤ ਹੈ ਤਾਂ ਗੁਰਦੁਆਰਾ ਸਾਹਿਬ ਤੋਂ ਲੈ ਸਕਦੇ। 20 ਤਰੀਕ ਨੂੰ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ ਨਵੇਂ ਗੁਰਦੁਆਰੇ ਦਾ। ਸੋ ਬਾਹਰ ਫੋਟੋਆਂ ਵਗੈਰਾ ਲੱਗ ਚੁੱਕੀਆਂ ਨੇ ਔਰ ਪ੍ਰੋਗਰਾਮ 15 ਤੋਂ ਲੈ ਕੇ 23 ਤਰੀਕ ਆ। ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸਥਾ ਦਰਬਾਰ ਸਾਹਿਬ ਉਹ ਵੀ ਪਹੁੰਚ ਰਹੇ ਨੇ। ਸਾਰੇ ਪ੍ਰੋਗਰਾਮ ਵਿੱਚ ਆਪ ਜੀ ਨੇ ਸਹਿਯੋਗ ਬਖਸ਼ਿਸ਼ ਕਰਨਾ। ਔਲਖ ਪਰਿਵਾਰ ਦੀ ਬੱਚੀ ਦਾ ਜਨਮ ਦਿਨ, ਬਹੁਤ ਬਹੁਤ ਵਧਾਈਆਂ। ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਇਸੇ ਤਰ੍ਹਾਂ 2 ਖੰਡ ਪਾਠ ਆਰੰਭ ਨੇ ਜਿਨ੍ਹਾਂ ਦੇ ਜਨੇਤਪੁਰਾ ਦੀ ਸੰਗਤ ਸੁਖਚੈਨ ਪਰਿਵਾਰ ਸੁਖ ਸਿੰਘ ਪਰਿਵਾਰਾਂ ਵੱਲੋਂ ਕੱਲ੍ਹ ਨੂੰ ਭੋਗ ਪੈਣਗੇ, ਉਹਨਾਂ ਵੱਲੋਂ ਵੀ ਸੇਵਾ ਹੋ ਰਹੀ ਹੈ। ਸਰਵਣ ਕਰੀਏ ਭਾਈ ਗੁਰਸ਼ਨ ਸਿੰਘ ਜੀ ਪਾਸੋਂ ਕਥਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ।

0: ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹਿਤ ਅੰਮ੍ਰਿਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਬਹੁਤ ਹੀ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਆਪ ਸਭ ਗੁਰਦੇਵ ਕੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਘਰ ਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਤੋ ਆਓ ਸਾਧ ਸੰਗਤ, ਸਮਾਂ ਹੈ ਲੜੀਵਾਰ ਚੱਲ ਰਹੀ ਸ਼ੇਖ ਫਰੀਦ ਸਾਹਿਬ ਜੀ ਦੇ ਪਾਵਨ ਸਲੋਕਾਂ ਦੀ ਵਿਚਾਰ ਦਾ। ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਵਿਚਾਰਾਂ ਨੂੰ ਪ੍ਰਰੰਭਣ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਖ ਫਰੀਦ ਸਾਹਿਬ ਨੇ ਅੱਜ ਦੇ ਇਹਨਾਂ ਪਾਵਨ ਸਲੋਕਾਂ ਵਿੱਚ ਇੱਕ ਫਕੀਰ ਦਰਵੇਸ਼ ਜਿਹਨੂੰ ਆਪਾਂ ਕਹਿੰਦੇ ਹਾਂ, ਉਹਦੇ ਜੀਵਨ ਦੇ ਬਾਬਤ ਉਹਦੇ ਸੁਭਾਅ ਦੀ ਗੱਲ ਕੀਤੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਫਕੀਰੀ ਦਰਵੇਸ਼ੀ ਰੱਬ ਦਾ ਭਗਤ ਜਿਹੜਾ ਹੈ, ਜਦੋਂ ਸਤਿਗੁਰ ਨੇ ਉਹਨੂੰ ਡਿਫਾਈਨ ਕੀਤਾ ਹੈ ਤੇ ਉਹ ਕਿਸੇ ਬਾਹਰੀ ਵੇਸ਼ ਭੂਸ਼ਾ ਕਿਸੇ ਬਾਹਰੀ ਵਿਖਾਵੇ ਦੇ ਤਾਲ ਉੱਤੇ ਨਹੀਂ ਗਿਆ। ਨਾ ਕੋਈ ਬਾਹਰੀ ਤੌਰ ਉੱਤੇ ਫਕੀਰ ਹੁੰਦਾ ਹੈ, ਨਾ ਕੋਈ ਬਾਹਰੀ ਵੇਸ਼ ਭੂਸ਼ਾ ਵੱਲ ਵੇਖ ਕੇ ਕਿਸੇ ਬਾਰੇ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਬੰਦਾ ਦਰਵੇਸ਼ ਹੈ। ਤੁਸੀਂ ਜਦੋਂ ਸਤਿਗੁਰ ਦੀ ਬਾਣੀ ਪੜ੍ਹੋਗੇ, ਵੈਸੇ ਕਬੀਰ ਸਾਹਿਬ ਨੇ ਨਾ ਜਿਹੜੇ ਜਿਹੜੇ ਵੀ ਲੋਕ ਬਾਹਰੀ ਤੌਰ ਉੱਤੇ ਕੁਝ ਸਿੰਬਲ ਧਾਰਨ ਕਰਕੇ ਬੈਠੇ ਸੀ ਵੀ ਅਸੀਂ ਇਹਦੇ ਨਾਲ ਫਕੀਰ ਜਾਂ ਦਰਵੇਸ਼ ਹੋ ਜਾਵਾਂਗੇ, ਉਹਨਾਂ ਨੂੰ ਨਕਾਰਿਆ ਹੈ। ਕਬੀਰ ਸਾਹਿਬ ਦਾ ਇੱਕ ਬਚਨ ਹੈ, ਉਹ ਕਹਿੰਦੇ ਨੇ, ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨਿਬੱਗ ਉਹ ਹਰ ਕੇ ਸੰਤ ਨਾ ਆਖੀਐ ਬਾਨਾਰਸ ਕੇ ਠੱਗ। ਆਖਿਆ ਜਿੰਨਾ ਦੇ ਗਲ ਵਿੱਚ ਜਪਣੀਆਂ ਕੋਈ ਮਾਲਾ ਹੈ, ਗਲੀ ਜਿੰਨਾ ਜਪ ਮਾਲੀਆਂ ਹੱਥਾਂ ਵਿੱਚ ਲੋਟੇ ਹੱਥ ਨਿਬੱਗ ਉਹ ਹਰ ਕੇ ਸੰਤ ਨਾ ਆਖੀਐ ਬਾਨਾਰਸ ਕੇ ਠੱਗ। ਤੋ ਕਬੀਰ ਸਾਹਿਬ ਨੇ ਉਹਨੂੰ ਆਖਿਆ ਵੀ ਇਹ ਬੰਦਾ ਇੱਕ ਠੱਗੀ ਦਾ ਸਾਧਨ ਬਣਿਆ ਬੈਠਾ ਹੈ, ਭਾਵੇਂ ਇਹਨੇ ਬਾਹਰੀ ਤੌਰ ਉੱਤੇ ਜਿਹੜੀ ਵੇਸ਼ ਭੂਸ਼ਾ ਹੈ ਇਹ ਜਚਾਉਣ ਲਈ ਵੀ ਮੈਂ ਧਾਰਮਿਕ ਹਾਂ, ਗਲ ਵਿੱਚ ਮਾਲਾ ਪਾਈ ਹੈ, ਤਨ ਉੱਤੇ ਚੋਲਾ ਪਾਇਆ ਹੈ, ਪਰ ਨਹੀਂ ਇੱਥੋਂ ਅੰਦਾਜ਼ਾ ਨਾ ਲਾਇਓ। ਸਤਿਗੁਰ ਨੇ ਉਹਦੀ ਤੁਲਨਾ ਬੰਗਲੇ ਦੇ ਨਾਲ ਵੀ ਬਾਣੀ ਦੇ ਵਿੱਚ ਕੀਤੀ ਹੈ, ਜਿਵੇਂ ਬੰਗਲਾ ਪਾਣੀ ਵਿੱਚ ਸਮਾਧੀ ਲਾ ਕੇ ਖਲੋ ਜਾਂਦਾ। ਤੁਸੀਂ ਬਚਨ ਪੜ੍ਹੋ ਸਤਿਗੁਰ ਦਾ, ਇਹ ਬਚਨ ਦੋ ਵਾਰ ਆਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਇੱਕ ਵਾਰ ਸਹਿਸਕ੍ਰਿਤੀ ਸਲੋਕਾਂ ਵਿੱਚ ਆਇਆ ਤੇ ਇੱਕ ਵਾਰ ਅਸੀਂ ਇਹਨੂੰ ਆਸਾ ਕੀ ਵਾਰ ਵਿੱਚ ਪੜ੍ਹਦੇ ਹਾਂ। ਉੱਥੇ ਮਹਾਰਾਜ ਕਹਿੰਦੇ ਨੇ, ਪੜ੍ਹ ਪੁਸਤਕ ਸੰਧਿਆ ਬਾਦੰ। ਆਖਿਆ ਇੱਕ ਉਹ ਬੰਦਾ ਹੈ ਜਿਹੜਾ ਸਵੇਰੇ ਤੇ ਸ਼ਾਮ ਨੂੰ ਪੁਸਤਕਾਂ ਪੜ੍ਹਦਾ ਤੇ ਬਾਦੰ ਕਰਦਾ। ਬਾਦੰਗ ਦਾ ਅਰਥ ਹੁੰਦਾ ਚਰਚਾ ਕਰਨੀ। ਪੜ੍ਹ ਪੁਸਤਕ ਸੰਧਿਆ, ਸੰਧਿਆ ਦਾ ਵੇਲਾ ਹੁੰਦਾ ਜਿਵੇਂ ਸ਼ਾਮ ਦਾ ਜਾਂ ਸਵੇਰ ਦਾ ਆਪਾਂ ਵੇਲਾ ਕਹਿੰਦੇ। ਪੜ੍ਹ ਪੁਸਤਕ ਸੰਧਿਆ ਬਾਦੰਗ ਸਿਲ ਪੂਜਸ। ਸਿਲ ਦਾ ਅਰਥ ਹੈ ਪੱਥਰ, ਪੱਥਰ ਦੀ ਪੂਜਾ ਕਰਦਾ। ਸਿਲ ਪੂਜਸ ਬਗਲ ਸਮਾਧੰਗ, ਬਗਲੇ ਵਰਗੀ ਸਮਾਧੀ ਲਾਉਂਦਾ। ਹੁਣ ਬੰਗਲੇ ਦੀ ਸਮਾਧੀ ਕੀ ਹੈ? ਵੀ ਬੰਗਲਾ ਪਾਣੀ ਦੇ ਵਿੱਚ ਇੱਕ ਲੱਤ ਉੱਤੇ ਖਲੋਤਾ ਹੋਇਆ, ਮੱਛੀਆਂ ਉਹਦੇ ਕੋਲ ਆਈਆਂ, ਉਹਨੇ ਅੱਖ ਖੋਲੀ ਤੇ ਮੱਛੀਆਂ ਨੂੰ ਝਪਟ ਗਿਆ। ਤੇ ਮੱਛੀਆਂ ਭੁਲੇਖਾ ਇਹ ਖਾ ਗਈਆਂ ਵੀ ਖਣੀ ਬੰਗਲਾ ਜਿਹੜਾ ਹੈ ਉਹ ਇੱਕ ਲੱਤ ਉੱਤੇ ਖਲੋ ਕੇ ਕੋਈ ਇਬਾਦਤ ਕਰ ਰਿਹਾ, ਕੋਈ ਭਗਤੀ ਕਰ ਰਿਹਾ। ਦਰਅਸਲ ਵਿੱਚ ਉਹ ਇੱਕ ਲੱਤ ਉੱਤੇ ਖਲੋਤਾ ਤਾਂ ਸੀ, ਉਹਨੇ ਇਕਾਗਰਤਾ ਐਸੀ ਬਣਾਈ ਹੋਈ ਸੀ ਵੀ ਪਾਣੀ ਵਿੱਚ ਕੋਈ ਹਿਲਜੁਲ ਨਾ ਹੋਵੇ, ਉਹਦਾ ਰੀਜ਼ਨ ਇਹ ਸੀ। ਜਿਹੜੀ ਇਕਾਗਰਤਾ ਹੈ ਨਾ ਜੀ, ਇਹ ਇਕੱਲਾ ਧਾਰਮਿਕ ਬੰਦਾ ਨਹੀਂ ਬਣਾਉਂਦਾ, ਅਧਰਮੀ ਬੰਦਾ ਵੀ ਇਕਾਗਰਤਾ ਬਣਾ ਲੈਂਦਾ। ਤੁਸੀਂ ਕਈ ਵਾਰ ਆਪਾਂ ਇੱਕ ਸੁਭਾਵਿਕ ਇੱਕ ਸ਼ਬਦ ਵਰਤਦੇ, ਫਲਾਨਾ ਬੰਦਾ ਬੜਾ ਇਕਾਗਰ ਹੋ ਕੇ ਕੋਈ ਕੰਮ ਕਰਦਾ ਹੈ। ਜਿਹੜਾ ਸ਼ਿਕਾਰੀ ਹੁੰਦਾ ਹੈ ਨਾ ਜੀ, ਇਕਾਗਰਤਾ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਹੁੰਦੀ ਹੈ। ਮਸਲਾ ਇਕਾਗਰਤਾ ਦਾ ਨਹੀਂ ਹੈ, ਮਸਲਾ ਸੱਚੇ ਜੀਵਨ ਦਾ ਵੀ ਨਾਲ ਹੈ, ਮਸਲਾ ਸੱਚਾਈ ਦਾ ਵੀ ਨਾਲ ਹੈ। ਇਕੱਲੀ ਇਕਾਗਰਤਾ ਨੂੰ ਕੀ ਕਰੋਗੇ? ਹੁਣ ਜਦੋਂ ਸ਼ਿਕਾਰੀ ਨੇ ਵਿੰਨ ਕੇ ਹਿਰਨੀ ਨੂੰ ਤੀਰ ਮਾਰਿਆ ਤੇ ਤੁਹਾਨੂੰ ਕੀ ਲੱਗਦਾ ਵੀ ਇਕਾਗਰਤਾ ਤੋਂ ਬਿਨਾਂ ਤੀਰ ਵੱਜ ਸਕਦਾ? ਤੁਸੀਂ ਕਿਤੇ ਜਾਓ, ਕੋਈ ਸ਼ੂਟਿੰਗ ਰੇਂਜ ਵਿੱਚ ਜਾਓ, ਜੇ ਉੱਥੇ ਤੁਸੀਂ ਗਨ ਲੈ ਕੇ ਕੋਈ ਨਿਸ਼ਾਨਾ ਲਾਉਣਾ ਹੈ ਤੇ ਕੀ ਇਕਾਗਰਤਾ ਤੋਂ ਬਿਨਾਂ ਨਿਸ਼ਾਨਾ ਲੱਗ ਸਕਦਾ? ਇਸ ਕਰਕੇ ਇਕਾਗਰਤਾ ਆਪਣੇ ਆਪ ਵਿੱਚ ਕੋਈ ਏਡੀ ਵੱਡੀ ਚੀਜ਼ ਵੀ ਨਹੀਂ ਹੈਗੀ। ਸੱਚਾ ਜੀਵਨ ਵੱਡੀ ਚੀਜ਼ ਹੈ। ਜਿਹੜੀ ਇਕਾਗਰਤਾ ਹੈ ਉਹ ਸੱਚਾਈ ਵਿੱਚ ਹੋਣੀ ਚਾਹੀਦੀ ਹੈ। ਤੋ ਮਹਾਰਾਜ ਬਾਣੀ ਵਿੱਚ ਕਿਹਾ, ਆਖਿਆ ਪੜ ਪੁਸਤਕ ਸੰਧਿਆ ਬਾਦੰਗ, ਸਿਲ ਪੂਜਸ ਬਗਲ ਸਮਾਧੰਗ, ਮੁੱਖ ਝੂਠ। ਮੁੱਖ ਤੇ ਕੀ ਹੈ? ਝੂਠ ਹੈ, ਪਰ ਫੜਿਆ ਨਹੀਂ ਜਾਂਦਾ। ਪਤਾ ਕਿਉਂ? ਗੁਰਦੇਵ ਨੇ ਆਖਿਆ ਉਹਨੇ ਸ਼ਿੰਗਾਰਿਆ ਹੀ ਇਸ ਤਰੀਕੇ ਨਾਲ ਹੈ, ਜਿਵੇਂ ਬੰਦੇ ਨੇ ਗਲ ਦੇ ਵਿੱਚ ਕੋਈ ਸੋਨੇ ਦੀ ਡਲੀ ਥੋੜਾ ਗਲ ਚ ਪਾਉਂਦਾ। ਗਲ ਦੇ ਵਿੱਚ ਕੀ ਪਾਇਆ ਜਾਂਦਾ? ਗਹਿਣਾ ਪਾਇਆ ਜਾਂਦਾ, ਸ਼ਿੰਗਾਰ ਪਾਇਆ ਜਾਂਦਾ। ਕਦੀ ਕਿਸੇ ਨੇ ਨੱਕ ਵਿੱਚ ਸੋਨੇ ਦੀ ਡਲੀ ਥੋੜਾ ਪਵਾਈ, ਕੋਈ ਬਿਸਕੁਟ ਥੋੜਾ ਨੱਕ ਵਿੱਚ ਪਾਈ ਫਿਰਦਾ? ਉਹਦੇ ਲਈ ਤਰੀਕਾ ਇਹ ਹੈ ਵੀ ਉਹਨੂੰ ਸ਼ਿੰਗਾਰਿਆ ਜਾਵੇ। ਮਹਾਰਾਜ ਕਹਿੰਦੇ ਨੇ ਹੈ ਜੀਵਨ ਵਿੱਚ ਇਹਦੇ ਕੂੜ ਝੂਠ, ਪਰ ਇਹਨੇ ਝੂਠ ਨੂੰ ਸ਼ਿੰਗਾਰਿਆ ਹੋਇਆ, ਲਿੰਬਿਆ ਪੋਚਿਆ ਹੋਇਆ। ਤਾਂ ਕਰਕੇ ਮੁੱਖ ਝੂਠ ਵਿਭੂਖਣ ਸਾਰੰਗ, ਤ੍ਰੈਪਾਲ ਤਿਹਾਲ ਵਿਚਾਰੰਗ। ਤ੍ਰੈਪਾਲ ਕਹਿੰਦੇ ਨੇ ਜੀ ਤਿੰਨਾਂ ਪਾਲਾਂ ਵਾਲਾ ਗਾਇਤਰੀ ਮੰਤਰ, ਉਹਦੇ ਤਿੰਨ ਪਦੇ ਨੇ, ਤਿੰਨ ਉਹਦੀਆਂ ਪੰਕਤੀਆਂ ਨੇ, ਜਿਵੇਂ ਉਹ ਪੜ੍ਹਦੇ ਹੁੰਦੇ ਸੀ ਪਹਿਲਾਂ, ਹੋਮ ਬੂਰ ਬੋਐਸਵਾ ਤਤ ਸਵਿਤਰ ਵਰੇਨੀਅਮ ਵਰਗੋ ਦੇਵਸਿਆ ਦੀਮਾ ਯੋਨਾ ਪ੍ਰਚੋਦਯਾ। ਤੋ ਇਹ ਗਾਇਤਰੀ ਮੰਤਰ ਬੜਾ ਰਟਾਇਆ ਵੀ ਜਾਂਦਾ ਸੀ ਵੀ ਜੇ ਤੁਸੀਂ ਗਾਇਤਰੀ ਮੰਤਰ ਦਾ ਜਾਪ ਕਰੋਗੇ। ਮੈਂ ਵੀ ਉਦੋਂ ਹੀ ਰਟਿਆ ਸੀ, ਉਦੋਂ ਯਾਦ ਨਹੀਂ ਕੀਤਾ। ਉਹ ਰਟਾਇਆ ਇਹ ਕਹਿ ਕੇ ਗਿਆ ਸੀ ਵੀ ਜੇ ਤੁਸੀਂ ਇਸ ਮੰਤਰ ਦਾ ਜਾਪ ਕਰੋਗੇ ਤੇ ਤੁਹਾਨੂੰ ਬਹੁਤ ਕੁਝ ਮਿਲੇਗਾ, ਪਰ ਇੱਦਾਂ ਕੱਖ ਨਹੀਂ ਹੁੰਦਾ। ਉਦੋਂ ਦਾ ਪਹਿਲਾਂ ਦਾ ਯਾਦ ਹੈ, ਧਾਰਮਿਕ ਲਾਈਨ ਵਿੱਚ ਆਇਆ ਨਹੀਂ, ਯਾਦ ਕੀਤਾ ਪਹਿਲਾਂ ਦਾ। ਟੀਵੀ ਦੇ ਉੱਤੇ ਪ੍ਰਚਾਰ ਤੁਸੀਂ ਅਸੀਂ ਕਿਉਂਕਿ ਪ੍ਰਭਾਵਿਤ ਹੁੰਦੇ ਨਾ ਇਹਨਾਂ ਚੀਜ਼ਾਂ ਤੋਂ। ਉਹ ਮੈਨੂੰ ਯਾਦ ਹੈ ਉਹਨਾਂ ਸਮਿਆਂ ਦੇ ਵਿੱਚ ਇੱਕ ਸਾਈਂ ਬਾਬਾ ਆਉਂਦਾ ਹੁੰਦਾ ਸੀ ਟੀਵੀ ਉੱਤੇ, ਲੋਕਾਂ ਨੇ ਉਹਦੀਆਂ ਘਰਾਂ ਤਸਵੀਰਾਂ ਘਰਾਂ ਵਿੱਚ ਨਿਆਣ ਕੇ ਤਸਵੀਰਾਂ ਸਾਡੇ ਸਿੱਖਾਂ ਦੇ ਟੱਬਰਾਂ ਨੇ ਲਾ ਲਈਆਂ। ਇੰਨਾ ਇੰਪੈਕਟ ਖਾਸ ਕਰਕੇ ਬੀਬੀਆਂ ਭੈਣਾਂ ਉੱਤੇ ਉਸ ਸੀਰੀਅਲ ਦਾ ਜਿਹੜਾ ਹੈ ਉਹ ਪਿਆ, ਜਿਹੜਾ ਕਹਿੰਦਾ ਹੁੰਦਾ ਸੀ ਸਭ ਕਾ ਮਾਲਕ ਏਕ ਹੈ। ਅਸੀਂ ਜੋ ਵੇਖਿਆ ਉਹਦਾ ਅਸੀਂ ਪ੍ਰਭਾਵ ਜਿਹੜਾ ਹੈ ਉਹ ਕਬੂਲ ਲਿਆ, ਹਾਲਾਂਕਿ ਇੱਕ ਬੰਦਾ ਐਕਟਿੰਗ ਕਰ ਰਿਹਾ ਹੈ, ਇਸ ਤੋਂ ਬਾਅਦ ਤੇ ਹੋਰ ਕੁਝ ਨਹੀਂ ਹੈ। ਸਾਈਂ ਬਾਬਾ ਜਿਹੜਾ ਸੀ, ਚਲੋ ਇਹਦਾ ਇੱਕ ਵੱਖਰਾ ਇਤਿਹਾਸ ਹੈ, ਕਿਤੇ ਫਿਰ ਸਾਂਝਾ ਕਰਾਂਗੇ। ਮੈਂ ਸਿਰਫ ਬੇਨਤੀ ਇਹ ਕਰ ਲੱਗਾ, ਤਿੰਨਾਂ ਪਦਿਆਂ ਵਾਲਾ ਗਾਇਤਰੀ ਮੰਤਰ ਪੁਜਾਰੀ ਮੂੰਹ ਤੋਂ ਪੜ੍ਹੀ ਜਾ ਰਿਹਾ ਹੈ, ਤੋ ਬਾਬਾ ਜੀ ਨੇ ਕਿਹਾ ਸਿਲ ਪੂਜਸ ਪੱਥਰ ਨੂੰ ਪੂਜਦਾ ਹੈ, ਬਗਲ ਸਮਾਧੰਗ ਬਗਲੇ ਵਰਗੀ ਸਮਾਧੀ ਲਾਈ ਹੈ। ਆਖਿਆ ਤ੍ਰਿਪਾਲ ਤਿਹਾਲ ਵਿਚਾਰੰਗ, ਗਲ ਮਾਲਾ ਤਿਲਕ ਲਲਾਟੰਗ, ਗਲ ਵਿੱਚ ਮਾਲਾ ਪਾਈ, ਮੱਥੇ ਉੱਤੇ ਤਿਲਕ ਲਾ ਲਿਆ, ਗਲ ਮਾਲਾ ਤਿਲਕ ਲਲਾਟੰਗ, ਦੋਏ ਧੋਤੀ ਦੋ ਧੋਤੀਆਂ ਬਸਤਰ, ਦੋਏ ਧੋਤੀ ਬਸਤਰ ਕਪਾਟੰਗ। ਮਨ ਵਿੱਚ ਕਪਟ ਹੈ, ਦੋ ਧੋਤੀਆਂ ਰੱਖੀਆਂ ਹੋਈਆਂ ਕੋਲ, ਤੋ ਦੋ ਧੋਤੀਆਂ ਇੱਦਾਂ ਹੁੰਦੀ ਸੀ। ਧੋਤੀ ਵੈਸੇ ਬੇਸਿਕਲੀ ਇੱਕੋ ਹੀ ਹੁੰਦੀ ਸੀ, ਗੱਲ ਇਹ ਹੈ ਵੀ ਉਸੇ ਧੋਤੀ ਦੇ ਦੋ ਹਿੱਸੇ ਕਰਕੇ ਇੱਕ ਨੂੰ ਸਿਰ ਉੱਤੇ ਰੱਖ ਲਿਆ ਜਾਂਦਾ ਸੀ ਤੇ ਇੱਕ ਵਾਰ ਥੱਲੇ ਵਿਛਾ ਲਿਆ ਜਾਂਦਾ ਸੀ, ਦੋ ਧੋਤੀ ਬਸਤਰ ਕਪਾਟੰਗ। ਤੋ ਬਾਬਾ ਜੀ ਨੇ ਕਿਹਾ ਜੇ ਜਾਣਸ ਬ੍ਰਹਮੰ ਕਰਮੰ, ਆਖਿਆ ਜੇ ਤੁਹਾਨੂੰ ਪਤਾ ਲੱਗ ਜਾਵੇ ਵੀ ਬ੍ਰਹਮ ਦਾ ਕਰਮ ਕਿਹੜਾ ਹੈ, ਰੱਬ ਵਾਲਾ ਕਰਮ ਕਿਹੜਾ ਹੈ। ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੋ ਕਰਮੰ, ਆਖਿਆ ਜਿਹੜੇ ਤੁਸੀਂ ਕਰਮ ਕਰਦੇ ਹੋ ਬਾਹਰੀ ਤੌਰ ਉੱਤੇ ਤੁਹਾਨੂੰ ਨਿਸ਼ਚਾ ਆ ਜਾਵੇਗਾ ਵੀ ਇਹ ਸਭ ਫੋਕਟ ਨੇ, ਇਹਦਾ ਕੋਈ ਲਾਭ ਨਹੀਂ ਹੈ, ਇਹਦਾ ਕੋਈ ਅਰਥ ਨਹੀਂ ਹੈ, ਨਾ ਬੁੱਤ ਪੂਜਦਾ, ਨਾ ਮੱਥੇ ਉੱਤੇ ਦਲਾਏ ਹੋਏ ਤਿਲਕ ਦਾ, ਨਾ ਪਾਈਆਂ ਹੋਈਆਂ ਧੋਤੀਆਂ ਦਾ, ਨਾ ਮੂੰਹ ਵਿੱਚੋਂ ਪੜ੍ਹੇ ਜਾਂਦੇ ਗਾਇਤਰੀ ਮੰਤਰ ਦਾ, ਤੋ ਇਹਦਾ ਕੋਈ ਅਰਥ ਨਹੀਂ। ਅਖਾ ਜੇ ਜਾਣਸ ਬ੍ਰਹਮੰਗ ਕਰਮੰਗ ਸਭ ਫੋਕਟ ਨਿਸ਼ਚੋ ਕਰਮੰਗ ਕਹੁ ਨਾਨਕ ਨਿਸ਼ਚੋ ਧਿਆਵੈ ਬਿਨ ਸਤਿਗੁਰ ਬਾਟ ਨਾ ਪਾਵੈ ਗੁਰੂ ਤੋਂ ਬਿਨਾਂ ਜੀਵਨ ਦਾ ਬਾਟ ਰਸਤਾ ਪਤਾ ਨਹੀਂ ਲੱਗ ਸਕਦਾ। ਤੋ ਸ਼ੇਖ ਫਰੀਦ ਸਾਹਿਬ ਨੇ ਜਿਹੜਾ ਅੱਜ ਵਿਚਾਰ ਸਾਡੇ ਸਨਮੁੱਖ ਰੱਖਿਆ ਨਾ ਸਾਧ ਸੰਗਤ ਜੀ, ਉਹਨਾਂ ਗੱਲ ਕੀਤੀ ਹੈ ਦਰਵੇਸ਼ ਦੀ। ਇਹ ਕੁਝ ਸ਼ਬਦ ਨੇ ਜਿਵੇਂ ਨਾ ਦਰਵੇਸ਼ ਸ਼ਬਦ ਫਕੀਰ ਨੂੰ ਕਹਿੰਦੇ ਨੇ ਦਰਵੇਸ਼, ਤੇ ਇਹ ਬਹੁਤਾ ਇਸਲਾਮੀ ਬੈਕਗ੍ਰਾਉਂਡ ਦਾ ਸ਼ਬਦ ਹੈ। ਜਿਹੜਾ ਭਗਤ ਸ਼ਬਦ ਹੈ ਉਹ ਹਿੰਦੂਇਜ਼ਮ ਦੇ ਕਲਚਰ ਨਾਲ ਜੁੜਿਆ ਹੋਇਆ ਸ਼ਬਦ ਹੈ, ਜਾਂ ਹਿੰਦੁਸਤਾਨ ਦੇ ਵਿੱਚ ਗੁਰੂ ਭਗਤ ਸ਼ਬਦ ਜਿਹੜਾ ਸੀ, ਕਿਉਂਕਿ ਜਿਹੜੇ ਮਤ ਹਿੰਦੂਇਜ਼ਮ ਦੇ ਪ੍ਰਭਾਵ ਥੱਲੇ ਸਾਨੂੰ ਇਹ ਸ਼ਬਦ ਵਰਤਦੇ ਸਨ, ਉਹ ਉੱਥੇ ਜ਼ਿਆਦਾ ਭਗਤ। ਇੱਕ ਭਗਤੀ ਲਹਿਰ ਵੀ ਚੱਲੀ ਜਿਹਦੇ ਵਿੱਚ ਆਪਾਂ ਬਾਬਾ ਰਵਿਦਾਸ ਜੀ ਨੂੰ ਜਿਹੜਾ ਹੈ, ਕਿਉਂਕਿ ਉਹਨਾਂ ਸਮਿਆਂ ਵਿੱਚ ਗੁਰੂ ਸ਼ਬਦ ਨਹੀਂ ਸੀ, ਇਸ ਤਰੀਕੇ ਨਾਲ ਵਰਤਿਆ ਨਹੀਂ ਸੀ ਜਾਂਦਾ। ਤੋ ਭਗਤੀ ਲਹਿਰ ਹੈ, ਉਹ ਕਈ ਵਾਰ ਸਾਡੇ ਭਰਾ ਵੀ ਰੌਲਾ ਪਾ ਲੈਂਦੇ ਨੇ ਜੀ ਰਵਿਦਾਸ ਸਾਹਿਬ ਨੂੰ ਗੁਰੂ ਕਿਹਾ ਕਰੋ। ਮੈਂ ਕਹਿੰਦਾ ਉਹਨਾਂ ਕਿਸੇ ਦੀ ਗਰਦਨ ਉੱਤੇ ਤਲਵਾਰ ਨਾ ਰੱਖੋ, ਤੁਸੀਂ ਗੁਰੂ ਨਾਨਕ ਨੂੰ ਗੁਰੂ ਕਹਿਣਾ ਕਹਿ ਲਓ, ਬਾਬਾ ਕਹਿ ਲਓ, ਤਾਂ ਵੀ ਕੋਈ ਗੱਲ ਨਹੀਂ। ਪਰ ਗੱਲ ਇਹ ਹੈ ਵੀ ਉਹਨਾਂ ਸਮਿਆਂ ਦੇ ਵਿੱਚ ਜਦੋਂ ਭਗਤ ਰਵਿਦਾਸ ਸਾਹਿਬ ਦੁਨੀਆਂ ਉੱਤੇ ਐਗਜ਼ਿਸਟ ਕਰ ਰਹੇ ਸੀ, ਜਦੋਂ ਭਗਤੀ ਲਹਿਰ ਜ਼ੋਰਾਂ 'ਤੇ ਸੀ, ਉਸ ਵਕਤ ਉਹਨਾਂ ਦੇ ਨਾਂ ਨਾਲ ਸ਼ਬਦ ਦੀ ਭਗਤ ਜੁੜਿਆ ਸੀ, ਅਤੇ ਗੁਰੂ ਸਾਹਿਬ ਨੇ ਉਹਦੇ ਨਾਲ ਕੋਈ ਛੇੜਛਾੜ ਨਹੀਂ ਕੀਤੀ। ਜੇ ਫਰੀਦ ਦੇ ਨਾਲ ਗੁਰੂ ਸ਼ਬਦ ਨਹੀਂ ਜੁੜਿਆ, ਉੱਥੇ ਸ਼ੇਖ ਜੁੜਿਆ ਹੈ, ਅਤੇ ਗੁਰੂ ਨਾਨਕ ਸਾਹਿਬ ਨੇ ਬਾਣੀ ਦੇ ਵਿੱਚ ਸ਼ੇਖ ਲਿਖ ਦਿੱਤਾ। ਜੇ ਰਵਿਦਾਸ ਦੇ ਨਾਲ ਭਗਤ ਲਿਖਿਆ ਹੈ, ਤਾਂ ਉਹਨਾਂ ਬਾਣੀ ਭਗਤ ਰਵਿਦਾਸ ਜੀਓ ਕੀ ਲਿਖ ਦਿੱਤਾ। ਹਾਂ ਠੀਕ ਹੈ, ਉੱਦਾਂ ਅਸੀਂ ਸਾਨੂੰ ਕੋਈ ਮੁਸ਼ਕਲ ਨਹੀਂ ਹੈ, ਕੋਈ ਆਪਣੇ ਤੌਰ 'ਤੇ ਇੰਡੀਵਿਜੁਅਲੀ ਗੁਰੂ ਕਹਿ ਲਵੇ, ਭਗਤ ਕਹਿ ਲਵੇ, ਕੋਈ ਗੱਲ ਨਹੀਂ, ਸਾਨੂੰ ਇਹਦਾ ਕੋਈ ਵਿਵਾਦ ਵੀ ਜਿਹੜਾ ਹੈ ਉਹ ਕ੍ਰੀਏਟ ਨਹੀਂ ਕਰਨਾ ਚਾਹੀਦਾ। ਪਰ ਹਾਂ ਇੱਕ ਗੱਲ ਚੇਤੇ ਰੱਖ ਲਓ ਵੀ ਅਸੀਂ ਤਾਂ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ ਤਾਂ ਕਿਸੇ ਪਰਸਨੈਲਿਟੀ ਨੂੰ ਗੁਰੂ ਕਹਿ ਕੇ ਨਹੀਂ, ਬਲਕਿ ਉਹਨਾਂ ਦੀ ਬਾਣੀ ਨੂੰ ਗੁਰੂ ਦਾ ਰੁਤਬਾ ਦੇ ਕੇ ਬਰਾਬਰ ਮੱਥਾ ਟੇਕਿਆ ਜਾਂਦਾ। ਬਾਣੀ ਗੁਰੂ ਗੁਰੂ ਹੈ ਬਾਣੀ, ਤਾਂ ਉਹ ਬਰਾਬਰ ਹੀ ਮੱਥਾ ਟੇਕਿਆ ਜਾਂਦਾ, ਰਵਿਦਾਸ ਨੂੰ ਵੀ, ਕਬੀਰ ਸਾਹਿਬ ਨੂੰ ਵੀ। ਹੁਣ ਕਬੀਰ ਨੂੰ ਕਿਸੇ ਨੇ ਗੁਰੂ ਨਹੀਂ ਕਿਹਾ, ਕਬੀਰ ਨੂੰ ਭਗਤ ਹੀ ਕਿਹਾ। ਚਲੋ ਖੈਰ, ਹੁਣ ਸਤਿਗੁਰੂ ਮਹਾਰਾਜ ਨੇ ਆਖਿਆ ਦਰਵੇਸ਼, ਦਰਵੇਸ਼ ਜਿਹੜਾ ਹੈ ਉਹ ਜੁੜਿਆ ਹੈ ਇਸਲਾਮੀ ਕਲਚਰ ਦੇ ਨਾਲ ਸ਼ਬਦ। ਤੋ ਆਮ ਤੌਰ ਉੱਤੇ ਦਰਵੇਸ਼ ਦੀ ਜਿਹੜੀ ਪਰਿਭਾਸ਼ਾ ਇਹ ਹੁੰਦੀ ਸੀ ਵੀ ਦਰਵੇਸ਼ ਲੋਕਾਂ ਦੇ ਦਰ ਦਰ ਉੱਤੇ ਮੰਗਦਾ ਫਿਰਦਾ ਸੀ, ਕਦੀ ਕਿਸੇ ਦਰ ਉੱਤੇ, ਕਦੀ ਕਿਸੇ ਦਰ ਉੱਤੇ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਜਦੋਂ ਦਰਵੇਸ਼ ਦੀ ਵਿਆਖਿਆ ਕੀਤੀ ਵੀ ਦਰਵੇਸ਼ ਕਿਹਨੂੰ ਕਹਿੰਦੇ ਨੇ, ਉਹਨਾਂ ਆਖਿਆ ਦਰਵੇਸ਼ੀ ਕੋ ਜਾਣ ਸੀ, ਵਿਰਲਾ ਕੋ ਦਰਵੇਸ਼। ਕੋਈ ਵਿਰਲਾ ਹੈ ਜਿਹੜਾ ਫਕੀਰ ਹੈ ਜਿਹਨੂੰ ਦਰਵੇਸ਼ੀ ਦੀ ਸਮਝ ਹੈ, ਕੋਈ ਵਿਰਲਾ ਹੈ ਜਿਹੜਾ ਦਰਵੇਸ਼ ਹੈ, ਕੋਈ ਹੈ ਜਿਹੜਾ ਰੱਬ ਦੇ ਦਰ ਤੇ ਪਿਆ ਰਵੇ ਉਹਨੂੰ ਦਰਵੇਸ਼ ਕਹਿੰਦੇ ਨੇ, ਜਿਹੜਾ ਲੋਕਾਂ ਦੇ ਦਰ ਉੱਤੇ ਪਿਆ ਰਹਿੰਦਾ ਉਹਨੂੰ ਦਰਵੇਸ਼ ਨਹੀਂ ਕਹਿੰਦੇ। ਬਾਬਾ ਜੀ ਨੇ ਕਿਹਾ ਦਰਵੇਸ਼ੀ ਕੋ ਜਾਣ ਸੀ, ਵਿਰਲਾ ਕੋ ਦਰਵੇਸ਼, ਕੋਈ ਵਿਰਲਾ ਦਰਵੇਸ਼ ਹੈ। ਆਖਿਆ ਜੇ ਘਰ ਘਰ ਹੰਡੈ ਮੰਗਦਾ, ਜਿਹੜਾ ਹਰ ਘਰ ਦੇ ਅੱਗੇ ਕਟੋਰਾ ਚੁੱਕ ਕੇ ਮੰਗਦਾ ਫਿਰਦਾ ਉਹਨੂੰ ਦਰਵੇਸ਼ ਨਹੀਂ ਕਿਹਾ ਗਿਆ। ਉਹ ਕਾਹਦਾ ਦਰਵੇਸ਼ ਹੈ? ਜੇ ਘਰ ਘਰ ਹੰਡੈ ਮੰਗਦਾ ਧਿਗ ਜੀਵਨ ਧਿਗ ਵੇਸ, ਬਾਬਾ ਜੀ ਨੇ ਆਖਿਆ ਉਹਦਾ ਜੀਵਨ ਤਰਕਾਰ ਯੋਗ, ਉਹਦਾ ਵੇਸ ਤਰਕਾਰ ਯੋਗ, ਜਿਹੜਾ ਕਟੋਰਾ ਫੜ ਕੇ ਲੋਕਾਂ ਦੇ ਘਰਾਂ ਦੇ ਅੱਗੇ ਮੰਗਦਾ ਫਿਰਦਾ ਉਹ ਦਰਵੇਸ਼ ਨਹੀਂ ਹੋ ਸਕਦਾ। ਜੇ ਘਰ ਘਰ ਹੰਡੇ ਮੰਗਦਾ ਧਿਗ ਜੀਵਨ ਧਿਗ ਵੇਸ, ਬਾਬਾ ਜੀ ਨੇ ਆਖਿਆ ਜੇ ਆਸਾ ਅੰਦੇਸਾ ਤਾਜ ਰਹੇ ਗੁਰਮੁਖ ਭਿਖਿਆ ਨਾਉ, ਦਰਵੇਸ਼ ਉਹ ਜਿਹਨੇ ਆਪਣੇ ਜੀਵਨ ਵਿੱਚੋਂ ਆਸਾ ਤੇ ਚਿੰਤਾ ਛੱਡ ਦਿੱਤੀ, ਜਿਹਨੇ ਇਹਨਾਂ ਦੋਨਾਂ ਚੀਜ਼ਾਂ ਦਾ ਤਿਆਗ ਕਰ ਦਿੱਤਾ। ਜੇ ਦਰਵੇਸ਼ ਨੂੰ ਵੀ ਕਿਸੇ ਤੋਂ ਆਸ ਹੈ, ਜੇ ਦਰਵੇਸ਼ ਦੇ ਮਨ ਵਿੱਚ ਵੀ ਚਿੰਤਾ ਹੈ ਤੇ ਉਹ ਦਰਵੇਸ਼ ਨਹੀਂ ਹੈ। ਜੇ ਆਸਾ ਅੰਦੇਸ਼ਾ, ਦੋ ਸ਼ਬਦ, ਅੰਦੇਸ਼ਾ ਦਾ ਅਰਥ ਹੁੰਦਾ ਜਿਹਨੂੰ ਆਪਾਂ ਚਿੰਤਾ ਕਹਿੰਦੇ ਹਾਂ, ਆਸਾ ਦਾ ਅਰਥ ਹੈ ਕਿਸੇ ਉੱਤੇ ਆਸ ਰੱਖਣੀ, ਦਰਵੇਸ਼ ਦੀ ਡੈਫੀਨੇਸ਼ਨ ਹੈ। ਜੇ ਆਸਾ ਅੰਦੇਸ਼ਾ ਤਾਜ ਰਹੇ, ਮਹਾਰਾਜ ਨੇ ਆਖਿਆ ਗੁਰਮੁਖ ਭਿਖਿਆ ਨਾਉ, ਉਹਨੇ ਹੱਥ ਵਿੱਚ ਪੱਤਰ ਤੇ ਫੜਿਆ ਏ, ਪਰ ਆਪਣੇ ਗੁਰੂ ਦੇ ਸਨਮੁਖ ਫੜ ਕੇ ਕੇਵਲ ਰੱਬ ਦੇ ਨਾਮ ਨੂੰ ਉਹਦੇ ਵਿੱਚ ਪਵਾਇਆ ਏ। ਗੁਰਮੁਖ ਭਿਖਿਆ ਨਾਉ ਤਿਸ ਕੇ ਚਰਨ ਪਖਾਲੀਏ, ਬਾਬਾ ਜੀ ਕਹਿੰਦੇ ਐਸੇ ਦਰਵੇਸ਼ ਦੇ ਚਰਨ ਫੜ ਲਓ ਜਾ ਕੇ, ਤਿਸ ਕੇ ਚਰਨ ਪਖਾਲੀਏ, ਪਖਾਲੀਏ ਦਾ ਅਰਥ ਹੈ ਉਹਦੇ ਚਰਨਾਂ ਨੂੰ ਪਕੜ ਲਓ। ਉਹ ਦਰਵੇਸ਼ ਬਹੁਤ ਵੱਡਾ ਹੈ ਜਿਹਨੇ ਆਪਣੇ ਜੀਵਨ ਵਿੱਚੋਂ ਚਿੰਤਾ ਤੇ ਆਸਾ ਦੂਰ ਕਰ ਦਿੱਤੀ। ਤਿਸ ਕੇ ਚਰਨ ਪਖਾਲੀਏ ਨਾਨਕ ਹੋਂ ਬਲਿਹਾਰੈ ਜਾਉਂ, ਮੈਂ ਐਸੇ ਦਰਵੇਸ਼ ਤੋਂ ਬਲਿਹਾਰ ਜਾਣਾ। ਤੋ ਬਾਬਾ ਸ਼ੇਖ ਫਰੀਦ ਸਾਹਿਬ ਨੇ ਅੱਜ ਦਰਵੇਸ਼ ਦੇ ਇੱਕ ਗੁਣ ਨੂੰ ਬਿਆਨਿਆ ਹੈ, ਉਹ ਕਹਿੰਦੇ ਨੇ ਫਰੀਦਾ ਸਾਹਿਬ ਦੀ ਕਰ ਚਾਕਰੀ। ਦਰਵੇਸ਼ ਕੌਣ ਹੈ? ਜਿਹੜਾ ਇੱਕੋ ਖਸਮ ਸਾਹਿਬ ਮਾਲਕ ਦੀ ਚਾਕਰੀ ਕਰਦਾ, ਹੋਰ ਕਿਸੇ ਦੀ ਨਹੀਂ ਕਰਦਾ। ਅਸੀਂ ਤੇ ਕਈ ਰਾਹ ਜਿਹੜੇ ਕਬਰਾਂ ਬਣਾ ਕੇ ਬੈਠੇ ਨੇ, ਇਹਨਾਂ ਨੂੰ ਕੀ ਕਹਿ ਦਿੰਦੇ ਵੀ ਬੰਦੇ ਦਰਵੇਸ਼ ਨੇ, ਕੋਈ ਹੱਥ ਵਿੱਚ 5 ਸਿਗਰਟਾਂ ਪਾ ਕੇ ਇਕੱਠੀਆਂ ਫੂਕ ਰਿਹਾ ਤੇ ਲੋਕ ਉਹਨੂੰ ਵੀ ਕਹਿੰਦੇ ਨੇ ਕੌਣ ਹੈ, ਦਰਵੇਸ਼ ਨੇ। ਤੇ ਖਿਮਾ ਕਰਿਓ, ਪੰਜਾਬ ਦੇ ਕਲਾਕਾਰਾਂ ਨੇ ਜਿਨ੍ਹਾਂ ਇਹਨਾਂ ਨੂੰ ਪ੍ਰਮੋਟ ਕੀਤਾ ਨਾ ਰਹਿ ਰੱਬ ਦੀ ਨਾ, ਤੇ ਖਾਸ ਕਰਕੇ ਇਹਦੇ ਵਿੱਚ ਸਾਡੇ ਕਈ ਕਬੱਡੀ ਵਾਲੇ ਵੀਰ ਵੀ ਸ਼ਾਮਿਲ ਨੇ, ਕਿਉਂਕਿ ਉਹਨਾਂ ਨੂੰ ਵੀ ਸ਼ਾਇਦ ਏਦਾਂ ਲੱਗਦਾ ਵੀ ਜਿੰਨਾ ਚਿਰ ਕਿਸੇ ਕਬਰ ਦੇ ਉੱਤੇ ਜਾ ਕੇ ਮੱਥਾ ਨਹੀਂ ਟੇਕਾਂਗੇ ਕਲਿਆਣ ਨਹੀਂ ਹੋਣਾ, ਭਲਾ ਨਹੀਂ ਹੋਣਾ। ਤੋ ਇਸ ਕਰਕੇ ਸਮਝਣ ਤੇ ਵਿਚਾਰਨ ਦੀ ਲੋੜ ਹੈ ਵੀ ਦਰਵੇਸ਼ ਉਹ ਨਹੀਂ ਹੁੰਦੇ। ਸਾਨੂੰ ਏਦਾਂ ਲੱਗਦਾ ਵੀ ਦਰਵੇਸ਼ ਬੰਦਾ ਹੈ ਜੀ, ਫਕੀਰ ਬੰਦਾ ਹੈ। ਕੌਣ ਹੈ ਫਕੀਰ? ਜਿਹੜਾ ਸਿਗਰਟਾਂ ਪੀ ਰਿਹਾ, ਜਿਹੜਾ ਚਿਲਮਾਂ ਪੀ ਰਿਹਾ, ਜਿਹਦਾ ਆਪਣਾ ਜੀਵਨ ਕੋਈ ਚੰਗਾ ਨਹੀਂ, ਉਹ ਤੁਹਾਡੇ ਜੀਵਨ ਨੂੰ ਕਿਵੇਂ ਚੰਗਾ ਬਣਾਵੇਗਾ? ਦਰਵੇਸ਼ ਤੇ ਗੁਰੂ ਅੰਗਦ ਸਾਹਿਬ ਹੈ, ਮੱਲ ਅਖਾੜੇ ਬਣਾਏ ਮਹਾਰਾਜ ਨੇ। ਖਡੂਰ ਸਾਹਿਬ ਜਾਓ, ਉੱਥੇ ਗੁਰਦੁਆਰਾ ਮੱਲ ਅਖਾੜਾ ਸਾਹਿਬ ਹੈ, ਮਹਾਰਾਜ ਆਪ ਉਹਨਾਂ ਨੂੰ ਚੰਗੀ ਖੁਰਾਕ ਦਿੰਦੇ ਨੇ, ਆਪ ਵੀ ਚੰਗੀ ਖੁਰਾਕ ਖਾਂਦੇ ਨੇ, ਤੇ ਜਿਹੜਾ ਆਪ ਸਿਗਰਟਾਂ ਪੀ ਰਿਹਾ ਤੁਸੀਂ ਉਹਨੂੰ ਫਕੀਰ ਕਹਿ ਰਹੇ ਹੋ? ਫਕੀਰ ਥੋੜ੍ਹਾ ਹੋ, ਉਹਨੂੰ ਫਕੀਰ ਨਹੀਂ ਕਹਿ ਜਾ ਸਕਦਾ। ਅਸੀਂ ਜਿੰਨੇ ਤੁਸੀਂ ਇਸਲਾਮੀ ਜਿਹੜੀਆਂ ਕੰਟਰੀਆਂ ਨੇ ਨਾ, ਜਿਹਨਾਂ ਨੂੰ ਆਪਾਂ ਕਹਿੰਦੇ ਕੱਟੜ ਮੁਸਲਮਾਨਾਂ ਦੀਆਂ ਕੰਟਰੀਆਂ, ਪਾਕਿਸਤਾਨ ਨੂੰ ਛੱਡ ਦਿਓ, ਉਹ ਸਾਡੇ ਵਰਗੇ ਹੀ ਨੇ, ਉਹ ਉੱਥੇ ਕਲਚਰ ਇੱਦਾਂ ਦਾ ਹੀ ਹੈ। ਪਰ ਜੇ ਤੁਸੀਂ ਸਾਊਦੀ ਅਰੇਬੀਆ, ਜਿੱਥੇ ਮੱਕੇ ਮਦੀਨੇ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਉੱਥੇ ਤੁਹਾਨੂੰ ਕਿੰਨੀਆਂ ਕਬਰਾਂ ਮਿਲਦੀਆਂ ਨੇ, UAE ਵਰਗੇ ਮੁਲਕਿਆਂ ਦੇ ਵਿੱਚ ਤੁਹਾਨੂੰ ਕਿੰਨੀਆਂ ਕਬਰਾਂ ਮਿਲਦੀਆਂ ਨੇ, ਕਿੰਨੀਆਂ ਫਕੀਰ ਦੀਆਂ ਦਰਗਾਹਾਂ ਨੇ ਉੱਥੇ ਮਿਲਦੀਆਂ ਨੇ? ਮੈਨੂੰ ਨਹੀਂ ਲੱਗਦਾ, ਚਲੋ ਮੈਂ ਵੀ ਨਾ ਕਹਾਂ ਵੀ ਬਿਲਕੁਲ ਨਹੀਂ ਹੈਗੀਆਂ, ਪਰ ਜੇ ਤੁਹਾਡੇ ਕੋਈ ਭੈਣ ਭਰਾ ਉੱਥੇ ਮੌਜੂਦ ਨੇ, ਕੋਈ ਸਾਊਦੀ ਅਰਬ ਦੇ ਵਿੱਚ ਹੈ, ਕੋਈ ਕਿਤੇ ਕਤਰ ਦੇ ਵਿੱਚ ਕੰਮ ਕਰ ਰਿਹਾ, ਜਿੰਨੇ ਇਹ ਮੁਲਕ ਨੇ, ਕੋਈ UAE ਦੇ ਵਿੱਚ ਹੈ, ਦੁਬਈ ਵਿੱਚ ਹੈ, ਤੁਸੀਂ ਪੁੱਛੋ ਵੀ ਕਿੰਨੀਆਂ ਕਬਰਾਂ ਨੂੰ ਇੱਥੇ ਮੁਸਲਮਾਨ ਮੱਥੇ ਟੇਕਦੇ ਨੇ, ਨਮਸਕਾਰ ਕਰਦੇ ਨੇ। ਤੇ ਇੱਧਰ ਤੁਸੀਂ ਪੰਜਾਬ ਵਿੱਚ ਵੇਖੋ, ਇੱਥੇ ਵੀ ਹਰ ਕਬਰ ਉੱਤੇ ਤੁਹਾਨੂੰ ਪੱਗਾਂ ਵਾਲੇ ਮਿਲਣਗੇ, ਦਸਤਾਰਾਂ ਵਾਲੇ ਮਿਲਣਗੇ, ਆਪੇ ਹੀ ਕਬਰ ਬਣਾ ਲਈ, ਆਪੇ ਹੀ ਉਹਦੇ ਉੱਤੇ। ਸਾਡੇ ਮਾਝੇ ਦੇ ਵਿੱਚ ਤੇ ਬਥੇਰਾ ਇਹੋ ਜਿਹਾ ਰਿਵਾਜ਼ ਹੈ, ਇੰਨੀਆਂ ਕਬਰਾਂ, ਕੋਈ ਰੋਡੂ ਸ਼ਾਹ, ਕੋਈ ਪੋਡੂ ਸ਼ਾਹ, ਕਿੰਨੇ ਬਣਾ ਲਏ ਆਪੇ ਅਸੀਂ। ਤੇ ਆਹ ਤੁਹਾਡੇ ਲਾਗੇ ਉੱਧਰ ਨਕੋਦਰ ਕੋਲ ਹੈ, ਉਹ ਚਲਮਾ, ਉਹ ਮੈਨੂੰ ਇੱਕ ਨਾ ਮੌਕਾ ਮਿਲਿਆ ਉੱਧਰ ਡੇਰੇ ਦੇ ਅੱਗੋਂ ਦੀ ਲੰਘਣ ਦਾ, ਉਹਦੇ ਫੋਟੋਆਂ ਦੇ ਵਿੱਚ ਵੀ ਉਹਨਾਂ ਚਲਮਾਂ ਸਾਰੀਆਂ ਲਾਈਆਂ ਹੋਈਆਂ। ਤੇ ਜੇ ਸਾਡਾ ਬੱਚਾ ਉੱਥੇ ਜਾਵੇ ਤੇ ਸਾਨੂੰ ਆ ਕੇ ਵੇਖੋ, ਅਸੀਂ ਕਹਿੰਦੇ ਹਾਂ ਜਿਹੋ ਜਿਹੇ ਦੀ ਤੁਸੀਂ ਸੇਵਾ ਕਰੋਗੇ ਉਦਾਂ ਦੇ ਹੋ ਜਾਓਗੇ, ਤੇ ਉਦਾਂ ਦੀ ਤੁਹਾਡੀ ਬੁੱਧੀ ਹੋ ਜਾਵੇਗੀ। ਜੇ ਤੁਸੀਂ ਇਸ ਗੁਰੂ ਦੀ ਸੇਵਾ ਕਰੋਗੇ ਤੇ ਗੁਰੂ ਨੇ ਤੁਹਾਨੂੰ ਸਮਝ ਦੇਣਾ, ਵਿਵੇਕ ਦੇਣਾ, ਤੁਸੀਂ ਇਹਦੇ ਵਰਗੇ ਹੋ ਜਾਓਗੇ। ਜੇ ਚਿਲਮਾਂ ਵਾਲਿਆਂ ਦੀ ਸੇਵਾ ਕਰੋਗੇ ਤੇ ਤੁਸੀਂ ਆਪਣੇ ਬੱਚਿਆਂ ਦੇ ਹੱਥ ਵਿੱਚੋਂ ਚਿਲਮ ਖੋ ਨਹੀਂ ਸਕਦੇ, ਕਿਉਂਕਿ ਉਹ ਠੀਕ ਹੈ, ਉਹ ਆਪਣੇ ਗੁਰੂ ਵਰਗਾ ਹੈ। ਜੇ ਤੁਸੀਂ ਭੰਗ ਪੀਣਿਆਂ ਦੀ ਸੇਵਾ ਕਰੋਗੇ ਤੇ ਤੁਸੀਂ ਕਿਸੇ ਦੇ ਹੱਥ ਵਿੱਚੋਂ ਘੋਟਣਾ ਖੋ ਨਹੀਂ ਸਕਦੇ, ਕਿਉਂਕਿ ਉਹ ਜਿਹਨਾਂ ਦੀ ਸੰਗਤ ਵਿੱਚ ਬੈਠਾ ਉਹ ਭੰਗ ਹੀ ਪੀਂਦੇ ਨੇ। ਤੇ ਸਾਡੇ ਵਿੱਚ ਵੀ ਇੱਦਾਂ ਆ, ਹੁਣ ਨਗਰ ਕੀਰਤਨਾਂ ਦੇ ਵਿੱਚ ਵੇਖਿਆ ਨਾ, ਇੱਧਰ ਦੇ ਜੰਪਲ ਬੱਚੇ ਕਿੱਦਾਂ ਭੰਗ ਘੋੜ ਘੋੜ ਕੇ ਪੀ ਜਾ ਰਹੇ ਨੇ। ਗੁਰਦੁਆਰਿਆਂ ਵਾਲੇ ਕਹਿੰਦੇ ਨੇ ਪੀਓ, ਰਗੜੋ ਜਿੰਨੀ ਰਗੜੀ ਜਾਂਦੀ ਤੁਹਾਡੇ ਕੋਲ। ਅੱਜ ਨੂੰ ਮੈਰੀਜੁਆਨਾ ਕੇ ਕੀ ਕਹਿੰਦੇ ਨੇ ਵੀ ਹੁਣ ਤੇ ਇੱਧਰ ਲੀਗਲ ਹੈ, ਤੇ ਉਹ ਵੀ ਧਰਮ ਦੇ ਨਾਂ ਦੇ ਉੱਤੇ, ਧਰਮ ਦੇ ਨਾਂ ਉੱਤੇ ਅੰਨੇ ਬੋਲੇ ਹੋ ਗਏ ਬੰਦੇ। ਤੋ ਇਸ ਕਰਕੇ ਗੁਰੂ ਗੁਰਮਤ ਦਾ ਮਾਰਗ ਇਹ ਨਹੀਂ ਹੈ ਸਾਡੇ ਲਈ। ਭਾਈ ਗੁਰਦਾਸ ਨੂੰ ਪੁੱਛੋ, ਭਾਈ ਗੁਰਦਾਸ ਜੀ ਤੁਹਾਡੀ ਨਿਗਾਹ ਦੇ ਵਿੱਚ ਪੀਰ ਕੌਣ ਹੈ? ਤੇ ਭਾਈ ਗੁਰਦਾਸ ਨੇ ਪਤਾ ਕੀ ਆਖਿਆ, ਉਹਨਾਂ ਆਖਿਆ ਪੰਜ ਪਿਆਲੇ ਪੰਜ ਪੀਰ। ਸਾਡੇ ਪੰਜ ਪੀਰ ਕਿਹੜੇ ਨੇ? ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ। ਭਾਈ ਗੁਰਦਾਸ ਸਾਹਿਬ ਨੂੰ ਪੁੱਛੋ, ਤੁਸੀਂ ਗੁਰਮਤ ਦੇ ਵਿਆਖਿਆਕਾਰ ਹੋ, ਭਾਈ ਸਾਹਿਬ ਜੀ ਜੇ ਕੋਈ ਜਾਹਰਾ ਪੀਰ ਵੇਖਣਾ ਹੋਵੇ ਤੇ ਕਿਹਨੂੰ ਵੇਖੀਏ? ਉਹਨਾਂ ਆਖਿਆ ਜਾਹਰ ਪੀਰ ਜਗਤ ਗੁਰ ਬਾਬਾ, ਸਭ ਤੋਂ ਵੱਡਾ ਜਾਹਰਾ ਪੀਰ ਜਗਤ ਦਾ ਗੁਰੂ ਬਾਬਾ ਨਾਨਕ ਆਪ ਹੈ, ਗੁਰੂ ਨਾਨਕ ਤੋਂ ਵੱਡਾ ਕੋਈ ਜਾਹਰਾ ਪੀਰ ਦੁਨੀਆਂ ਤੇ ਹੋ ਹੀ ਨਹੀਂ ਸਕਦਾ, ਜਿਹਨੇ ਹਰ ਚੀਜ਼ ਜਾਹਰ ਕਰਕੇ ਰੱਖ ਦਿੱਤੀ, ਜਿਹਨੇ ਅਧਰਮੀਆਂ ਦਾ ਅਧਰਮ ਜਾਹਰ ਕਰ ਦਿੱਤਾ, ਜਿਹਨੇ ਰਾਜਨੀਤਿਕ ਜਿਹੜੇ ਕਰਪਟ ਲੋਕ ਸਨ ਬਾਬਰ ਵਰਗਿਆਂ ਨੂੰ ਜਿਹਨੇ ਜਾਹਰ ਕਰਕੇ ਰੱਖ ਦਿੱਤਾ, ਇਦੋਂ ਵੱਡਾ ਜਾਹਰਾ ਪੀਰ ਹੋਰ ਕਿਹੜਾ ਹੋ ਸਕਦਾ ਹੈ? ਜਾਹਰਦਾਰ ਹੁੰਦਾ ਪ੍ਰਤੱਖ, ਉਹ ਕਈ ਵਾਰ ਆਪਾਂ ਇਹਨੂੰ ਏਦਾਂ ਵੀ ਸਮਝਦੇ ਵੀ ਬੜਾ ਜਾਹਰਾ ਹੈ, ਉਹ ਸੱਖਣੀ ਸੁੱਟਦੇ ਨੇ ਵੀ ਮੂੰਹ ਚੋਂ ਜ਼ਹਿਰ ਸੁੱਟ ਦੋ, ਜ਼ਹਿਰ ਨਹੀਂ ਹੈ। ਜਾਹਰਾ ਦਾ ਅਰਥ ਹੁੰਦਾ ਜਿਹੜਾ ਪ੍ਰਗਟ ਹੈ, ਜਿਹੜਾ ਸਾਹਮਣੇ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਜਾਹਰ ਪੀਰ ਜਗਤ ਗੁਰ ਬਾਬਾ, ਗੁਰੂ ਨਾਨਕ ਸਾਹਿਬ ਮਹਾਰਾਜ ਜਾਹਰ ਪੀਰ ਨੇ। ਤੋ ਬਾਬਾ ਜੀ ਨੇ ਇੱਥੇ ਬਖਸ਼ਿਸ਼ ਕੀਤੀ ਸ਼ੇਖ ਫਰੀਦ ਸਾਹਿਬ, ਉਹ ਕਹਿੰਦੇ ਨੇ ਦਰਵੇਸ਼ਾਂ ਨੂੰ ਲੋੜ ਹੀ ਹੈ। ਆਖਿਆ ਸਾਹਿਬ ਦੀ ਕਰ ਚਾਕਰੀ, ਮਾਲਕ ਦੀ ਚਾਕਰੀ ਕਰ, ਦਿਲ ਦੀ ਲਾ ਭਰਾਂਦ, ਭਰਾਂਦ ਦਾ ਅਰਥ ਹੈ ਭਟਕਣਾ, ਛੱਡ ਦੇ ਦਿਲ ਵਿੱਚ, ਦਰਵੇਸ਼ਾਂ ਨੂੰ ਲੋੜ ਹੀ ਹੈ, ਜਿਹੜੇ ਦਰਵੇਸ਼ ਹੁੰਦੇ ਨੇ ਉਹਨਾਂ ਨੂੰ ਲੋੜੀਂਦੀ ਹੈ। ਕਿੱਦਾਂ ਦਾ ਸੁਭਾਅ? ਆਖਿਆ ਰੁੱਖਾਂ ਦੀ ਜੀਰਾਂਦ, ਜਿਵੇਂ ਰੁੱਖਾਂ ਦਾ ਸੁਭਾਅ ਹੁੰਦਾ। ਹੁਣ ਰੁੱਖ ਦਾ ਸੁਭਾਅ ਕਿਹੜਾ ਹੈ? ਰੁੱਖ ਦਾ ਸੁਭਾਅ ਜਿਹੜਾ ਹੈ ਨਾ ਸਾਧ ਸੰਗਤ, ਰੁੱਖ ਆਪਣੇ ਤਨ ਉੱਤੇ ਗਰਮੀ ਸਹਿੰਦਾ, ਪਰ ਥੱਲੇ ਬੈਠਣ ਵਾਲਿਆਂ ਨੂੰ ਉਹਨੇ ਕਦੀ ਕੋਈ ਮਿਹਣਾ ਨਹੀਂ ਮਾਰਿਆ। ਆਪਣੇ ਤਨ ਉੱਤੇ ਗਰਮੀ ਸਹਿ ਕੇ ਉਹ ਥੱਲੇ ਬੈਠਣ ਵਾਲਿਆਂ ਨੂੰ ਛਾਂ ਦਿੰਦਾ। ਆਪਣੇ ਤਨ ਉੱਤੇ ਗਰਮੀ ਸਹਿ ਕੇ ਜਿਹੜਾ ਰੁੱਖ ਹੈ ਉਹ ਕਿਸੇ ਨੂੰ ਕੀ ਦਿੰਦਾ? ਫਲ ਦਿੰਦਾ, ਉਹਦੇ ਪੇਟ ਦੀ ਜਿਹੜੀ ਅਗਨ ਹੈ ਉਹਨੂੰ ਬੁਝਾ ਦਿੰਦਾ। ਤੇ ਫਿਰ ਜੇ ਕੋਈ ਆਇਆ ਖਪਿਆ ਤਪਿਆ, ਜਿਹਦੇ ਘਰ ਦੀ ਛੱਤ ਨਹੀਂ ਸੀ, ਜਿਹਨੇ ਕੋਈ ਦਰਿਆਓ ਪਾਰ ਲੰਘਣਾ ਸੀ, ਉਹਨੇ ਰੁੱਖ ਨੂੰ ਵੱਢ ਲਿਆ ਤੇ ਉਹ ਰੁੱਖ ਵੱਢਿਆ ਹੋਇਆ ਵੀ ਉਹਦੀ ਬੇੜੀ ਬਣ ਗਿਆ, ਉਹ ਰੁੱਖ ਵੱਢਿਆ ਹੋਇਆ ਵੀ ਕਿਸੇ ਦੇ ਘਰ ਦੀ ਛੱਤ ਬਣ ਗਿਆ ਮਰਦੇ ਦਮ ਤੱਕ। ਤੇ ਜੇ ਬੰਦੇ ਦੀ ਮੌਤ ਹੋਈ ਤੇ ਉਹ ਰੁੱਖ ਬਾਲਣ ਬਣ ਕੇ ਉਹਨੂੰ ਮਿੱਟੀ ਦੇ ਵਿੱਚ ਵੀ ਮਿਲਾ ਗਿਆ, ਤਾਂ ਰੁੱਖ ਜਿਹੜਾ ਹੈ ਉਹ ਪਰਉਪਕਾਰ ਲਈ ਜੀਂਦਾ ਹੈ। ਆਖਿਆ ਜਿਹੜਾ ਦਰਵੇਸ਼ ਬੰਦਾ ਹੁੰਦਾ ਨਾ, ਜਿਹੜਾ ਭਲਾ ਬੰਦਾ ਹੁੰਦਾ ਹੈ, ਉਹ ਕਿੱਦਾਂ ਦਾ ਹੁੰਦਾ? ਰੁੱਖਾਂ ਦੀ ਜ਼ਿਰਾਂਦ ਵਰਗਾ, ਜਿੱਦਾਂ ਦਾ ਜਿਗਰਾ ਰੁੱਖ ਦਾ ਹੈ, ਜਿੱਦਾਂ ਦਾ ਧੀਰਜ, ਜਿੱਦਾਂ ਦਾ ਸਬਰ ਰੁੱਖ ਕੋਲ ਹੈ, ਉਦਾਂ ਦਾ ਸਬਰ ਹੀ ਦਰਵੇਸ਼ ਬੰਦੇ ਦੇ ਕੋਲ ਹੁੰਦਾ। ਇੱਥੇ ਤੇ ਦਰਵੇਸ਼ ਕਹਿੰਦੇ ਨੇ ਸਾਨੂੰ ਮੱਥਾ ਨਾ ਟੇਕੋ, ਵੇਖ ਲਓ ਤੁਹਾਡੀਆਂ ਕੁੱਲਾਂ ਤਬਾਹ ਕਰ ਦੇ। ਆ ਕਈ ਤੇ ਪੀਰਾਂ ਫਕੀਰਾਂ ਦੇ ਪਤਾ ਕਿਉਂ ਜਾਂਦੇ ਨੇ? ਉਹ ਕਹਿੰਦੇ ਨੇ ਬਾਬਾ ਜੀ ਬੜੇ ਚਿਰਦੇ ਜਾਂਦੇ ਹਾਂ, ਜੇ ਹੁਣ ਗਏ ਤੇ ਪੀਰ ਕੋਈ ਨੁਕਸਾਨ ਹੀ ਨਾ ਕਰ ਦੇਵੇ। ਕਿਉਂ ਭਲਾ? ਉਹ ਸਾਡੀ ਮੈਂਟੈਲਿਟੀ, ਸਾਡੀ ਸੋਚ ਇਹ ਹੈ ਵੀ ਜਾਲ ਆਪਾਂ ਉਹ ਪੀਰਾਂ ਫਕੀਰਾਂ ਵਾਲਾ। ਮੈਂ ਸਵੇਰੇ ਵੀ ਇੱਕ ਬੇਨਤੀ ਕੀਤੀ ਸੀ ਹੁਕਮਨਾਮਾ ਸਾਹਿਬ ਦੀ ਵਿਆਖਿਆ ਕਰਦਿਆਂ, ਅਸੀਂ ਆਪਣੀ ਜ਼ਿੰਦਗੀ ਵਿੱਚ ਵਿਚਾਰਾਂ ਦਾ ਜਾਲ ਆਪ ਬੁਣਦੇ ਹਾਂ ਤੇ ਆਪ ਹੀ ਉਹਦੇ ਵਿੱਚ ਫਸ ਜਾਂਦੇ ਹਾਂ। ਤੁਹਾਡਾ ਆਪਣਾ ਥੋਟ ਪ੍ਰੋਸੈਸ ਹੀ ਹੈ ਜਿਹਨੂੰ ਬਦਲਣ ਦੀ ਲੋੜ ਹੈ। ਹੁਣ ਮੰਨ ਲਓ ਇੱਕ ਮਿੰਟ ਲਈ ਤੁਸੀਂ ਜਾ ਰਹੇ ਹੋ ਰਾਤ ਦੇ ਹਨੇਰੇ ਦੇ ਵਿੱਚ, ਤੁਹਾਡੇ ਮਨ 'ਚ ਇੱਦਾਂ ਚੱਲਦਾ ਰਹਿੰਦਾ ਹੈ, ਸੁਰਤ ਵਿੱਚ ਇੱਦਾਂ ਕਿਸੇ ਨੇ ਇੰਨਾ ਪ੍ਰਭਾਵ ਪਾਇਆ ਵੀ ਭੂਤ ਪ੍ਰੇਤ ਹੁੰਦੇ ਨੇ, ਸੁਰਤ ਬੰਦੀ ਦੀ ਉੱਦਾਂ ਦੀ ਬਣ ਗਈ, ਸਾਖੀਆਂ ਉੱਦਾਂ ਦੀਆਂ, ਫਿਲਮਾਂ ਉੱਦਾਂ ਦੀਆਂ ਵੇਖ ਲਈਆਂ, ਆਲੇ ਦੁਆਲਿਓਂ ਗੱਲਾਂ ਉੱਦਾਂ ਦੀਆਂ। ਕੁਝ ਸਾਡੇ ਉਹ ਦਾਨੇ ਬੈਠੇ ਹੁੰਦੇ ਨਾ ਚਿੱਟੀ ਦਾੜੀ ਵਾਲੇ, ਉਹ ਕਹਿੰਦੇ ਨੇ ਪੁੱਤ ਹੁੰਦੇ ਨੇ ਇਹਨਾਂ ਨੂੰ ਬੜਾ ਪਤਾ। ਫਿਰ ਉਹਨਾਂ ਚੀਜ਼ਾਂ ਦਾ ਅਸਰ ਸੁਰਤ ਉੱਤੇ ਐਸਾ ਹੋ ਗਿਆ। ਅੱਛਾ, ਤੁਸੀਂ ਤੁਰੇ ਜਾ ਰਹੇ ਸੀ ਤੇ ਤੁਹਾਡਾ ਕੁੜਤਾ ਪਜਾਮਾ ਪਿੱਛੇ ਅੜ ਗਿਆ ਕਿਸੇ ਚੀਜ਼ 'ਚ, ਪਿੱਛੇ ਅੜ ਗਿਆ। ਹੁਣ ਮਨ 'ਚ ਕੀ ਖਿਆਲ ਚੱਲ ਪਿਆ? ਲੈ ਜਵਾਨਾ, ਪਾਪਾ ਕਹਿਣ ਡਿਆ ਸੀ ਸਵੇਰੇ ਹੀ, ਅਜੇ ਕੰਮ ਖਰਾਬ ਹੋ ਗਿਆ, ਭੂਤ ਨੇ ਫੜ ਲਿਆ ਪਿੱਛੋਂ ਆਣ ਕੇ। ਤੇ ਉਹ ਬਿਲਕੁਲ ਇੱਕਦਮ ਭਾਵੇਂ ਕੁੜਤਾ ਪਜਾਮਾ ਪੜਵਾ ਕੇ ਹੀ ਭੱਜਾ, ਪਰ ਇੱਕਦਮ ਅੱਗੇ ਨੂੰ ਭੱਜ ਗਿਆ। ਉਹ ਮੈਨੂੰ ਤੇ ਚਿੰਬੜ ਗਿਆ। ਫਿਰ ਜੋ ਥੋੜਾ ਜਿਹਾ ਗਾਂਹ ਗਿਆ, ਆਂਦਾ ਪਿੱਛੇ ਤੇ ਕੋਈ ਵੀ ਨਹੀਂ ਹੈਗਾ, ਵਾਕਈ ਕਿਸੇ ਨੇ ਤੇ ਮੈਨੂੰ ਫੜਿਆ ਸੀ ਨਾ। ਉਹ ਕੀ ਹੈ ਵੀ ਜਿਹੜਾ ਖਿਆਲਾਂ ਦਾ ਜਾਲ ਤੁਸੀਂ ਵਿਚਾਰਾਂ ਦਾ ਆਪਣੇ ਅੰਦਰ ਬੁਣਿਆ ਹੈ ਨਾ, ਤੁਸੀਂ ਉਹਦੇ ਵਿੱਚ ਆਪ ਹੀ ਫਸੇ ਪਏ ਹੋ। ਤੇ ਜੇ ਕਿਤੇ ਉਦੋਂ ਤੁਸੀਂ ਪਿੱਛੇ ਪਲਟ ਕੇ ਵੇਖ ਲੈਂਦੇ, ਜੇ ਕਿਤੇ ਉਸੇ ਮੂਮੈਂਟ ਉੱਤੇ ਤੁਸੀਂ ਪਿੱਛੇ ਪਲਟ ਕੇ ਵੇਖ ਲੈਂਦੇ ਤੇ ਤੁਹਾਨੂੰ ਪਤਾ ਲੱਗ ਜਾਣਾ ਸੀ ਪਿੱਛੇ ਕੱਖ ਵੀ ਨਹੀਂ ਹੈ। ਹੁਣ ਕੀ ਹੈ? ਬਾਬਾ ਜੀ ਨੇ ਉੱਥੇ ਆਖਿਆ ਸੀ, ਇਨ ਬਿਦ ਡੂਬੀ ਮਾਕੁਰੀ ਭਾਈ ਉਬੀ ਸਿਰਕ ਹੈ ਭਾਈ, ਇੱਦਾਂ ਦਾ ਕਰਕੇ ਸ਼ਬਦ ਹੈ ਜੇ ਮੈਂ ਗਲਤ ਨਾ ਪੜ੍ਹਾਂ। ਉਹ ਜਿਵੇਂ ਮੱਕੜੀ ਨੇ ਜਾਲ ਬਣਾਇਆ, ਅਸੀਂ ਵਿਚਾਰਾਂ ਦਾ ਜਾਲ ਆਪਣੀ ਸੁਰਤ ਵਿੱਚ ਬਣਾਇਆ, ਵਿਚਾਰਾਂ ਦਾ ਜਾਲ ਸੁਰਤ ਵਿੱਚ ਬਣਾਇਆ, ਆਪ ਹੀ ਉਸ ਜਾਲ ਦੇ ਵਿੱਚ ਆਪਾਂ ਫਸ ਗਏ। ਤੋ ਇਸ ਜਾਲ ਨੂੰ ਤੋੜਨ ਦੀ ਲੋੜ ਹੈ। ਜਾਲ ਟੁੱਟੇਗਾ ਕਿਵੇਂ? ਜਾਲ ਟੁੱਟੇਗਾ ਜਦੋਂ ਅਸੀਂ ਗੁਰੂ ਦੇ ਸ਼ਬਦ ਦੇ ਵਿਚਾਰ ਇੱਥੇ ਟਿਕਾਵਾਂਗੇ। ਅਜੇ ਤੁਹਾਡੇ ਵਿਚਾਰ ਕਿਹੜੇ ਨੇ? ਜਿਹੜੇ ਤੁਹਾਨੂੰ ਦੁਨੀਆਂ ਨੇ ਦਿੱਤੇ ਨੇ, ਜਿਹੜੇ ਸਮਾਜ ਨੇ ਦਿੱਤੇ ਨੇ, ਜਿਹੜੇ ਆਲੇ ਦੁਆਲੇ ਨੇ ਦਿੱਤੇ ਨੇ। ਜਿਸ ਦਿਨ ਤੁਸੀਂ ਗੁਰੂ ਵਾਲੇ ਵਿਚਾਰਾਂ ਦਾ ਜਾਲ ਆਪਣੇ ਅੰਦਰ ਬੁਣ ਲਿਆ ਨਾ, ਤੇ ਇਹ ਜਾਲ ਤੁਹਾਨੂੰ ਜਿਹੜਾ ਹੈ ਜੀਵਨ ਦੇਵੇਗਾ, ਇਹ ਤੁਹਾਨੂੰ ਫਸਾਏਗਾ ਨਹੀਂ। ਤੋ ਗੁਰੂ ਕਿਰਪਾ ਕਰੇ ਅਸੀਂ ਸਮਝੀਏ ਇਹਨਾਂ ਗੱਲਾਂ ਨੂੰ। ਕੋਈ ਪੀਰ ਫਕੀਰ ਕੱਖ ਨਹੀਂ ਕਿਸੇ ਨੂੰ ਕਰ ਸਕਦਾ। ਸਾਨੂੰ ਤਕਰੀਬਨ, ਚਲੋ ਇਸ ਲਾਈਨ ਦੇ ਵਿੱਚ ਮੈਨੂੰ ਖੁਦ ਨੂੰ 10-12 ਸਾਲ ਦਾ ਸਮਾਂ ਹੋ ਗਿਆ, ਜਿੰਨਾ ਅਸੀਂ ਪੀਰਾਂ ਫਕੀਰਾਂ ਦੇ ਬਾਰੇ ਬੋਲਦੇ ਹਾਂ ਹੁਣ ਨੂੰ, ਤੇ ਫਿਰ ਅਸੀਂ ਸਾਡਾ ਤੇ ਕਈ ਤੇ ਕਹਿੰਦੇ ਨੇ ਅਸੀਂ ਤੇ ਕੈਨੇਡਾ ਹੀ ਆਪਣੇ ਪੀਰ ਕਰਕੇ ਆਏ। ਵੀ ਜੇ ਉਹ ਕਿਤੇ ਸਾਡੀ ਬੇਬੇ ਵੀਰਵਾਰ ਨੂੰ ਤੇਲ ਨਾ ਪਾਉਂਦੀ ਤੇ ਸਾਡੇ ਕੋਲ ਕਿੱਥੇ ਕੈਨੇਡਾ ਪਹੁੰਚਿਆ ਜਾਣਾ ਸੀ? ਜਿਹੜੇ ਤੁਹਾਡੇ ਤੋਂ ਪਹਿਲਾਂ ਆਏ ਬੈਠੇ ਨੇ, ਹਨਾ, ਉਹ ਤੁਸੀਂ ਕਿਸੇ ਪੀਰ ਦੀ ਮਿਹਰਬਾਨੀ ਨਾਲ ਕੈਨੇਡਾ ਨਹੀਂ ਆਏ, ਤੁਸੀਂ ਆਏ ਜੋ ਗਦਰੀ ਬਾਬਿਆਂ ਕਰਕੇ, ਤੁਸੀਂ ਆਏ ਜੋ ਉਹ ਕਾਮਾ ਗਾਟਾ ਮਾਰੂ ਦੇ ਜਹਾਜ਼ਾਂ ਕਰਕੇ ਕੈਨੇਡਾ ਦੀ ਧਰਤੀ ਉੱਤੇ, ਤੁਸੀਂ ਆਏ ਜੋ ਤੁਹਾਡੇ ਉਹ ਬਜ਼ੁਰਗ ਜਿਹੜੇ ਰੇਸਿਜ਼ਮ ਦਾ ਸ਼ਿਕਾਰ ਹੋਏ ਤੇ ਜਿਨ੍ਹਾਂ ਨੇ ਮੁਕਾਬਲਾ ਕੀਤਾ, ਉਹਨਾਂ ਦੀ ਕਿਰਪਾ ਦੇ ਸਦਕਾ ਪੀਰ ਕੀ ਲੱਗਦਾ? ਤੋ ਅਸੀਂ ਕ੍ਰੈਡਿਟ ਕਿਸੇ ਦਾ ਦੇਈ ਅਸੀਂ ਕਿਸੇ ਨੂੰ ਜਾਂਦੇ ਹਾਂ? ਤੂੰ ਸਮਝੀਏ ਇਸ ਗੱਲ ਨੂੰ। ਤੁਸੀਂ ਆਏ ਹੋ ਜਦੋਂ 100 ਸਾਲ 150 ਸਾਲ ਪਹਿਲਾਂ ਤੁਹਾਡੇ ਬਜ਼ੁਰਗ ਇਸ ਧਰਤੀ ਦੇ ਉੱਤੇ ਆਣ ਕੇ ਜਿਨ੍ਹਾਂ ਨੇ ਇਮੀਗ੍ਰੇਸ਼ਨ, ਜਦੋਂ ਤੁਸੀਂ ਕੈਨੇਡਾ ਦਾ ਇਤਿਹਾਸ ਪੜ੍ਹੋਗੇ, ਮੈਂ ਜ਼ਰੂਰ ਬੇਨਤੀ ਕਰਾਂਗਾ ਨੌਜਵਾਨ ਵੀਰੋ ਕਦੀ ਕੈਨੇਡਾ ਵਿੱਚ ਇੱਥੋਂ ਦੇ ਇਤਿਹਾਸ ਨੂੰ ਪੜ੍ਹ ਕੇ ਵੇਖੋ, ਕੈਨੇਡਾ ਦੇ ਗਦਰੀ ਯੋਧਿਆਂ ਦਾ ਇਤਿਹਾਸ ਪੜ੍ਹ ਕੇ ਵੇਖੋ ਕਿੱਦਾਂ ਕਿੱਦਾਂ ਦੀਆਂ ਇੱਥੇ ਘਟਨਾਵਾਂ ਅਤੇ ਮੁਸ਼ਕਲਾਂ ਵਾਪਰੀਆਂ, ਉਸ ਹਿਸਟਰੀ ਨੂੰ ਪੜ੍ਹ ਕੇ ਵੇਖੋ ਵੀ ਕਿੱਦਾਂ ਅਸੀਂ ਜਾ ਕੇ ਸਟੈਬਲਿਸ਼ ਹੋਏ, ਕਿੱਦਾਂ ਅੱਜ ਅਸੀਂ ਸੌਖੇ ਆ ਗਏ ਉਹਨਾਂ ਸਮਿਆਂ ਵਿੱਚ ਜਦੋਂ ਜਿਹੜਾ ਹੈ ਉਹ ਅੰਗਰੇਜ਼ੀ ਹਕੂਮਤ ਬ੍ਰਿਟਿਸ਼ ਰਾਜ ਜਿਹੜਾ ਸੀ ਉਹ ਇੰਡੀਆ ਦੇ ਵਿੱਚ ਸੀ ਅਤੇ ਇੱਥੇ ਵੀ ਬ੍ਰਿਟਿਸ਼ ਰਾਜ ਦੇ ਕਰਿੰਦੇ ਇਮੀਗ੍ਰੇਸ਼ਨ ਅਫਸਰ ਸੀ, ਉਹਨਾਂ ਸਮਿਆਂ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਕੀ ਸਿਹਾ ਅਤੇ ਕਿਹੜੇ ਤਰੀਕੇ ਨਾਲ ਤੁਹਾਡੇ ਲਈ ਉਹਨਾਂ ਨੇ ਰਾਹ ਪੱਧਰੇ ਕੀਤੇ, ਇਹ ਤੁਸੀਂ ਇਤਿਹਾਸ ਨੂੰ ਪੜ੍ਹ ਕੇ ਵੇਖੋ, ਕਿਸੇ ਪੀਰ ਦੀ ਕਿਰਪਾ ਨਾਲ ਤੁਸੀਂ ਨਹੀਂ ਆਏ। ਤੋ ਇਹ ਹੋਵੇਗਾ ਵੀ ਅਸੀਂ ਉਹਨਾਂ ਦੀ ਕਮਾਈ ਕਿਸੇ ਹੋਰ ਦੀ ਝੋਲੀ 'ਚ ਸੁੱਟੀ ਜਾਂਦੇ। ਖੈਰ, ਬਾਬਾ ਸ਼ੇਖ ਫਰੀਦ ਸਾਹਿਬ ਨੇ ਆਖਿਆ ਦਰਵੇਸ਼ ਸਬਰ ਵਾਲਾ ਹੁੰਦਾ, ਫਕੀਰ ਉਹਨੂੰ ਕਹਿੰਦੇ ਨੇ, ਫਕੀਰ ਉਹਨੂੰ ਕਹਿੰਦੇ ਨੇ ਜਿਹੜਾ ਘਰੋਂ ਘਰ ਜਾ ਕੇ ਮੰਗਦਾ ਨਹੀਂ। ਤੋ ਆਖਿਆ ਇੱਥੇ ਬੜੇ ਐਸੇ ਤੁਰੇ ਫਿਰਦੇ ਨੇ। ਸ਼ੇਖ ਫਰੀਦ ਨੇ ਹੁਣ ਆਪਣੀ ਗੱਲ ਕਹਿ ਕੇ ਗੱਲ ਨੂੰ ਸਮਾਪਤ ਕੀਤੀ ਆ, ਆਖਿਆ ਮੇਰੇ ਵਰਗੇ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਜਿਹੜੇ ਸੂਫੀ ਹੁੰਦੇ ਸੀ ਨਾ ਉਹ ਕਾਲੇ ਰੰਗ ਦੇ ਪਹਿਰਾਵੇ ਪਾਉਂਦੇ ਹੁੰਦੇ ਸੀ। ਆਖਿਆ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ, ਲੋਕ ਕਹਿ ਦਰਵੇਸ਼। ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਲੋਕ ਮੇਰੇ ਅੰਦਰ ਦੇ ਗੁਨਾਹਾਂ ਨੂੰ ਨਹੀਂ ਵੇਖਦੇ, ਇਹ ਮੈਨੂੰ ਮੇਰੇ ਬਾਹਰ ਦੇ ਕੱਪੜੇ ਵੇਖ ਕੇ ਕਹੀ ਜਾਂਦੇ ਨੇ ਵੀ ਇਹ ਬੰਦਾ ਬੜਾ ਫਕੀਰ ਹੈ, ਇਹਨੇ ਤੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ। ਤੋ ਗੁਰੂ ਕਿਰਪਾ ਕਰੇ ਅਸੀਂ ਵੀ ਗੁਰੂ ਦੀ ਮੱਤ ਨੂੰ ਜੀਵਨ ਵਿੱਚ ਧਾਰਨ ਕਰੀਏ ਜਿਹਦੇ ਨਾਲ ਸਾਡਾ ਕਲਿਆਣ ਹੋਣਾ। ਤੁਹਾਡਾ ਸਾਰਿਆਂ ਦਾ ਮੈਂ ਖਾਸ ਕਰਕੇ ਧੰਨਵਾਦ ਕਰਨਾ ਵੀ ਤੁਸੀਂ ਬੜੀ ਇਕਾਗਰਤਾ ਨਾਲ ਗੁਰਬਾਣੀ ਦੀ ਵਿਚਾਰ ਨੂੰ ਸੁਣਿਆ ਅਤੇ ਸਮਾਂ ਕੱਢਿਆ ਕਰੋ, ਬੈਠ ਕੇ ਗੁਰਮਤਿ ਦੀ ਵਿਚਾਰ ਨੂੰ ਸੁਣਿਆ ਕਰੋ, ਸਮਝਿਆ ਕਰੋ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਅਗਲੇ ਸਮੇਂ ਲਈ ਗਿਆਨੀ ਜੀ ਪਾਸੋਂ ਜਿਹੜਾ ਹੈ ਉਹ ਪ੍ਰੋਗਰਾਮ ਸ਼੍ਰਵਣ ਕਰੋ, ਕੁਝ ਇੱਕ ਦੋ ਜ਼ਰੂਰੀ ਬੇਨਤੀਆਂ ਵੀ ਨੇ ਉਹ ਆਪ ਜੀ ਦੇ ਨਾਲ ਭਾਈ ਵਰਿੰਦਰ ਸਿੰਘ ਸਾਂਝੀਆਂ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਦੀ ਚੀਮਾ ਕਲਾ, ਜੋ ਆਪ ਜੀ ਦੇ ਨਾਲ ਲੜੀਵਾਰ ਭਗਤ ਬਾਣੀ ਦੀ ਕਥਾ ਵਿਚਾਰ ਦੀ ਸਾਂਝ ਪਾ ਰਹੇ ਸਨ। ਬਾਬਾ ਸ਼ੇਖ ਫਰੀਦ ਸਾਹਿਬ ਜੀ ਤਿੰਨਾਂ ਦੇ ਉਚਾਰਨ ਕੀਤੇ ਹੋਏ ਪਵਿੱਤਰ ਸਲੋਕਾਂ ਦੀ ਕਥਾ ਵਿਚਾਰ ਦੀ ਸਾਂਝ ਜੋ ਸ਼ਾਮ ਦੇ ਦੀਵਾਨਾਂ ਵਿੱਚ ਚੱਲ ਰਹੀ ਹੈ। ਸੋ ਗੁਰਮਤ ਵਿਚਾਰਾਂ ਦੀ ਸਾਂਝ ਗਿਆਨੀ ਜੀ ਆਪ ਜੀ ਦੇ ਨਾਲ ਪਾ ਕੇ ਗਏ, ਧੰਨਵਾਦ ਹੈ। ਗੁਰੂ ਪਿਆਰੇ ਸਾਧ ਸੰਗਤ ਜੀ, ਜਿਵੇਂ ਕਿ ਆਪ ਜੀ ਜਾਣਦੇ ਹੋ, ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਸਮਾਗਮ 20 ਸਤੰਬਰ ਦਿਨ ਐਤਵਾਰ ਨੂੰ ਪੂਰੇ ਜਾਹੋ ਜਲਾਲ ਦੇ ਨਾਲ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਜੋ ਰੱਖਿਆ ਜਾ ਰਿਹਾ ਹੈ। ਤੋ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰਨ ਵਾਸਤੇ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਉਹ ਆਪਣੇ ਪਾਸ ਇੱਥੇ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਪੁੱਜ ਰਹੇ ਨੇ। ਤੋ 15 ਤੋਂ 23 ਸਤੰਬਰ ਤੱਕ ਰੋਜ਼ਾਨਾ ਸ਼ਾਮ ਦੇ ਦੀਵਾਨਾਂ ਦੇ ਵਿੱਚ ਜਿੱਥੇ ਆਪਣੇ ਪਾਸ ਉੱਚ ਕੋਟੀ ਦੇ ਕੀਰਤਨੀ ਜਥੇ, ਢਾਡੀ ਜਥੇ, ਇਹਨਾਂ ਜਥਿਆਂ ਨੇ ਹਾਜ਼ਰੀ ਭਰਨੀ ਆ, ਉਹਦੇ ਵਿੱਚ ਨਾਲ ਦੀ ਨਾਲ ਸ਼ਾਮ ਦੇ ਦੀਵਾਨਾਂ ਵਿੱਚ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਉਹ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰੀਆਂ ਭਰਨਗੇ। ਤੋ ਇਹਨਾਂ ਸਮਾਗਮਾਂ ਦੇ ਵਿੱਚ ਆਪ ਜੀ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਰੌਣਕਾਂ ਨੂੰ ਵਧਾਉਣਾ। ਤੋ ਆਓ, ਜਿੱਥੇ ਆਪ ਜੀ ਨੇ ਗੁਰਬਾਣੀ ਕੀਰਤਨ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤਾ, ਗੁਰਬਾਣੀ ਦੀ ਕਥਾ ਹੋਈ ਹੈ, ਹੁਣ ਸਮਾਂ ਹੈ ਢਾਡੀ ਵਾਰਾਂ ਗੁਰ ਇਤਿਹਾਸ ਦਾ। ਮਾਣਯੋਗ ਗਿਆਨੀ ਰਾਮ ਸਿੰਘ ਜੀ ਰਫਤਾਰ, ਉਹਨਾਂ ਦਾ ਢਾਡੀ ਜਥਾ ਆਪ ਜੀ ਨੂੰ ਢਾਡੀ ਵਾਰਾਂ ਗੁਰ ਇਤਿਹਾਸ ਨਾਲ ਜੁੜੇਗਾ। ਸਰਵਣ ਕਰੀਏ ਢਾਡੀ ਵਾਰਾਂ ਗੁਰ ਇਤਿਹਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ।

ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸਿਵਕ ਜਨ ਮਾਨੈ ਪਰ ਤਖ ਗੁਰੂ ਨਿਸ਼ਤਾਰੇ ਪਰਮ ਸਨਮਾਨ ਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਮੁਕੱਦੀ ਚਰਨਾਂ ਦੇ ਨਾਲ ਸ਼ਾਮਾਂ ਦੇ ਦੀਵਾਨਾਂ ਵਿੱਚ ਜਿਤਨੀਆਂ ਵੀ ਸੰਗਤਾਂ ਗੁਰੂ ਦਰਬਾਰ 'ਚ ਬੈਠੀਆਂ ਨੇ ਆਓ ਗੁਰੂ ਦਾਤਾ ਜੀ ਦੀ ਨਦਰ ਹੈ ਰਹਿਮਤ

ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਮੇਰੇ ਦਾਤਾ ਜੀ ਨੇ ਨਦਰ ਕੀਤੀ ਹੈ, ਰਹਿਮਤ ਕੀਤੀ ਹੈ, ਔਰ ਜਿੱਥੇ ਔਲਖ ਪਰਿਵਾਰ ਵੱਲੋਂ ਸੋ ਗੁਰੂ ਘਰ ਵਿੱਚ ਸੁਖਮਨੀ ਸਾਹਿਬ ਦੀ ਬਾਣੀ ਦੇ ਜਾਪ, ਆਪਣੀ ਧੀ ਰਾਣੀ ਦੇ ਪਹਿਲੇ ਜਨਮ ਦਿਨ ਦੇ ਸੰਬੰਧ ਅੰਦਰ ਸੋ ਗੁਰੂ ਘਰ ਵਿੱਚ ਕਰਵਾਏ ਗਏ ਨੇ, ਪਰਿਵਾਰ ਨੂੰ ਵੀ ਕੋਟ ਕੋਟ ਮੁਬਾਰਕਾਂ ਨੇ। ਸੋ ਆਓ ਜਿੰਨੀਆਂ ਸੰਗਤਾਂ ਗੁਰੂ ਦਰਬਾਰ 'ਚ ਬੈਠੀਆਂ ਨੇ, ਇੱਕ ਵਾਰੀ ਆਪਣੀ ਰਸਨਾ ਨੂੰ ਕਰੀਏ ਪਵਿੱਤਰ, ਤੇ ਰਲ ਮਿਲ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਤੋਂ ਲੈ ਕੇ ਜਿੱਥੇ ਗੁਰਬਾਣੀ ਦੇ ਪ੍ਰਵਾਹ ਚੱਲਦੇ ਨੇ ਔਰ ਕੀਰਤਨ ਗੁਰਮਤ ਵਿਚਾਰਾਂ ਦੀ ਸਾਂਝ ਆਪ ਜੀ ਸਰਵਣ ਕਰਦੇ ਹੋ, ਆਓ ਜਿਹੜਾ ਇਤਿਹਾਸ ਚੱਲ ਰਿਹਾ ਉਸ ਲੜੀ ਨੂੰ ਮੈਂ ਅੱਗੇ ਤੋਰਨ ਦਾ ਯਤਨ ਕਰਾਂਗਾ। ਕਿਉਂਕਿ ਸ਼ਾਮਾਂ ਦੇ ਦੀਵਾਨਾਂ ਦੇ ਵਿੱਚ ਸੋ ਗੁਰੂ ਕਲਗੀ ਵਾਲੇ ਪਾਤਸ਼ਾਹ ਦੇ ਵਿਖੜੇ ਪਿੰਡ ਦੀ ਮੈਂ ਗੱਲ ਕਰ ਰਿਹਾ ਸਾਂ। ਇੱਕ ਉਰਦੂ ਦਾ ਕਵੀ ਲਿਖਦਾ, ਕਹਿੰਦਾ ਵੋ ਇੱਕ ਨੂਰ ਥਾ ਜੋ ਜ਼ੁਲਮ ਤੋਂ ਮੈਂ ਨੂਰ ਫੈਲਾਤਾ ਗਿਆ, ਵੋ ਇੱਕ ਨੂਰ ਥਾ ਜੋ ਜ਼ੁਲਮ ਤੋਂ ਮੈਂ ਨੂਰ ਫੈਲਾਤਾ ਗਿਆ, ਵੋ ਇੱਕ ਮੁਕੱਦਸ ਰਾਗ ਥਾ ਜੋ ਆਗ ਭੜਕਾਤਾ ਗਿਆ, ਵੋ ਇੱਕ ਰੋ ਥੀ ਜਤਨੀ ਰੋਕੀ ਗਈ ਵੋ ਅੱਗੇ ਵੜਤੀ ਗਈ, ਵੋ ਇੱਕ ਨਦੀ ਥੀ ਜਤਨੀ ਕਾਟੀ ਗਈ ਵੋ ਚੜ੍ਹਤੀ ਗਈ। ਕਿਉਂਕਿ ਗੁਰੂ ਕਲਗੀ ਵਾਲੇ ਪਾਤਸ਼ਾਹ ਜਿਹਨਾਂ ਨੇ ਪੌਣੇ 42 ਸਾਲਾਂ ਦੇ ਅੰਦਰ ਪਰ ਗੁਰੂ ਕੇ ਪਿਆਰੇ ਜੁੱਗਾਂ ਜਿਹੜਾ ਇਤਿਹਾਸ ਰਚਿਆ, ਸੋ ਕੱਲ੍ਹ ਨੂੰ ਅੰਮ੍ਰਿਤ ਸੰਚਾਰ ਹੈ ਨਾ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ, ਕਿਉਂਕਿ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕੀਤੀ ਸੀ ਦਾਤਾ, ਮੈਂ ਦੁਨੀਆਂ ਦੇ ਉੱਤੇ ਇੱਕ ਐਸਾ ਖਾਲਸਾ ਪੰਥ ਸਾਜਾਂਗਾ, ਪਰ ਜਿਹੜਾ ਖਾਲਸਾ ਪੰਥ ਪਰ ਥਾਂ ਥਾਂ ਦਾ ਪੁਜਾਰੀ ਨਹੀਂ ਹੋਵੇਗਾ, ਉਹ ਥਾਂ ਥਾਂ ਤੇ ਮੱਥੇ ਨਹੀਂ ਟੇਕੇਗਾ, ਉਹ ਥਾਂ ਥਾਂ ਤੇ ਔਰ ਕਿਸੇ ਦੀ ਪੂਜਾ ਨਹੀਂ ਕਰੇਗਾ। ਮੇਰੇ ਦਾਤਾ ਜੀ ਲਿਖਦੇ ਨੇ, ਠਾਂਡ ਪਿਓ ਮੈਂ ਜ਼ੋਰ ਕਰ, ਬਚਨ ਕਹਾਂ ਸਿਰਨ ਆਏ, ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਦਾਤਾ ਜੀ ਤੇਰੀ ਕਿਰਪਾ ਹੋਈ, ਤੇਰੀ ਰਹਿਮਤ ਹੋਈ, ਮੈਂ ਦੁਨੀਆਂ ਤੇ ਐਸਾ ਖਾਲਸਾ ਪੰਥ ਸਾਜਾਂਗਾ। ਪਰ ਗੁਰੂ ਕੇ ਪਿਆਰਿਓ ਦਾਰੀ ਅਸਲ ਔਰ 1699 ਦੀ ਵਿਸਾਖੀ ਵਾਲੇ ਦਿਨ ਮੇਰੇ ਦਾਤਾ ਜੀ ਨੇ ਉਹ ਚੋਜ ਕਰ ਦਿੱਤਾ, ਕਿਉਂਕਿ ਦੁਨੀਆਂ ਦੇ ਉੱਤੇ ਲੋਕ ਵੰਡੇ ਹੋਏ ਸੀ ਨਾ, ਕੋਈ ਕਹਿੰਦਾ ਸੀ ਤੂੰ ਖੱਤਰੀ ਹੈ, ਤੂੰ ਬ੍ਰਾਹਮਣ ਹੈ, ਤੂੰ ਸੂਦਰ ਹੈ, ਤੂੰ ਵੈਸ ਹੈ। ਪਰ ਦੁਨੀਆਂ ਦੇ ਲੋਕਾਂ ਨੇ ਵੇਖਿਆ ਪਰ ਇੱਕ ਖੰਡੇ ਬਾਟੇ ਦੀ ਪੋਹਲ, ਇੱਕ ਬਾਟੇ ਵਿੱਚੋਂ ਸਾਰੇ ਮਜ਼ਹਬਾਂ ਦੇ ਲੋਕ ਛੱਕ ਰਹੇ ਨੇ, ਪਰ ਉਹਨੂੰ ਨਾਮ ਕੀ ਦਿੱਤਾ ਜਾ ਰਿਹਾ, ਇਹ ਗੁਰੂ ਕਾ ਖਾਲਸਾ ਹੈ, ਇਹ ਗੁਰੂ ਕਾ ਖਾਲਸਾ ਹੈ। ਕਿਉਂਕਿ ਮੇਰੇ ਦਾਤਾ ਜੀ ਨੇ ਲਿਖਿਆ, ਕਹਿਣ ਲੱਗੇ ਦਾਰੀ ਅਸਲ ਇਹ ਜਿਹੜਾ ਖਾਲਸਾ ਹੈ ਨਾ, ਇਹ ਮੈਂ ਪ੍ਰਗਟ ਥੋੜੋ ਕੀਤਾ। ਕਹਿਣ ਲੱਗੇ ਦਾਤਾ ਕਿਹਦੀ ਮੌਜ ਨੇ ਪ੍ਰਗਟ ਹੋਇਆ, ਤੇ ਮੇਰੇ ਦਾਤਾ ਜੀ ਲਿਖਦੇ ਨੇ, ਖਾਲਸਾ ਪ੍ਰਗਟਿਓ ਪਰਮਾਤਮ ਕੀ ਮੌਜ ਆ, ਇਹ ਖਾਲਸਾ ਪਰਮਾਤਮ ਦੇ ਹੁਕਮ ਦੇ ਨਾਲ, ਉਹਦੀ ਮੌਜ ਦੇ ਨਾਲ, ਉਹਦੀ ਖੁਸ਼ੀ ਦੇ ਨਾਲ ਪ੍ਰਗਟ ਹੋਇਆ। ਇਹ ਖਾਲਸਾ ਕਿਸੇ ਦੀ ਫੌਜ ਨਹੀਂ, ਦਾਤਾ ਕਿਹਦੀ ਫੌਜ ਹੈ? ਮੇਰੇ ਦਾਤਾ ਜੀ ਕਹਿਣ ਲੱਗੇ, ਖਾਲਸਾ ਅਕਾਲ ਪੁਰਖ ਕੀ ਫੌਜ ਆ। ਪਰ ਇੱਕ ਜਗ੍ਹਾ ਗੁਰਦੇਵ ਨੇ ਚੇਤਨ ਵੀ ਕੀਤਾ, ਕਹਿੰਦੇ ਜਿਹੜਾ ਖਾਲਸਾ ਹੈ ਨਾ ਉਹ ਮੇਰਾ ਰੂਪ ਹੋਵੇਗਾ, ਜਿਹੜਾ ਖਾਲਸਾ ਹੈ ਨਾ ਉਹ ਮੇਰਾ ਰੂਪ ਹੈ, ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਪਰ ਮੇਰੇ ਦਾਤਾ ਜੀ ਕਹਿੰਦੇ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਸਿੱਖਿਆ ਦੁਨੀਆਂ ਤੋਂ ਨਿਰਾਲਾਪਨ ਹੋ ਕੇ ਚੱਲੇਗਾ ਨਾ, ਮੈਂ ਤੈਨੂੰ ਸ਼ਕਤੀ ਦਿਆਂਗਾ, ਮੈਂ ਤੇਰੇ ਨਾਲ ਖਲੋਵਾਂ ਹੋਵਾਂਗਾ। ਪਰ ਜੇ ਤੂੰ ਛੱਡ ਗਿਆ ਉਹਨਾਂ ਰੀਤਾਂ ਨੂੰ, ਜਿਹੜੀਆਂ ਰੀਤਾਂ ਸੋ ਗੁਰੂ ਨਾਨਕ ਦੇਵ ਦੇ ਘਰ ਨੇ ਦੱਸੀਆਂ ਨੇ, ਜਬ ਗਹੇ ਵਿਪਰਨ ਕੀ ਰੀਤ, ਮੈਂ ਨਾ ਕਰੂੰ ਤਿੰਨ ਕੀ ਪ੍ਰਤੀਤ। ਜੇ ਤੂੰ ਵਿਪਰਨ ਦੀਆਂ ਰੀਤਾਂ 'ਚ ਪੈ ਗਿਆ ਨਾ, ਤੇ ਗੁਰੂ ਕਲਗੀ ਵਾਲੇ ਪਾਤਸ਼ਾਹ ਕਹਿੰਦੇ ਤੇਰਾ ਸਾਥ ਛੱਡ ਦੇਣਾ। ਆਓ ਗੁਰੂ ਕੇ ਪਿਆਰਿਓ, ਆਪਾਂ ਇਤਿਹਾਸ ਦੇ ਉਹਨਾਂ ਪੰਨਿਆਂ 'ਤੇ ਗਏ ਸੀ ਕਿ ਛੋਟੇ ਲਾਲ ਤੋਂ ਪਿਆਰੇ ਵਿਛੜੇ ਸਰਸਾ ਦੇ ਕਿਨਾਰੇ, ਕਿਉਂਕਿ ਗੁਰੂ ਕਲਗੀ ਵਾਲੇ ਪਾਤਸ਼ਾਹ ਦੀ ਮਾਤਾ ਜੀ ਤੇ ਗੁਰੂ ਗੋਬਿੰਦ ਸਿੰਘ ਦੇ ਛੋਟੇ ਫਰਜੰਦ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਗੱਲਾਂ ਕਰਦੇ ਤੁਰੇ ਜਾਂਦੇ ਨੇ। ਕਿਤੇ ਬਾਬਾ ਫਤਿਹ ਸਿੰਘ ਕਹਿੰਦਾ, ਦਾਦੀ ਮਾਂ ਮੇਰੇ ਬਾਪੂ ਜੀ ਕਿੱਥੇ ਨੇ, ਮੇਰੀ ਮਾਂ ਕਿੱਥੇ, ਮੇਰੇ ਵੀਰ ਕਿੱਥੇ ਨੇ? ਤੇ ਬਾਬਾ ਜ਼ੋਰਾਵਰ ਸਿੰਘ ਕਹਿ ਲੱਗਾ, ਦਾਦੀ ਮਾਂ ਆਪਾਂ ਉਹਨਾਂ ਨੂੰ ਮਿਲਾਂਗੇ। ਤੇ ਅੱਜ ਕਲਗੀ ਵਾਲੇ ਪਾਤਸ਼ਾਹ ਦੀ ਮਾਤਾ ਕਹਿਣ ਲੱਗੀ, ਬੇ ਪੁੱਤਰੋ ਕਿਉਂਕਿ ਸਾਡੀ ਜ਼ਿੰਦਗੀ 'ਚ ਇਮਤਿਹਾਨ ਨਹੀਂ,
ਬਹੁਤ ਅੱਗੇ ਵੀ ਬੜੇ ਇਮਤਿਹਾਨ ਆਏ ਨੇ, ਆਪਾਂ ਚੰਗੇ ਪਰਚੇ ਪਾ ਕੇ ਆਖਿਰ ਪਾਸ ਹੋਣਾ। ਪਰ ਗੁਰੂ ਕੇ ਪਿਆਰੇ ਸਾਰਾ ਦਿਨ ਤੁਰੇ ਜਾਂਦੇ ਨੀ, ਸ਼ਾਮ ਪਈ ਏ, ਹੁਣ ਪੋਹ ਦਾ ਮਹੀਨਾ, ਪੋਹ ਦੀਆਂ ਨਿੱਕੀਆਂ ਰਾਤਾਂ, ਪੋਹ ਦੀਆਂ ਠੰਡੀਆਂ ਰਾਤਾਂ। ਕਹਿੰਦੇ ਸ਼ਾਮ ਦੇ ਟਾਈਮ ਕੀ ਤੱਕਿਆ, ਇੱਕ ਝੁੱਗੀ ਏ ਦਰਿਆ ਦੇ ਕਿਨਾਰੇ, ਕਹਿੰਦੇ ਨੇ ਜਾ ਕੇ ਆਵਾਜ਼ ਮਾਰੀ, ਮਾਤਾ ਗੁਜਰੀ ਨੇ, ਕੋਈ ਹੈ ਇੱਥੇ? ਕੁੰਮਾ ਮਾਸਕੀ ਸੀ ਕਰਮਦੀਨ, ਇਹ ਕਰਮੋਦੀਨ, ਕਿਉਂਕਿ ਕੁੰਮਾ ਮਾਸਕੀ ਤਾਂ ਕਹਿੰਦੇ ਆ ਕਿਉਂਕਿ ਗੁਰੂ ਕੇ ਪਿਆਰਿਓ ਇਹ ਮਸਕ ਵੀ ਢੋਂਦਾ ਰਿਹਾ, ਇਹ ਪਾਣੀ ਵੀ ਵਰਤਾਉਂਦਾ ਰਿਹਾ। ਪਰ ਹੁਣ ਕਰਦਾ ਕੀ ਏ, ਇਹਦੇ ਕੋਲ ਇੱਕ ਔਰ ਖਾਲਸੇ ਔਰ ਜਿੱਥੇ ਦਰਿਆ ਦੇ ਕੰਢੇ ਰਹਿੰਦਾ ਉੱਥੇ ਇੱਕ ਨਾਵ ਏ, ਉਹਦੇ ਵਿੱਚ ਸੰਗਤਾਂ ਨੂੰ ਲੈ ਕੇ ਆਉਂਦਾ ਸੀ, ਸੰਗਤਾਂ ਨੂੰ ਛੱਡ ਕੇ ਜਾਂਦਾ ਸੀ। ਜਦੋਂ ਬਾਹਰ ਆਇਆ ਕਹਿ ਲੱਗੇ ਤੂੰ ਕਲਗੀ ਵਾਲੇ ਪਾਤਸ਼ਾਹ ਦੀ ਮਾਤਾ ਹੀ ਹੁੰਦਾ, ਦੋਨੇ ਹੱਥ ਜੁੜ ਗਏ, ਮਾਂ ਧੰਨ ਭਾਗ ਧੰਨ ਭਾਗ, ਇਸ ਗਰੀਬ ਦੀ ਝੁੱਗੀ ਨੂੰ ਭਾਗ ਲਾਉਣਾ ਆਏ ਹੋ। ਪਰ ਗੁਰੂ ਕੇ ਪਿਆਰੇ ਇਤਿਹਾਸ ਕਹਿੰਦਾ ਹੈ ਕਿ ਸੱਤ ਪੋਹ ਦੀ ਰਾਤ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਔਰ ਕੁੰਮੀ ਮਾਸਕੇ ਦੀ ਝੁੱਗੀ ਚ ਗੁਜ਼ਾਰੀ ਏ। ਅੱਠ ਪੋਹ ਦਾ ਦਿਨ ਚੜ੍ਹਿਆ, ਕਹਿੰਦੇ ਨੇ ਗੰਗੂ ਵੀ ਆ ਗਿਆ, ਸਮਾਂ ਸੀਮਤ ਇੱਕ ਕਵਿਤਾ ਕਹਿ ਕੇ ਸਮਾਪਤੀ ਕਰਾਂਗਾ। ਕਹਿੰਦੇ ਨੇ ਗੰਗੂ ਕਹਿਣ ਲੱਗਾ, ਮਾਂ ਮੇਰਾ ਪਿੰਡ ਲਾਗੇ ਪੈਂਦਾ ਸਹੇੜੀ, ਗੁਰੂ ਗੋਬਿੰਦ ਸਿੰਘ ਜੀ ਵਿਛੜ ਚੁੱਕੇ ਨੇ, ਭਾਵੇਂ ਇੱਕ ਦਿਨ ਰਵੋ, ਦੋ ਦਿਨ ਰਵੋ, ਹਫ਼ਤਾ ਰਵੋ, ਤੇ ਜਿੱਦਾਂ ਗੁਰੂ ਕਲਗੀ ਵਾਲੇ ਪਾਤਸ਼ਾਹ ਜੀ ਮਿਲ ਪਾ ਮੈਂ ਤੈਨੂੰ ਮਿਲਾ ਦੇਵਾਂਗਾ। ਆਓ ਚੰਦ ਬੋਲ ਨੇ, ਕਹਿੰਦੇ ਨੇ ਗੰਗੂ ਮਾਤਾ ਜੀ ਨੂੰ ਕੀ ਕਹਿੰਦਾ ਕਿ ਚੱਲ ਚੱਲੀਏ ਖੇੜੀ ਨੂੰ, ਮੇਰਾ ਮਨ ਮਾਤਾ ਜੀ ਕਹਿੰਦਾ, ਉਸ ਸਮੇਂ ਦੀਆਂ ਚੰਦ ਲਈ ਨਾ ਬੇਨਤੀ ਇਉਂ ਕੀਤੀ ਜਾ ਰਹੀ ਹੈ।

0: ਇਸ ਇਤਿਹਾਸ ਦਾ ਅਗਲਾ ਪੰਨਾ ਸਾਨੂੰ ਇਸੇ ਸਮੇਂ ਆਪ ਜੀ ਦੇ ਨਾਲ ਸੋ ਵਿਚਾਰ ਕਰਨ ਦਾ ਯਤਨ ਕਰਾਂਗੇ। ਸਾਰੀਆਂ ਸੰਗਤਾਂ ਦਾ ਧੰਨਵਾਦ। ਆਓ ਰਲ ਮਿਲ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕਰ ਤੁਮ ਜੀਓ ਪਿੰਡ ਸਾਬੋ ਤੁਮ ਆਦ ਪਿਤਾ ਹਮ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੇ ਉਚੇ ਤੇ ਉਚਾ ਸਗਲ ਸਮਗਰੀ ਤੁਮਰੇ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਨਾਨਕ ਦਾਸ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ। ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਬਹੁਤ ਜੀ ਸਹਾਇ ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਬਗੌਤੀ ਸਿਮਰਕਾ ਗੁਰੂ ਨਾਨਕ ਲਿੰਗ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕਿਸ਼ਨ ਧਿਆਈ ਹੈ ਜਿਹ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਾਰਨ ਆਉਣ ਦੇ ਆਵੇ ਧਾਏ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਸਭ ਥਾਈ ਹੋਈ ਸਹਾਇ ਦਸੋਂ ਪਾਤਸ਼ਾਹੀਓ ਕੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰਕਾਲ ਸੀ ਸਭ ਬੋਲੋ ਜੀ ਵਾਹ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੱਘਣੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਅਗਵਾਈ ਦੇ ਕੇ ਅੰਡ ਕੀਤਾ ਤਿੰਨਾਂ ਗੁਰਮਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਖਾਲ ਸੀ ਸਭ ਬੋਲੋ ਜੀ ਆਵਾਜ਼ ਜਿਹਨਾਂ ਸਿੰਘਾਂ ਸਿੰਘਣੀਆਂ ਧਰਮੇ ਸੀ ਦਿੱਤੇ ਬਾਂਧ ਬਾਂਧ ਕਟਾਏ ਚਰਖੜੀਆਂ ਤੇ ਚੜੇ ਆ ਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਕੇ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲੀ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿਗਾ ਸਹਾਰ ਦੇ ਸ਼ਹੀਦੋ ਸਿੱਕਿਤ ਕੇਸਾ ਸਵਾਸਾ ਸੰਗ ਨਵਾਈ ਤਰਮਨੀ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰਖਾਲਸੀ ਸਭ ਬੋਲੋ ਜੀ ਵਾਹ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਖਾਲਸੀ ਸਭ ਬੋਲੋ ਜੀ ਵਾਹ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਿਛਿਆ ਦੇਹ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹ ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ ਮਾਦੇ ਰਾਖੇ ਆਪ ਕਾਲ ਪੁਰਖੰਤਰ ਜਾਮੇ ਗੁਰੂ ਜੀ ਨਿਵਾਸ ਜੇ ਪਾਤਸ਼ਾਹ ਪਾਉਂਦੇ ਸਦਾ ਸਹਾਇ ਦੇ ਤਾਰ ਪਿਤਾ ਜੀ ਉਹ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਤਾਣਿਆਂ ਦੇ ਤਾਣ ਨੇ ਉਲਟਿਆਂ ਦੀ ਉਣ ਆਸਰੇ ਦੇ ਆਸਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੀ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਕਾਬ ਜਦੋਂ ਸ਼ਾਮਾਂ ਦੇ ਦੀਵਾਨ ਸਜੇ ਸਜੇ ਦੀਵਾਨਾਂ 'ਚ ਆਪ ਦੇ ਹਰ ਜਾ ਸੋਜੇ ਸੇਵਾ ਕਰਦੇ ਹਾਂ ਹੋਈਆਂ ਭੁੱਲਾਂ ਬਖਸ਼ਣੀਆਂ ਕੀਤੀ ਸੇਵਾ ਦਰ ਪ੍ਰਵਾਨ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਸਰਬੱਤ ਸੰਗਤਾਂ ਦੀ ਹਾਜ਼ਰੀ ਤੇਲ ਫੁੱਲ ਪੇਟਾਵਾਂ ਰਸਤਾ ਆਦਿਕ ਆਪਣੇ ਦਰ ਤੇ ਪ੍ਰਵਾਨ ਨੇ ਸਿਰ ਤੇ ਮਿਹਰ ਪ੍ਰਿਆਤਕਣ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ 'ਚ ਬਿਰਤਾਂ ਸੇਵਾਦਾਰਾਂ ਨੂੰ ਚੜ੍ਹਦੀ ਕਲਾੜੀ ਪੰਨ ਦੇ ਸਿਰ ਤੇ ਮਿਹਰ ਪ੍ਰਿਆਤਕਣਾ ਔਲਖ ਪਰਿਵਾਰ ਅਤੇ ਜਨੇਤਪੁਰਾ ਦੀਆਂ ਸੰਗਤਾਂ ਅਤੇ ਸੁਖਚੈਨ ਸਿੰਘ ਪਰਿਵਾਰਾਂ ਵੱਲੋਂ ਅੱਜ ਦੇ ਸਮੁੱਚੇ ਸਮਾਗਮ ਦੀ ਸੇਵਾ ਹੋਈ ਮਿਹਰ ਕਰਨੀ ਦਾਤਾ ਜੀ ਸਰਬੱਤ ਪਰਿਵਾਰਾਂ ਦੀ ਸੇਵਾ ਥਾਏ ਪਾਉਣੀ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਸ਼ੁਭ ਭਾਵਨਾ ਪੂਰੀਆਂ ਕਰਨੀਆਂ ਦੀਵਾਨ ਦੀ ਸਮਾਪਤੀ ਹੈ ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮੁ ਪਿਆਰੇ ਮੇਲਾ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਾਹਿਬ ਸਿੱਖਾਂ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ

ਚਰਨ ਜੋ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ। ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਵੇਂ ਸਮਾਨਾ। ਇਹ ਬਾਣੀ ਜੋ ਜੀ ਹੋ ਜਾਣੇ ਤਿਸ ਅੰਤਰਵੇ ਹਰ ਨਾਮਾ। ਬਾਣੀ ਬਿਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ। ਸੋ ਕਹੋ ਟਲ ਗੁਰਸੇਵੀ ਐ ਐਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਹ ਜਾਏ। ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ। ਅਵਨਾਸੀ ਜੀ ਅਨਕੋ ਦਾਤਾ ਸਿਮਰਤ ਸਭ ਮਲ ਖੋਈ। ਗੁਣਦਾਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ। ਅਵਨਾਸੀ ਜੀਨ ਕੋ ਦਾਤਾ ਸਿਮਰਤ ਸਭ ਮਲ ਖੋਈ। ਗੁਣਦਾਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ। ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ। ਜਾ ਕੀ ਸਰਣ ਪਿਆ ਸੁਹ ਪਾਈਐ ਬੌੜ ਦੁਖ ਨਾ ਹੋਈ ਰਹਾਓ। ਵਡਪਾਗੀ ਸਾਧ ਸੰਗ ਪ੍ਰਾਪਤ ਤਿੰਨ ਪੇਟਤ ਦੁਰਮਤ ਖੋਈ। ਤਿੰਨ ਕੀ ਤੂਰ ਨਾਨਕ ਦਾਸ ਬਾਂਛੈ ਜਿਨ ਹਰ ਨਾਮ ਹਿਰਦੈ ਪਰੋਈ। ਵਡਪਾਗੀ ਸਾਧ ਸੰਗ ਪ੍ਰਾਪਤ ਤਿੰਨ ਪੇਟਤ ਦੁਰਮਤ ਖੋਈ। ਤਿੰਨ ਕੀ ਤੂਰ ਨਾਨਕ ਦਾਸ ਬਾਂਛੈ ਜਿਨ ਹਰ ਨਾਮ ਹਿਰਦੈ ਪਰੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤਿ ਸਿੰਘ ਜੀ, ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ। ਭਾਈ ਸਾਹਿਬ ਦੇ ਜਥੇ ਦਾ ਧੰਨਵਾਦ ਜਿਨ੍ਹਾਂ ਨੇ ਇਤਿਹਾਸ ਸ਼ਰਵਣ ਕਰਾਇਆ। ਤੁਹਾਡਾ ਵੀ ਧੰਨਵਾਦ ਜਿਨ੍ਹਾਂ ਨੇ ਬੈਠ ਕੇ ਸ਼ਰਵਣ ਕੀਤਾ। 5-7 ਮਿੰਟ ਦਾ ਸਮਾਂ ਵਾ, ਕੋਸ਼ਿਸ਼ ਕਰਿਓ ਬੈਠ ਕੇ ਆਪਾਂ ਕੁਛ ਗੱਲ ਗੁਰੂ ਦੀ ਸੁਣੀਏ, ਕਿਉਂਕਿ ਇੱਥੇ ਆਏ ਸੁਣਨ ਵਾ, ਹੋਰ ਕੋਈ ਕੰਮ ਨਹੀਂ ਸਾਡਾ। ਅਤੇ ਜੇ ਸੁਣਿਆ ਨਾ ਤੇ ਗੱਲ ਬਣਨੀ ਨਹੀਂ, ਤੇ ਹੁੰਦਾ ਐਵੇਂ ਹੀ ਆ, ਸੁਣਦੇ ਘੱਟ ਹੀ ਆ। ਕਿਉਂਕਿ ਮੈਂ ਸਵੇਰ ਤੋਂ ਵੇਖ ਰਿਹਾ ਉੱਥੇ ਸਾਹਮਣੇ ਖੰਡ ਪਾਠ ਚੱਲ ਰਿਹਾ, ਔਰ ਸਵੇਰ ਦੇ ਪ੍ਰਾਣੀ ਬਾਹਰ ਹੀ ਫਿਰੀ ਜਾਂਦੇ, ਕੋਈ ਇੱਧਰ ਫਿਰਦਾ, ਕੋਈ ਇੱਧਰ ਫਿਰਦਾ, ਕੋਈ ਇੱਧਰ ਫਿਰਦਾ, ਖੰਡ ਪਾਠ ਚੱਲ ਰਿਹਾ। ਧਾਰਮਿਕ ਕਰਮ ਹੋ ਰਹੇ ਨੇ, ਮਾਲਕ ਦੀ ਕਿਰਪਾ ਸਾਡੇ 'ਤੇ। ਪਰ ਗੁਰਮਾਂ ਪਿਆਰੇ, ਉਹ ਇਹਦਾ ਕਰਮਾਂ ਕਰਨ ਨਾਲ ਤਾਂ ਗੱਲ ਨਹੀਂ ਬਣਨੀ। ਬਣਦੀ ਤਾਂ ਗੱਲ ਉਦੋਂ ਆ ਜਦੋਂ ਆਪਾਂ ਗੁਰੂ ਦੀ ਬਖਸ਼ ਦੇ ਪਾਤਰ ਬਣਾਂਗੇ। ਲੱਖ ਖੁਸ਼ੀਆਂ ਪਾਤਸ਼ਾਹੀਆਂ ਕਰੀ ਚੱਲੋ, ਪਰ ਅਗਲੀ ਪੰਕਤੀ ਨੂੰ ਤਾਂ ਵੇਖ ਵੀ ਲਿਓ, ਜੇ ਸਤਿਗੁਰ ਨਦਰ ਕਰੇ, ਜੇ ਸਤਿਗੁਰ ਦੀ ਨਦਰ ਦਾ ਪਾਤਰ ਬਣੇਗਾ। ਅਤੇ ਨਦਰ ਵੀ ਗੁਰਮੁਖ ਪਿਆਰੇ ਉਹ ਦੋ ਤਰ੍ਹਾਂ ਦੀ ਹੈ। ਇੱਕ ਤਾਂ ਨਾਨਕ ਨਦਰੀ ਨਦਰ ਨਿਹਾਲ ਕਰ ਦਿੰਦਾ ਜੇ ਕਿਸੇ 'ਤੇ ਕਿਰਪਾ ਹੋ ਜਾਵੇ, ਜੇ ਕਿਸੇ 'ਤੇ ਕਿਰਪਾ ਦ੍ਰਿਸ਼ਟੀ ਹੋ ਜਾਵੇ ਅਤੇ ਉਹ ਬਖਸ਼ਿਸ਼ਾਂ ਕਰ ਦਿੰਦਾ। ਅਤੇ ਜੇ ਉਹੋ ਜਿਹੀ ਗੱਲ ਹੋਵੇ, ਮਹਾਰਾਜ ਕਹਿੰਦੇ ਨੇ ਗੁਰਮੁਖ ਨਦਰ ਪੱਠੀ ਜੇ ਕਰੇ ਸੁਲਤਾਨਾ ਕਾਓ ਕਰਾਇੰਦਾ। ਫਿਰ ਜੇ ਨਦਰ ਪੱਠੀ ਹੋ ਜਾਵੇ ਤਾਂ ਘਾਹ ਵੀ ਖਾਣਾ ਪੈ ਜਾਂਦਾ। ਆਖੋ ਸਤਨਾਮ ਸੀ, ਸ਼ਾਹਜਹਾਂ ਔਰੰਗਜ਼ੇਬ ਦਾ ਪਿਓ ਸੀ ਨਾ, ਰਾਜਾ ਸੀ ਨਾ, ਜੇਲ੍ਹ 'ਚ ਤੱਕਦਾ ਉਹਨੇ ਅਗਲੇ ਨੇ। ਉਹਨੇ ਪਾਣੀ ਮੰਗਿਆ ਅਤੇ ਬਾਪੂ ਨੂੰ ਪਤਾ ਕੀ ਕਹਿੰਦਾ? ਕਹਿੰਦਾ ਜਿਹੜੀ ਸ਼ਾਹੀ ਦਾ ਨਾ ਲਿਖਿਆ ਸੀ ਨਾ ਪੈਨ 'ਚ, ਉਸ ਸ਼ਾਹੀ ਚੂਸ ਹੁੰਦਾ ਸੀ, ਨਿੱਕੇ ਹੁਣ ਪੜ੍ਹਦੇ ਹੁੰਦੇ ਆ ਜਿਹੜੇ ਬੈਠੇ ਮੇਰੇ ਹਾਲ ਦੇ, ਅੱਜ ਦੇ ਉਹਨੂੰ ਤਾਂ ਪਤਾ ਨਹੀਂ। ਅੱਜ ਤਾਂ ਖੋਲੋ ਗਿਣ ਲਓ ਅਤੇ ਚਲੋ, ਸਾਡੇ ਵਰਗਿਆਂ 'ਤੇ ਉਂਗਲਾਂ ਦੇ ਗਿਣੇ ਹੁੰਦੇ ਸੀ, ਅੱਜ ਵੀ ਗਿਣ ਲਈ ਨੇ। ਆਖੋ ਸਤਨਾਮ ਸ੍ਰੀ, ਹੁਣ ਹਿਸਾਬ ਕਿਤਾਬ ਹੈ ਨਹੀਂ ਗਾ ਕੁਛ ਵੀ। ਤੋ ਕਹਿੰਦਾ ਜਿਹੜੀ ਸ਼ਾਹੀ ਹੈ ਇਹਨੂੰ ਪੀ ਲਾ, ਤੈਨੂੰ ਪਾਣੀ ਨਹੀਂ ਮਿਲਣਾ। ਦੇਖ ਲਓ ਮਹਾਰਾਜ ਦੀ ਕੈਸਾ ਸਮਾਂ ਆਇਆ। ਨਦਰ ਪੱਠੀ ਜੇ ਕਰੇ ਸੁਲਤਾਨਾ ਕਾਓ, ਦਰ ਮੰਗਣ ਭਿੱਖ ਨਾ। ਗੁਰਮੁਖ ਸ਼ੁਕਰਾਨਾ ਕਰੋ ਮਾਲਕ ਦਾ ਜਿਹਨੇ ਸਾਡੇ 'ਤੇ ਬੜੀ ਕਿਰਪਾ ਕੀਤੀ ਆ। ਸੋ ਗੁਰੂ ਮਹਾਰਾਜ ਦੀ ਕਿਰਪਾ ਨਾਲ ਧੰਨਵਾਦ, ਤੁਹਾਡਾ ਅਰਦਾਸ ਹੋਈ ਆ ਪਵਿੱਤਰ ਹੁਕਮਨਾਮੇ ਸਗੋਂ ਨੇ ਬਖਸ਼ੇ। ਔਰ ਗੁਰੂ ਕੀ ਕਹਿ ਰਿਹਾ? ਮੈਂ ਤਾਂ ਜਿੰਨੀ ਬਾਣੀ ਪੜ੍ਹਦਾ ਨਾ, ਤੁਸੀਂ ਵੀ ਪੜ੍ਹਦੇ ਜੇ,
ਸਾਰੀ ਬਾਣੀ ਮਨ ਦੇ ਪ੍ਰਥਾ, ਪਰ ਮਨ ਐਸਾ ਜੇ ਮੰਨਦਾ ਹੀ ਨਹੀਂ। ਆਖੋ ਸਤਨਾਮ ਸ੍ਰੀ, ਇਹ ਨਹੀਂ ਮੰਨਦਾ, ਇਹ ਤਾਂ ਟਿਕਦਾ ਹੀ ਨਹੀਂ। ਅੱਧੇ ਅੰਗ ਦਾ ਤੇ ਭੱਜਾ ਫਿਰਦਾ ਹੁਣ, ਵਿਗਿਆਨੀ ਛੱਡਣ ਤੇ ਅਸੀਂ ਵੀ ਚੱਲੀ। ਆਖੋ ਸਤਨਾਮ ਸ੍ਰੀ, ਕਿਉਂ ਕਹਿ ਰਿਹਾ ਨਾ ਵੀ ਪਤਾ ਨਹੀਂ ਕਿੱਦਾਂ ਕਿ ਚਿਰ ਬਹਿਣਾ ਪੈਣਾ। ਨਹੀਂ ਮਨ ਨਹੀਂ ਟਿਕਦਾ ਗੁਰਮੁਖ ਪਿਆਰਿਓ, ਮਨ ਨੂੰ ਟਿਕਾਉਣਾ। ਜੇ ਮਨ ਟਿਕ ਗਿਆ ਨਾ ਤਾਂ ਗੱਲ ਬਣ ਜਾਣੀ ਹੈ। ਪਾਤਸ਼ਾਹ ਨੇ ਕਿਹਾ ਮੇਰੇ ਮਨ ਜਪ, ਮੇਰੇ ਮਨ ਜਪ, ਉਹਨੂੰ ਪਰਮਾਤਮਾ ਨੂੰ ਚੇਤੇ ਕਰ। ਗੁਰਖ ਗੋਪਾਲ, ਗੋਪਾਲ ਦਾ ਪ੍ਰਿਥਵੀ ਦੀ ਪਾਲਣਾ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ, ਉਸ ਪਰਮਾਤਮਾ ਨੂੰ ਚੇਤੇ ਕਰ ਜਿਸ ਪਰਮਾਤਮਾ ਨੇ ਤੇਰੇ ਕਿਰਪਾ ਕੀਤੀ। ਗੁਰਮੁਖ ਪਿਆਰਿਆ, ਤੈਨੂੰ ਜੀਵਨ ਦਿੱਤਾ, ਤੈਨੂੰ ਸੁੱਖ ਦਿੱਤਾ, ਤੈਨੂੰ ਬਖਸ਼ਿਸ਼ਾਂ ਕੀਤੀਆਂ, ਉਹਨੂੰ ਕਿਤੇ ਚੇਤੇ ਕਰ ਲਿਆ ਕਰ, ਉਹਦੇ ਨਾਲ ਕਿਤੇ ਜੁੜ ਜਾਇਆ ਕਰ। ਗੁਣ ਨਿਧਾਨ ਮਾਰੇ, ਜਾ ਕੀ ਸਰਣ ਪਿਆ ਸੁਖ ਪਾਈਏ, ਬਹੁੜ ਦੁੱਖ ਨਾ ਹੋ। ਅਸੀਂ ਪਤਾ ਅਸੀਂ ਸਰਣਾ ਚਾਰ ਦੁਆਰੀ ਮੰਗਦੇ ਹਾਂ ਵੀ ਇੱਥੇ ਆ ਗਏ ਹਾਂ। ਨਹੀਂ ਗੁਰਮੁਖ ਪਿਆਰਿਓ, ਜਿੱਥੇ ਵੀ ਤੂੰ ਹੈ ਉੱਥੇ ਤੈਨੂੰ ਉਹ ਦੇਖ ਰਿਹਾ, ਜਿੱਥੇ ਵੀ ਤੂੰ ਉਹਨੂੰ ਰੱਬ ਨੂੰ ਚੇਤੇ ਕਰ। ਕਿਉਂਕਿ ਸੱਦ ਸੁਣਦਾ ਸੱਦ ਵੇਖਦਾ ਸ਼ਬਦ ਰਿਹਾ ਭਰਪੂਰ, ਉਹ ਤੇ ਦੇਖ ਰਿਹਾ ਤੈਨੂੰ, ਅੱਗੋਂ ਦੇਖੇ ਪਿੱਛੋਂ ਦੇਖੇ, ਤੁਸੀਂ ਤੇ ਕਹਾਂ ਛਪਾਵੇ। ਚੋਰੀ ਕਰਨ ਲੱਗਾ ਬੰਦਾ ਗੁਰਮੁਖ ਪਿਆਰਿਓ ਆਲੇ ਦੁਆਲੇ ਵੇਹਦਾ, ਪਰ ਜਿੰਨਾ ਮਰਜ਼ੀ ਕੁਝ ਕਰ ਲਓ, ਪਰ ਉਹ ਤਾਂ ਦੇਖ ਰਿਹਾ ਨਾ, ਉਹ ਤੈਨੂੰ ਹਰ ਵਕਤ ਦੇਖਦਾ। ਪਾਤਸ਼ਾਹ ਕਹਿੰਦਾ ਉਹਦੀ ਸ਼ਰਨ ਪੈ, ਤੇ ਜੇ ਤੂੰ ਸ਼ਰਨ 'ਚ ਪੈ ਗਿਆ ਨਾ, ਉਹਦੀ ਸ਼ਰਨ ਦਾ ਮਤਲਬ ਹੈ ਵੀ ਉਹਦੇ ਹੁਕਮ 'ਚ ਚੱਲ। ਜੋ ਮਹਾਰਾਜ ਕਹੇ, ਜੋ ਗੁਰੂ ਕਹੇ, ਸੋਈ ਭਲ ਮੰਨੋ, ਹਰ ਹਰ ਕਥਾ ਨਿਰਾਲੀ। ਤੇ ਜਪਣ ਨਾਲ ਕੀ ਹੋਣਾ, ਜਾ ਕੇ ਸਿਮਰਨ ਸਭ ਕੁਛ ਪਾਈਏ, ਬਹੁਤ ਦੁੱਖ ਨਾ ਹੋਵੇ। ਜਿਹਦੇ ਸਿਮਰਨ ਨਾਲ ਸਭ ਕੁਛ ਪ੍ਰਾਪਤ ਹੋ ਜਾਣਾ ਗੁਰਮੁਖ ਪਿਆਰਿਆ, ਫਿਰ ਦੁੱਖ ਹੀ ਨਹੀਂ। ਤਿਸ ਪ੍ਰਭ ਤਿਆ ਵਰਕਤ ਰਾਚੋ, ਜੋ ਸਮੇ ਰਿਹਾ ਸਮਾਜ ਪਾਏ, ਉਹਨੂੰ ਛੱਡ ਕੇ ਕੀ ਦੇ, ਜਿਹੜਾ ਸਾਰਿਆਂ 'ਚ ਜੰਮਿਆ ਹੋਇਆ ਉਹਨੂੰ ਚੇਤੇ ਕਰ। ਪਰ ਕਹਿੰਦੇ ਹਰ ਸਿਮਰ ਸਤ ਗੋਪਾਲਾ, ਸਾਧ ਸੰਗ ਮਿਲ ਨਾਮ ਧਿਆਵੋ, ਪੂਰਨ ਹੋਵੇ ਕਾਲਾ। ਨਾਮ ਜਪੋ, ਤੁਹਾਡੀਆਂ ਸਾਰੀਆਂ ਬਖਸ਼ਿਸ਼ਾਂ ਪੂਰਨ ਹੋਣਗੀਆਂ। ਸਾਰ ਸੰਭਾਲੇ, ਦੇਖੋ ਕਿੱਡੀ ਸੋਹਣੀ ਕਿਰਪਾ, ਬਾਣੀ ਔਖੀ ਨਹੀਂ। ਸਾਰ ਸੰਭਾਲੇ, ਨਿਤ ਪ੍ਰਵਾਲੇ, ਸਹਿ ਪ੍ਰੇਮ ਸਹਿਤ ਗੱਲ ਲਾਵੇ, ਸਾਨੂੰ ਪ੍ਰੇਮ ਨਾਲ ਗੱਲ ਲਾਉਂਦਾ। ਕਹੋ ਨਾਨਕ ਪ੍ਰਭ ਤੁਮਰੇ ਬਿਸਰਤ, ਦਾਤਾ ਤੇਰੇ ਤੋਂ ਬਿਸਰਿਆ ਜਗਤ ਜੀਵਨ ਕੈਸੇ ਜੀਵਨ ਪਾਏਗਾ, ਹਰ ਬਿਸਰਤ ਸਦਾ ਕੁਵਾਰੀ। ਪਾਤਸ਼ਾਹ ਕਹਿੰਦੇ ਨੇ ਭਾਈ ਜਾ ਕੇ ਸਰਣ ਪਿਆ, ਫਿਰ ਦੁੱਖ ਨਹੀਂ ਹੋ ਸਕਦਾ। ਅਬਨਾਸੀ ਜੀਵਨ ਕੋ ਦਾਤਾ, ਜਿਹੜਾ ਸਦਾ ਰਹਿਣ ਵਾਲਾ, ਨਾਸਵੰਦ ਨਹੀਂ ਹੁੰਦਾ ਉਹ, ਵਾਹਿਗੁਰੂ ਪਰਮੇਸ਼ਰ ਅਕਾਰ ਰਹਿਣ ਵਾਲਾ, ਕਹਿੰਦਾ ਉਹਨੂੰ ਸਿਮਰਿਆ ਕਰ, ਜਿਹੜਾ ਸਾਰਿਆਂ ਜੀਆਂ ਨੂੰ ਦਾਤਾ ਬਖਸ਼ਿਸ਼ ਕਰਦਾ ਹੈ, ਜਿਹਦੇ ਨਾਲ ਤੇਰੀ ਔਗਣਾਂ ਦੀ, ਤੇਰੇ ਪਾਪਾਂ ਦੀ, ਪਕਾਰਾਂ ਦੀ ਮਲ ਧੋਤੀ ਜਾਏਗੀ। ਕਿਉਂਕਿ ਗੁਣ ਨਿਧਾਨ ਭਗਤਨ ਕੋ ਬਰਤਨ, ਇਹ ਖਜ਼ਾਨਾ ਸਤਿਗੁਰ ਨੇ ਦਿੱਤਾ, ਇਹ ਭਗਤਾਂ ਦੇ ਵਰਤਣ ਵਾਸਤੇ ਆ, ਇਹਨੂੰ ਵਿਰਲਾ ਹੀ ਕੋਈ ਪਾਉਂਦਾ। ਆ ਵੇਖੋ ਕਿੰਨਾ ਖਜ਼ਾਨਾ ਵੱਡਾ, ਜੇ ਕੋਈ ਲੈ ਗਿਆ ਤਾਂ ਠੀਕ ਆ, ਕਿਉਂਕਿ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮਨ ਮੇਰੇ ਪਿਆ ਨਿਦਾਨਾ, ਖਾਵੇਂ ਖਰਚੇ ਰਲ ਮਿਲ ਭਾਈ, ਤੋੜਨਾ ਆਵੇ ਵਾਧੋ ਜੀ, ਬੜੀ ਬਖਸ਼ਿਸ਼ ਆ। ਤੇ ਅਖੀਰ ਤੇ ਕਹਿੰਦੇ ਵਡਭਾਗੀ ਸਾਧ ਸੰਗ ਭਰਾ ਵੱਡੇ ਭਾਗ, ਜੇ ਵਡਭਾਗ ਹੋਵੇ ਵਡਭਾਗੀ ਤਾਂ ਹਰ ਹਰ ਨਾਮ ਤੇ ਆਵੇ, ਮਸਤਕ ਭਾਗ ਹੋਵੇ ਤੁਰ ਲਿਖਿਆ ਤਾਂ ਸਤਿਗੁਰ ਸੇਵਾ ਲਾਏ। ਵੱਡੇ ਭਾਗਾਂ ਨਾਲ ਜੀ ਗੁਰਮੁਖ ਪਿਆਰੋ, ਵਡਭਾਗੀ ਯਾਰ ਸੰਗਤ ਪਾਵੇ। ਇੱਥੇ ਵੀ ਆਣ ਕੇ ਕਈ ਵਾਰ ਜਿਸ ਤਰ੍ਹਾਂ ਡੱਡੂ ਆ ਨਾ ਗੁਰਮੁਖ ਪਿਆਰੋ, ਤੇ ਡੱਡੂ ਨੂੰ ਕਮਲ ਦੀ ਕੋਈ ਸਾਰ ਨਹੀਂ, ਗੁਰਮੁਖ ਪਿਆਰੋ ਥੱਲੇ ਥੱਲੇ ਪਾਣੀ ਦੇ ਵਿੱਚ ਮੈਲ ਹੀ ਖਾਂਦਾ ਰਹਿੰਦਾ, ਭੌਰਾ ਦੂਰੋਂ ਆਉਂਦਾ ਤੇ ਫੁੱਲ ਤੋਂ ਸੁਗੰਧ ਲੈ ਕੇ ਚਲੇ ਜਾਂਦਾ। ਇਸੇ ਤਰ੍ਹਾਂ ਗੁਰਮੁਖ ਪਿਆਰੋ, ਬੇਸ਼ੱਕ ਅਸੀਂ ਦਰਬਾਰ 'ਚ ਵੀ ਆਏ ਹੋਈਏ, ਪਰ ਜੇ ਸਾਡੇ ਭਾਗਾਂ ਵਿੱਚ ਨਹੀਂ ਨਾ, ਵਡਭਾਗੀ ਯਾਰ ਸੰਗਤ ਪਾਵੇ, ਭਾਗਹੀਣ ਭਰਮ ਚੋਟਾਂ ਖਾਵੇ, ਬਿਨ ਭਾਗਾਂ ਸਤ ਸੰਗ ਨਾ ਲੱਭੇ। ਸੰਗਤ ਭਾਗਾਂ ਤੋਂ ਬਗੈਰ ਨਹੀਂ ਜੇ, ਬਿਨ ਸੰਗਤ ਮੈਲ ਭਰੀਜੇ ਜੀ, ਫਿਰ ਸੰਗਤ ਤੋਂ ਬਗੈਰ ਮੈਲ ਹੀ ਹੈ। ਬਸੰਤ ਸਵਰਗ ਜਿੱਤੇ ਲੋਕੇ ਪ੍ਰਥਵੀ ਨਵ ਖੰਡੜੇ, ਪਾਤਸ਼ਾਹ ਕਹਿੰਦਾ ਭਾਵੇਂ ਸਵਰਗਾਂ ਵਾਲੇ ਤੇਰੇ ਕੋਲ ਸੁੱਖ ਕਿਉਂ ਨਾ ਹੋਣ, ਤੂੰ ਮਹਿਲਾਂ ਵਿੱਚ ਵੀ ਕਿਉਂ ਨਾ ਰਹਿੰਦਾ ਹੋਵੇ, ਤੂੰ ਸਾਰੀ ਦੁਨੀਆਂ ਦੇ ਉੱਤੇ ਤੇਰੀ ਜਿੱਤ ਕਿਉਂ ਨਾ ਹੋ ਗਈ ਹੋਏ। ਪਰ ਬਸਰੰਤ ਰਗਪਾਲੇ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣੇ, ਜੇ ਤੂੰ ਪਰਮਾਤਮਾ ਨੂੰ ਭੁੱਲ ਗਿਆ ਨਾ, ਤੇ ਸਮਝ ਲੈ ਤੂੰ ਉਜਾੜ ਜੰਗਲ ਵਿੱਚ ਫਿਰਦਾ, ਉਜਾੜ ਜੰਗਲ ਜਿੱਥੇ ਪਸ਼ੂ ਪੰਛੀ ਰਹਿੰਦੇ, ਕੀੜੇ ਮਕੌੜੇ। ਕਹੋ ਤੇ ਕੋੜ ਤਮਾਸ਼ਿਆ ਚੇਤਨਾ ਆਵਸਨਾ, ਅੱਜ ਕੱਲ੍ਹ ਤਮਾਸ਼ੇ ਹੀ ਆ ਸਾਰਿਆਂ ਦੇ, ਸਾਡੇ ਘਰਾਂ 'ਚ, ਤੁਹਾਡੇ ਘਰਾਂ 'ਚ, ਕਿਵੇਂ ਕਰਨਾ, ਥੀਏਟਰ ਬਣੇ ਪਏ। ਆਖੋ ਸਤਨਾਮ, ਆ ਇੱਕ ਸਾਡੇ ਲੰਬੜਦਾਰ ਜੀਵ 'ਚ ਹੈ, ਸਾਰਾ ਦਿਨ ਨਹੀਂ ਟਿਕਣ ਦਿੰਦਾ, ਰਾਤ ਦਿਨ ਇਹਦੇ ਨਾਲ ਲੱਗੇ ਰਹਿੰਦੇ ਹਾਂ। ਕਹੋ ਤੇ ਕੋੜ ਤਮਾਸ਼ਿਆ ਚੇਤਨਾ, ਨਾਨਕ ਕੋੜੀ ਨਿਰਕ ਬਰਾਬਰ ਉੱਜੜ ਥਾਂ ਹੀ ਥਾਂ, ਕਹਿੰਦੇ ਉਸ ਜਗ੍ਹਾ ਕੋੜੀ ਦੀ ਤਰ੍ਹਾਂ ਰਹਿਣਾ ਵਾ, ਅਤੇ ਜਿਹੜੇ ਜਿੱਥੇ ਰਹਿੰਦਾ ਉਜਾੜ ਥਾਂ ਵਾ।
ਸੋ ਬਾਜ ਮਾਂ ਪਿਆ ਰੁਦਿਆਨ ਨਗਰ ਕਰ ਮਾਨੇ ਆ, ਆ ਝੂਠ ਸਮਗਰੀ ਪੇੜ ਸੱਚ ਕਰ ਜਾਂਦੇ ਆ, ਇਹ ਭਿਆਨਕ ਜੰਗਲ ਹੀ ਜਿਹਨੂੰ ਤੂੰ ਸੱਚ ਕਰਕੇ ਮੰਨ ਲਿਆ, ਝੂਠ ਸਮਗਰੀ ਪੇਖ ਸੱਚ ਕਰ ਜਾਂਦੇ ਆ, ਤੂੰ ਇਹ ਸਾਰਾ ਝੂਠਾ ਹੈ, ਤੂੰ ਇਹਨੂੰ ਸੱਚ ਕਰਕੇ ਜਾਣ ਲਿਆ। ਕਾਮ ਕ੍ਰੋਧ ਹੰਕਾਰ ਫਿਰੇ ਦਵਾਨੇ ਆ, ਹੰਕਾਰ ਦੇ ਵਿੱਚ, ਕਾਮ ਦੇ ਵਿੱਚ, ਕ੍ਰੋਧ ਵਿੱਚ ਮੂਰਖਾਂ ਦੀ ਤਰ੍ਹਾਂ ਫਿਰਿਆ। ਸਿਰ ਲੱਗਾ ਜਮਡੰਡ ਤਾਂ ਪਛਤਾਨੇ ਆ, ਫਿਰ ਪਤਾ ਜਦੋਂ ਅਖੀਰਲਾ ਸਮਾਂ ਆਉਂਦਾ ਨਾ, ਉਦੋਂ ਕਹੀਦਾ ਬਾਪੂ ਕਹਿ ਵਾਹਿਗੁਰੂ, ਫਿਰ ਨਹੀਂ ਕਿਹਾ ਜਾਂਦਾ। ਫਿਰ ਤੇ ਨੈਨੋ ਨੀਰ ਬਹਿ ਤਨਕੀਨਾ ਪਹਿ ਕੇਸ ਦੁਦਵਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰੇ, ਅਬ ਕਿਆ ਕਰੇ ਪ੍ਰਾਣੀ, ਗੁਰਮੁਖ ਪਿਆਰਾ ਨਹੀਂ ਬੋਲਿਆ ਜਾਣਾ। ਤੇ ਪਾਤਸ਼ਾਹ ਕਹਿੰਦੇ ਨੇ ਗੁਰਮੁਖ ਪਿਆਰੇ ਗੁਰ ਪੂਰੇ ਪਾਤਸ਼ਾਹ ਬਿਨ ਪੂਰੇ ਗੁਰਦੇਵ ਫਿਰੇ ਸ਼ਤਾਨੇ ਆ, ਗੁਰੂ ਤੋਂ ਬਗੈਰ। ਤੋ ਸਤਿਗੁਰ ਵਡਭਾਗੀ ਸਾਧ ਸੰਗਤ ਪ੍ਰਾਪਤ, ਤਿੰਨ ਭੇਟ ਦੁਰ ਦੀ ਸੇਵਾ ਦੇ ਨਾਲ ਦੁਰਮਤ ਮੈਲੀ ਮਤ ਭੈੜੀ ਮਤ ਖਤਮ ਹੋ ਜਾਂਦੀ ਗੁਰਮੁਖ ਪਿਆਰੇ ਗੁਰੂ ਦੀ ਸੰਗਤ ਦੇ ਵਿੱਚ। ਤਿੰਨ ਕੀ ਧੂਰ ਨਾਨਕ ਦਾਸ ਬੰਸ਼, ਜਿਨ ਹਰ ਨਾਮ ਹਿਰਦੇ, ਜਿਹਨੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਅਕਾਲਪੁਰ ਦੇ ਨਾਮ ਨੂੰ ਟਿਕਾਇਆ ਹੋਇਆ, ਜਿਹਦੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਅਕਾਲਪੁਰ ਦਾ ਵਾਸਾ, ਦਾਤਾ ਮੈਨੂੰ ਉਹਨਾਂ ਦੇ ਚਰਨਾਂ ਦੀ ਧੂੜ ਬਖਸ਼ਿਸ਼ ਕਰ। ਧੂੜ ਕੀ ਹੁੰਦੀ ਹੈ ਗੁਰਮੁਖ ਪਿਆਰਿਓ? ਆਪਾਂ ਦੇ ਧੂੜ ਜੁੱਤੀਆਂ ਵਾਲੀ ਜਿਹੜੀ ਜੋੜਿਆਂ ਵਾਲੀ, ਮੈਂ ਤਾਂ ਕਈ ਵਾਰ ਬੇਨਤੀ ਕਰਦਾ ਭਾਈ ਕਰੋ ਸਫਾਈ, ਕਰੋ ਸੇਵਾ ਜੋੜਿਆਂ ਦੀ, ਮੈਂ ਨਹੀਂ ਕਹਿੰਦਾ ਨਾ ਕਰੋ, ਪਰ ਖਿਮਾ ਕਰਨਾ। ਧੂੜ ਦਾ ਮਤਲਬ ਹੈ ਜਿਹੜੇ ਗੁਣ ਤੇਰੇ ਪਿਆਰਿਆਂ ਦੇ ਵਿੱਚ ਹਨ ਉਹ ਗੁਣ ਮੇਰੇ 'ਚ ਆ ਜਾਣ, ਨਿਮਰਤਾ, ਸਤ, ਸੰਤੋਖ, ਦਇਆ, ਧਰਮ। ਤੋ ਸਤਿਗੁਰ ਕਹਿੰਦੇ ਨੇ ਜਿਹਦੇ ਨਾਲ ਗੁਰਮੁਖ ਪਿਆਰ ਮੈਨੂੰ ਧੂੜ ਬਖਸ਼ਿਸ਼ ਕਰ, ਤਾਂ ਕਿ ਮੇਰਾ ਇਹ ਜੀਵਨ ਤੇਰੇ ਚਰਨਾਂ ਨਾਲ ਜੁੜ ਕੇ ਸਫਲ ਹੋ ਸਕੇ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਆਇਆਂ ਨੂੰ। ਲੰਗਰ ਤਿਆਰ ਨੇ, ਕੱਲ੍ਹ ਨੂੰ ਅੰਮ੍ਰਿਤ ਸੰਚਾਰ ਹੈ, ਕਿੰਨੇ ਤਿਆਰੀ ਕੀਤੀ ਹੈ ਕੋਈ? ਵੈਸੇ ਮੈਂ ਤਾਂ ਵੇਖਦਾ, ਜਿਉਂ ਵੇਖਦਾ, ਜਿਹੜੇ ਆਉਂਦੇ ਜਿਸ ਤਰ੍ਹਾਂ ਆਉਂਦੇ ਉਸ ਤਰ੍ਹਾਂ ਹੀ ਜਾਂਦੇ ਆ, ਤਬਦੀਲੀ ਤਾਂ ਕੋਈ ਨਹੀਂ ਹੈਗੀ। ਆਖੋ ਸਤਨਾਮ ਸ੍ਰੀ, ਤਬਦੀਲੀ ਤਾਂ ਕੋਈ ਨਹੀਂ, ਭਾਵੇਂ 50 ਵਾਰ ਅਸੀਂ ਕਹੀਏ ਕੋਈ ਤਬਦੀਲੀ ਨਹੀਂ। ਮਹਾਰਾਜ ਦੀ ਕਿਰਪਾ, ਗੁਰਮੁਖ ਪਿਆਰਿਓ ਕੋਸ਼ਿਸ਼ ਕਰੋ, ਆ ਜਾਓ ਇੱਧਰਲੇ ਪਾਸੇ ਨੂੰ, ਖੰਡੇ ਬਾਟੇ ਦੀ ਪੌਲ ਕੱਲ੍ਹ ਤਿਆਰ ਹੋਣੀ ਆ। ਜ਼ਬਰਦਸਤੀ ਨਹੀਂ ਕਿਸੇ ਨੂੰ ਆਪਣੀ ਮਰਜ਼ੀ ਨਾਲ, ਉੱਥੇ ਪੁੱਛਦੇ ਪੰਜ ਪਿਆਰੇ ਵੀ ਤੈਨੂੰ ਜ਼ਬਰਦਸਤੀ ਤਾਂ ਨਹੀਂ ਕਿਸੇ ਨੇ ਭੇਜਿਆ? ਇਹ ਸਿੱਖ ਜਗਤ ਐਸਾ ਹੀ ਇਹੋ ਜਿਹਾ ਗੁਰਮੁਖ ਪਿਆਰਿਓ, ਇੱਥੇ ਜ਼ਬਰਦਸਤੀ ਕਿਸੇ ਨੂੰ ਕੁਛ ਨਹੀਂ ਕੀਤਾ ਜਾਂਦਾ। ਆਪਣੀ ਮਨ ਦੀ ਵਿਵਸਥਾ ਜੇ ਬਣ ਜਾਵੇ ਤਾਂ। ਅਤੇ ਦੂਸਰੀ ਗੱਲ ਹੈ, ਗੁਰਦੁਆਰਾ ਬਣਾ ਰਹੇ ਹਾਂ ਗੁਰਮੁਖ ਪਿਆਰਿਓ, ਮੈਂ ਬੱਚਿਆਂ ਨੂੰ ਬੇਨਤੀ ਕਰਦਾ ਹਾਂ, ਇਹ ਤੁਹਾਡੀ ਜ਼ਿੰਮੇਵਾਰੀ ਆ, ਇਹ ਤੁਸੀਂ ਸਾਂਭਣਾ ਆਉਣ ਵਾਲੇ ਸਮੇਂ 'ਚ। ਅਤੇ ਜੇ ਹੁਣ ਤੋਂ ਤਿਆਰ ਹੋ ਗਏ ਤਾਂ ਤੁਹਾਡੀ ਗਾਂਹ ਔਲਾਦ ਤਿਆਰ ਹੋਊਗੀ, ਜੇ ਤੁਸੀਂ ਤਿਆਰ ਨਾ ਹੋਏ ਨਾ ਤਾਂ ਔਲਾਦ ਤੁਹਾਡੀ ਵੀ ਤਿਆਰ ਨਹੀਂ ਹੋਣੀ। ਕਿਉਂਕਿ ਜੇ ਤੁਹਾਡੇ ਸਿਰ 'ਤੇ ਕੁਝ ਨਹੀਂ ਤਾਂ ਉਹਨਾਂ ਕਿਹੜਾ ਰੱਖਣਾ? ਆਖੋ ਸਤਨਾਮ ਸ੍ਰੀ। ਕਿਉਂਕਿ ਜੇ ਤੁਸੀਂ ਰੱਖੋਗੇ, ਸਾਡੇ ਬਜ਼ੁਰਗਾਂ ਨੇ ਸਾਨੂੰ ਦਿੱਤਾ, ਅਸੀਂ ਸਾਂਭਿਆ, ਤੁਸੀਂ ਕੀ ਦੇਣਾ ਗਾਂ? ਇਹ ਵੇਖ ਲਿਓ, ਤੁਸੀਂ ਹਾਏ ਬਾਏ ਦਿਓਗੇ, ਆਖੋ ਸਤਨਾਮ ਸ੍ਰੀ ਵਾਹਿ। ਕੋਸ਼ਿਸ਼ ਕਰੋ ਇੱਧਰ ਨੂੰ ਆਓ। ਸਭ ਦਾ ਧੰਨਵਾਦ ਭੁੱਲਾਂ ਚੁੱਕਾਂ ਦੀ ਖਿਮਾ। ਨਾਨਕ ਨਾਮ ਚੜ੍ਹਦੀ ਕਲਾ, ਬੋਲੋ ਨਾਨਕ ਨਾਮ ਚੜ੍ਹਦੀ ਕਲਾ ਦੇ ਤਾਂ ਜੇ ਬੋਲੋਗੇ, ਨਾਨਕ ਨਾਮ ਤੇਰੇ ਭਾਣੇ ਰੋਜ਼ ਕਹੋ, ਪਰ ਗੁਆਂਢੀ ਦਾ ਭਲਾ ਕਰ ਲਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਕਹਿਣ ਨੂੰ ਤਾਂ ਅਸੀਂ ਰੋਜ਼ ਕਿਤੇ ਨਾਨਕ ਨਾਮ ਚੜ੍ਹਦੀ ਕਲਾ ਲਾ ਰੱਖਦੇ, ਪਾਣੀ ਬੰਦ ਹੋ ਜਦੋਂ ਪਾਣੀ ਨਹੀਂ ਦਿੰਦੇ ਅਸੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਬੀਰਾ ਰਾਮ ਨ ਚੇਤਿਓ, ਜਰਾ ਪਹੁੰਚਿਓ ਆਏ। ਲਾਗੀ ਮੰਦਰ ਦੁਆਰ ਤੇ, ਅਬ ਕਿਆ ਕਾਢਿਆ ਜਾਏ। ਕਬੀਰ ਕਾਰਨ ਸੋ ਭਇਓ, ਜੋ ਕੀਨੋ ਕਰਤਾਰ। ਤਿਸ ਬਿਨ ਦੂਸਰ ਕੋ ਨਹੀਂ, ਵੇਖੈ ਸਿਰਜਨਹਾਰ। ਕਬੀਰ ਫਲ ਲਾਗੇ ਫਲਣ, ਪਾਕਣ ਲਾਗੇ ਆਂਬ। ਜਾਏ ਪਹੁੰਚੇ ਖਸਮ ਕਉ, ਜੋ ਬੀਚ ਨ ਖਾਹੀ ਕਾਂਬ। ਕਬੀਰ ਠਾਕੁਰ ਪੂਜੇ ਮੋਲ ਲੇ, ਮਨ ਹਠ ਤੀਰਥ ਜਾਹੇ। ਦੇਖਾ ਦੇਖੀ ਸਵਾਂਗ ਧਰ, ਭੂਲੇ ਪਟਕਾ ਖਾਹੇ। ਕਬੀਰ ਪਾਹਨ ਪਰਮੇਸ਼ਰ ਕੀਆ, ਪੂਜੈ ਸਭ ਸੰਸਾਰ। ਇਸ ਪਰਵਾਸੇ ਜੋ ਰਹੇ, ਬੂਢੇ ਕਾਲੀ ਧਾਰ। ਕਬੀਰ ਕਾਗਦ ਕੀ ਓ ਬਰੀ, ਮਸ ਕੇ ਕਰਮ ਕਪਾਟ। ਪਾਹਨ ਬੋਰੀ ਪਿਰਥਮੀ, ਪੰਡਤ ਪਾੜੀ ਬਾਟ। ਕਬੀਰ ਕਾਲ ਕਰੰਤਾ ਅਭੇ ਕਡ, ਅਭ ਕਰਤਾ ਸੋਏ ਤਾਲ। ਪਾਛੈ ਕਛੂ ਨਾ ਹੋਏਗਾ, ਜੋ ਸਿਰ ਭਰਿਆ ਵੈ ਕਾਲ। ਕਬੀਰ ਐਸਾ ਜਨ ਤਿਕ ਦੇਖਿਆ, ਜੈਸੀ ਧੋਈ ਲਾਖ। ਦਿਸੈ ਚੰਚਲ ਬਹੁ ਗੁਣਾ, ਮਤ ਹੀਣਾ ਨਾ ਪਾਕ।

कबीर साकत ते सूकर पला रखे अच्छा गाँव ओ साकत।

जहां लोभ तहां काल है, जहां खिमा तहां आप।

ਵਰ ਗਲੇ ਮਾਨ ਸਬੈ ਕੋ ਖਾਏ। ਕਬੀਰ ਸਾਚਾ ਸਤਿਗੁਰ ਮੈਂ ਮਿਲਿਆ, ਸ਼ਬਦ ਜੋ ਬਾਹਿਆ ਏਕ, ਲਾਗਤ ਹੀ ਪੋਏ ਮਿਲ ਗਿਆ, ਪਰਿਆ ਕਲੇਜੇ ਛੇਕ। ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾ ਮਹਿ ਚੂਕ, ਅੰਧੇ ਏਕ ਨਾ ਲੱਗਈ। ਜਿਉਂ ਬਾਂਸ ਬਜਾਈਐ ਫੂਕ, ਕਬੀਰ ਹੈ ਗੈ ਬਾਹਨ ਸਕਨ ਘਨ, ਛਤਰਪਤੀ ਕੀ ਨਾਰ।

सोई राम सबे कहे सोई कौतक हार। कबीर रामे राम कहो कहबे माहे बबेक।

ਅਹੇ ਕੋ ਸਭ ਜਗ ਡਿੱਠਾ ਹੰਡ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਣੜੇ ਗਿਰੀਵਾਨ ਮੈਂ ਸਿਰਨੀਵਾਂ ਕਰ ਦੇਖ ਫਰੀਦਾ ਜੋ ਤੈ ਮਾਰਨ ਮੁਕੀਆਂ ਤਿੰਨਾ ਨਾ ਮਾਰੈ ਕੁੰਮ ਆਪਣੜੈ ਕਰ ਜਾਈਐ ਪੈਰ ਤਿੰਨਾ ਦੇ ਚੁੰਮ ਫਰੀਦਾ ਜਾਂ ਤੋਂ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਉ ਮਰਗ ਸਵਾਈ ਨੀਹ ਜਾਂ ਭਰਿਆ ਤਾਂ ਲੱਦਿਆ ਦੇਖ ਫਰੀਦਾ ਜੋਥੀਆ ਦਾੜੀ ਹੋਈ ਪੂਰ ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ ਦੇਖ ਫਰੀਦਾ ਜੇਥੀਆ

ਫਰੀਦਾ ਯਕੀ ਦੇਖ ਪਤੀਣੀਆ, ਸੁਣ ਸੁਣ ਰੀਣੇ ਕੰਨ, ਸਾਖ ਪਕੰਦੀ ਆਈਆ, ਹੋਰ ਕਰੇਂਦੀ ਵੰਨ। ਫਰੀਦਾ ਕਾਲੀ ਜਿਨੀ ਨਾ ਰਾਵਿਆ, ਤੌਲੀ ਰਾਵੈ ਕੋਏ, ਕਰ ਸਾਈ ਸਿਉਂ ਪਿਰਹੜੀ,

ਦਾ ਹੈ ਜੇ ਕੋ ਚਿੱਤ ਕਰੇ ਆਪਣਾ ਲਾਇਆ ਪਿਰਮ ਨਾ ਲੱਗਈ ਜੇ ਲੋਚੈ ਸਭ ਕੋਏ ਇਉ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ ਫਰੀਦਾ ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡੇਠ

ਫਰੀਦਾ ਗਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਨੇ ਹੋ ਚੱਲਾਂ ਤਾਂ ਭਿੱਜੈ ਕੰਬਲੀ ਰਹਾਂ ਤਾਂ ਟੁੱਟੈ ਨੇ ਹੋ।

ਫਿਰ ਵਾਤੜੇ ਨਾ ਪੁੱਛਈ ਤਨ ਸੁਹਾਗਣ ਨਾਓ।

ਫਰੀਦਾ ਦਰ ਦਰਵਾਜ਼ੈ ਜਾਏ ਕੈ ਕਿਉ ਡਿੱਠੋ ਕੜਿਆਲ ਇਹੋ ਨਿਦੋਸਾ ਮਾਰੀਐ ਹਮ ਦੋਸਾਂ ਦਾ ਕਿਆ ਹਾਲ।

ਕਾਲ ਜਿਉ ਦੁਖੀ ਰਹਿਣ ਵਿਹਾਏ। ਬੁੱਢਾ ਹੋਆ ਸੇਖ ਫਰੀਦ ਕੰਬਣ ਲੱਗੀ ਦੇਹ। ਜੇ ਸੋਵਰਿਆ ਜੀਵਣਾ ਪੀਤਨ ਹੋ ਸੀ ਖੇਹ।

ਫਰੀਦਾ ਸੋਈ ਸਰਵਰ ਢੂੰਡ ਲਹੋ, ਜਿੱਥੋਂ ਲੱਭੀ ਵੱਥ ਛੱਪੜ ਢੂੰਡੈ ਕਿਆ ਹੋਵੇ, ਚਿੱਕੜ ਡੁੱਬੈ ਹੱਥ। ਫਰੀਦਾ ਨੰਡੀ ਕੰਤ ਨਾ ਰਾਵਿਓ,

ਫਰੀਦਾ ਕੋਠੇ ਮੰਡਪ ਮਾੜੀਆਂ, ਉਸ ਏਤ ਨਾ ਲਾਏ ਚਿਤ, ਮਿੱਟੀ ਪਈ ਅਤੁਲ ਵੀ ਕੋਏ ਨਾ ਹੋ ਸੀ ਮਿਤ। ਫਰੀਦਾ ਮੰਡਪ ਮਾਲ ਨਾ ਲਾਏ,

ਫਰੀਦਾ ਜੋ ਡੋਹਾਗਣ ਰੱਬ ਦੀ ਚੂਰੇ ਦੀ ਚੂਰੇ ਜਾਂ ਕੁਆਰੀ ਤਾਂ ਚਾਓ ਵਿਵਾਹੀ ਤਾਂ ਮਾਮਲੇ ਫਰੀਦਾ ਇਹੋ ਪਛੁਤਾਓ ਵੱਤ ਕੁਆਰੀ ਨਾ ਥੀਐ।

ਕੇਤੜਿਆ ਜੁਗ ਵਾਪਰੇ ਕਤ ਪਿਆ ਪਾਸ। ਫਰੀਦਾ ਭੰਨੀ ਘੜੀ ਸਵਨਵੀ, ਟੁੱਟੀ ਨਾਗਰ ਲੱਜ। ਅਜਰਾਇਲ ਫਰਿਸ਼ਤਾ ਕਹਿ ਕਰ ਨਾਠੀ ਅਜ। ਫਰੀਦਾ ਭੰਨੀ ਘੜੀ ਸਵਨਵੀ, ਟੂਟੀ ਨਾਗਰ ਲੱਜ। ਜੋ ਸੱਜਣ ਪੁਏ ਭਾਰ ਥੇ, ਸੀ ਕਿਉਂ ਆਵੇ ਅਜ।

उठ फरीदा युजु साज सुभा निवाज गुजार।

कलक मैं कलक वसै रब माहे, मंदा किस न आखिया जा तिस बिन कोई नाहे।

ਤਿੰਨਾ ਅੰਚਨਾ ਲਾਗ ਮਹੱਲਾ ਪੰਜਵਾਂ। ਫਰੀਦਾ ਉਮਰ ਸੁਹਾਵੜੀ ਸੰਗ ਸੁਵੰਦੜੀ ਦੇਹ ਵਿਰਲੇ ਕੇਈ ਪਾਈਅਣ ਜਿੰਨਾ ਪਿਆਰੇ ਨੇਹ।

गौ करे। फरीदा डुखा सेती दिहु गया सूला सेती रात।

ਫਰੀਦਾ ਰੱਬ ਖਜੂਰੀ ਪੱਕੀਆਂ ਮਾਖੇ ਨਹੀਂ ਵਹਨ ਜੋ ਜੋ ਵੰਨੈ ਡੀਹੜਾ ਸੋ ਉਮਰ ਹੱਥ ਪਵਨ ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੂੰਡੇ ਕਾਗ ਅਜੈ ਸੋ ਰੱਬ ਨਾ ਬਾਹੁੜਿਓ ਦੇਖ ਬੰਦੇ ਕੇ ਭਾਗ।

ਉੱਤੇ ਰੁਖੜਾ ਕਿਚਰਕ ਬੰਨੈ ਤੀਰ ਫਰੀਦਾ ਕੱਚੈ ਪਾਂਡੈ ਰੱਖੀਐ ਕਿਚਰ ਤਾਈ ਨੀਰ ਫਰੀਦਾ ਮਹਿਲ ਨਿਸਖਣ ਰਹਿ ਗਏ ਵਾਸਾ ਆਇਆ ਤਲ ਗੋਰਾ ਸੇ ਨਿਮਾਣੀਆਂ।

ਜੋਗਾ ਫਰੀਦਾ ਦਰੀਆ ਵੈ ਕੰਨੈ ਬਗਲਾ ਬੈਠਾ ਕੇਲ ਕਰੇ ਕੇਲ ਕਰਿੰਦੇ ਹੰਜਨੋ।

ਬੋਲੀ ਰੱਬ ਕੀਆਂ। ਸਾਡੇ ਤਰੈ ਮਨ ਦੇਹੁਰੀ ਚੱਲੈ ਪਾਣੀ ਅੰਨ। ਆਇਓ ਬੰਦਾ ਦੁਨੀ ਵਿੱਚ ਵਾਤਿਆ ਸੋਹਣੀ ਬੰਨ। ਮਲਕਲ ਮੌਤ ਜਾਇਆ ਵਸੀ ਸਭ ਦਰਵਾਜੇ ਭੰਨ।

ਮਹੱਲਾ ਪੰਜਵਾਂ। ਫਰੀਦਾ ਗਰਭ ਜਨਾ ਵੜਿਆਈਆਂ, ਧਨ ਜੋਬਣੇ ਆਗਾ। ਖਾਲੀ ਚੱਲੇ ਧਣੀ ਸਿਉਂ, ਟਿੱਬੈ ਜੋ ਮੀਹਾ। ਫਰੀਦਾ ਤਿਨਾ ਮੁਖ ਡੁਰਾਵਣੇ, ਜਿਨਾ ਵਿਸਾਰਿਉਣ ਨਾਉ। ਐਥੈ ਦੁਖ ਕਨੇਰਿਆ, ਅੱਗੇ ਠੌਰ ਨਾ ਠਾਉ।

ਮਹੱਲਾ ਪੰਜਵਾਂ। ਫਰੀਦਾ ਦਿਲ ਰੱਥਾ ਇਸ ਦੁਨੀ ਸਿਉਂ, ਦੁਨੀ ਨਾ ਕੀਤਾ ਕੰਮ। ਮਿਸਲ ਫਕੀਰਾਂ ਗਾਖੜੀ, ਸੋ ਪਾਈਐ ਪੂਰ ਕਰਮ। ਪਹਿਲੇ ਪਹਿਰੇ ਫੁੱਲੜਾ, ਫਲ ਪੀ ਪੱਛਾ ਰਾਤ।

ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਤਾ ਸੰਗ, ਜੇ ਜਾਣਾ ਬਗ ਬਪੁੜਾ ਜਨਮ ਨਾ ਭੇੜੀ ਅੰਗ। ਕਿਆ ਹੰਸ ਕਿਆ ਬਗੁਲਾ ਜਾਖੂ ਨਦਰ ਤਰੇ, ਜੇ ਤਿਸ ਭਾਵੇ ਨਾਨਕਾ ਕਾਗੋ ਹੰਸ ਕਰੇ। ਸਰਵਰ ਪੰਖੀ ਹੇਕੜੋ ਫਾਹੀ ਵਾਲ ਪਚਾਸ, ਇਉ ਤਨ ਲਹਿਰੀ ਗੜ ਥਿਆ ਸੱਚੇ ਤੇਰੀ ਆਸ। ਕਵਣ ਸੁ ਅੱਖਰ ਕਵਣ ਗੁਣ ਕਵਣ ਸੁਮਣੀਆ ਮੰਤ, ਕਵਣ ਸੁ ਵੇ ਸੋਹੋ ਕਰੀ ਜਿਤ ਵਸਿਆ ਵੈ ਕੰਤ।

ਪਵੈ ਮੁੱਲੋ ਜਿਹ ਕਿਰਪਾਲ ਹੋਯੋ ਗੋਬਿੰਦ ਸਰਬ ਸੁਖ ਤਿਨਹੁ ਪਾਏ ਹਰ ਗੁਰ ਨਾਨਕ ਜਿਨ ਪਰਸਿਓ ਤੇ ਬਹੁੜ ਫਿਰ ਜੋਨ ਨ ਆਏ ਕਵਣ ਜੋਗ ਕੌਣ ਗਿਆਨ ਧਿਆਨ ਕਵਣ ਵਿਦ ਉਸਤਤ ਕਰੀਐ ਸਿੱਧ ਸਾਧਕ ਤੇ ਤੀਸ ਕੋਰ ਤੇਰ ਕੀਮਨਾ ਪਰੀਐ ਬ੍ਰਹਮਾਦਿਕ ਸਨਕਾਦ ਸੇਖ ਗੁਣ ਅੰਤ ਨ ਪਾਏ ਅਗੋ ਗਇਓ ਨਹੀਂ ਜਾਏ ਪੂਰ ਸਰਬ ਰਹਿਓ ਸਮਾਏ ਜੇ ਕਾਟੀ ਸਿਲਕ ਦਿਆਲ ਪ੍ਰਭ ਸੇ ਜਿਨ ਲੱਗੇ ਭਗਤੇ ਹਰ ਗੁਰ ਨਾਨਕ ਜਿਨ ਪਰਸਿਓ ਤੇ ਇਤਿ ਉਤ ਸਦਾ ਮੁਕਤੇ ਪ੍ਰਭ ਦਾਤਾ ਦਾਤਾਰ ਪਰਿਉ ਜਾਚਕ ਇਕ ਸਰਣਾ ਮਿਲੈ ਦਾਨ ਸੰਤਰੇਨ ਜਿਹ ਲਗ ਪਉ ਜਲ ਤਰਣਾ ਬਿਣਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੈ ਦਿਓ ਦਰਸ ਮਨ ਚਾਉ ਭਗਤਿਓ ਮਨ ਠਹਿਰਾਵੈ ਬਲਿਓ ਚਿਰਾਗ ਦਿਆਰ ਮੈਂ।

ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਕਾਚੀ ਦੇਹ ਮੋਫਣ ਬਾਂਦੀ ਸੱਠ ਕਠੋਰ ਕੁਚੇਲ ਕੁਗਿਆਨੀ ਧਾਵਤ ਭ੍ਰਮਤ ਰਹਿਣ ਨਹੀਂ ਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਣੀ ਜੋਬਨ ਰੂਪ ਮਾਇਆ ਮਦਮਾਤਾ ਵਿਚਰਤ ਬਿਕਲ ਬਡਉ ਅਭਿਮਾਨੀ ਪਰ ਧਨ ਪਰ ਪਵਾਦ ਨਾਰ ਨਿੰਦਾ ਯਹ ਮੀਠੀ ਜੀ ਮਾਹੇ ਹਿਤਾਨੀ ਬਲਬੰਜ ਛਪ ਕਰਤਿਉ ਪਾਵਾ ਪੇਖਤ ਸੁਨਤ ਪ੍ਰਭ ਅੰਤਰ ਜਾਮੀ ਸੀਲ ਧਰਮ ਦਇਆ ਸੁਚ ਨਾਸਤ ਆਯੋ ਸਰਣ ਜੀ ਕੇ ਦਾਨੀ ਕਾਰਨ ਕਰਨ ਸਮਰਤ ਸਰੀ ਤਰ ਰਾਖ ਲਿਓ ਨਾਨਕ ਕੇ ਸੁਆਮੀ ਕੀਰਤ ਕਰਨ ਸਰਨ ਮਨ ਮੋਹਨ ਜੋਹਨ ਪਾਪ ਦਾਰਨ ਕੋ ਹਰ ਤਾਰਨ ਤਰਨ ਸਮਰੱਥ ਸਬੈਬਿਦ ਕੁਲਾਂ ਸਮੋਇ ਉਧਾਰਨ।

ਨਾਮ ਰਸਨਾ ਸੰਗ ਲਉ ਹੋ ਛੋ ਕਾਜ ਅਲਪ ਸੁਖ ਬੰਧਨ ਕੋਟ ਜਨਮ ਕਹਾ ਦੁਖ ਭਉ ਸਿਖਿਆ ਸੰਤ ਨਾਮ ਭਜ ਨਾਨਕ ਰਾਮ ਰੰਗ ਆਤਮ ਸਿਉ ਰਉ ਰੰਚ ਕਰੇਤ ਖੇਤ ਤਨ ਨਿਰਮਿਤ ਦੁਰਲਭ ਦੇ ਸਵਾਰ ਤਰੀ ਖਾਨ ਪਾਨ ਸੋਦੇ ਸੁਖ ਪੁੰਚਤ ਸੰਕਟ ਕਾਟ ਬਿਪਤ ਹਰੀ ਮਾਤ ਪਿਤਾ ਭਾਈ ਅਰ ਬੰਦਪ ਬੂਜਨ ਕੀ ਸਭ ਸੂਝ ਪਰੀ ਵਰਤਮਾਨ ਹੋਵਤ ਦਿਨ ਪ੍ਰਤ ਨਿਤ ਆਵਤ ਨਿਕਟ ਬਿਖਮ ਮਜਰੀ ਰੇ ਗੁਣਹੀਨ ਦੀਨ ਮਾਇਆ ਕ੍ਰਿਮ ਸਿਮਰ ਸੁਆਮੀ ਏਕ ਕਰੀ ਕਰ ਗੈ ਲੇਹੋ ਕਿਰਪਾਲ ਕਿਰਪਾ ਨਿਦ ਨਾਨਕ ਕਾਟ ਭਰਮ ਪਰੀ ਰੇ ਮਨ ਮੂਸ ਬਿਲਾ ਮੈਂ ਗਰਬਤ ਕਰਤਬ ਕਰਤ ਮਹਾਮੁਗਨਾ ਸੰਪਤ ਦੂਲ ਚੂਲ ਸੰਗ ਚੂਲਤ ਮਾਇਆ ਮਗਨ ਪ੍ਰਮਤ ਘੁਗਣਾ ਸੁਤ ਬਨਤਾ ਸਾ

ਸ਼ਬਦ ਕਰਤਿਆ ਕੰਨਾ ਮ੍ਰਿਤ ਮੰਜਾਰ ਪਸਾਰ ਮੁਖ ਨਿਰਖਤ ਪੁੰਚਤ ਭੁਗਤ ਭੁਖ ਭੁਖਣਾ ਸਿਮਰ ਗੋਪਾਲ ਦਿਆਲ ਸਤਸੰਗਤ ਨਾਨਕ ਜਗ ਜਾਣਤ ਸੁਪਨਾ ਦੇਹ ਨਾ ਗੇ ਨਾਨੇ ਨਾਨੀ ਤਾ ਮਾਇਆ ਮਤ ਕਹਾ ਲੋ ਗਾਰੋ ਛਤਰ ਨਾ ਪਤਰ ਨਾ ਚੌਰ ਨਾ ਚਾਵਰ ਬੈਤੀ ਜਾਤ ਹਿਰਦੈ ਨਾ ਵਿਚਾਰੋ ਰਥ ਨਾ ਸਵ ਨਾ ਗਜ ਸਿੰਘਾਸਨ ਛਿਨਮੈ ਤਿਆਗਤ ਨਾਂਗ ਸਿਧਾਰੋ ਸੂਰ ਨਾ ਬੀਰ ਨਾ ਮੀਰ ਨਾ ਖਾਨਮ ਸੰਗ ਨਾ ਕੋ ਦ੍ਰਿਸ਼ਟ ਨਿਹਾਰੋ ਕੋਟ ਨਾ ਓਟ ਨਾ ਕੋਸ ਨਾ ਛੋਟਾ ਕਰਤ ਬਿਕਾਰ ਦਉ ਕਰ ਝਾਰੋ ਮਿੱਤਰ ਨਾ ਪੁੱਤਰ ਕਲੱਤਰ ਸਾਜਨ ਸਖ ਉਲਟਤ ਜਾਤ ਬਿਰਖ ਕੀ ਛਾਰੋ ਦੀਨ ਦਿਆਲ ਪੁਰਖ ਪ੍ਰਭ ਪੂਰਨ ਛਿਨ ਛਿਨ ਸਿਮਰੋ ਅਗਮ ਅਪਾਰੋ

0: ਅਮਰਦਾਸ ਗੁਰ ਕੋ ਫੁਰਿਆ ਸੋਈ ਨਾਮ ਸਿਵਰ ਨਵ ਨਾਥ ਨਿਰੰਜਨ ਸਿਵ ਸੰਕਾਦ ਸਮੂਹ ਧਰਿਆ ਚੌਰਾਸੀ ਸਿੱਧ ਬੁੱਧ ਜਿ ਤਰਾ ਤੇ ਅੰਬਰੀਕ ਭਵ ਜਲ ਤਰਿਆ ਉਦੋ ਅਕਰ ਹੂਰ ਤਿਲੋਚਣ ਨਾਮਾ ਕਲ ਕਬੀਰ ਕਿਲ ਵਿਖ ਹਰਿਆ ਸੋਈ ਨਾਮ ਅਛਲ ਭਗਤਾ ਪਵਤਾਰਨ ਅਮਰਦਾਸ ਗੁਰ ਕੋ ਫੁਰਿਆ ਤਿਤ ਨਾਮ ਲਾਗ ਤੇ ਤੀਸ ਧਿਆਵੈ ਜਤੀ ਤਪੀਸਰ ਮਨ ਵਸਿਆ ਸੋਈ ਨਾਮ ਸਿਮਰ ਗੰਗੇ ਪਿਤਾਮਾ ਚਰਨ ਚਿਤ ਅੰਮ੍ਰਿਤ ਰਸਿਆ ਤਿਤ ਰਾਮ ਤਿਤ ਨਾਮ ਗੁਰੂ ਗੰਭੀਰ ਗੁਰੂ ਮਤ ਸਤ ਕਰ ਸੰਗਤ ਉਦਰੀਆ ਸੋਈ ਨਾਮ ਅਛਲ ਭਗਤਾ ਪਵਤਾਰਨ ਅਮਰਦਾਸ ਗੁਰ ਕੋ ਫੁਰਿਆ ਨਾਮ ਕਿਤ ਸੰਸਾਰ ਕਿਰਨ ਰਵ ਸੁਰਤ ਰਸਾਖਾ ਉੱਤਰ ਦੱਖਣ ਪੁਬ ਦੇਸ਼ ਪਛਮ ਜਸ ਭਾਖਾ ਜਨਮ ਤਾਇਓ ਸਕੇ ਅਥ ਜਿਤ ਨਾਮ ਹਰਦੈ ਨਿਵਾਸੈ ਸੁਰ ਨਰ ਗਣ ਗੰਧਰਬ ਛੇ ਦਰਸਨਿਆ ਸਾਸੈ ਭਲੋ ਪ੍ਰਸਿੱਧ ਤੇ ਜੋ ਤਨੋ ਕਲ ਜੂੜ ਕਰ ਧਿਆਯੋ ਸੋਈ ਨਾਮ ਭਗਤ ਭਵਜਲ ਹਰਣ ਗੁਰ ਅਮਰਦਾਸ ਤੈ ਪਾਯੋ ਨਾਮ ਧਿਆਵੇ ਦੇਵ ਤੇ ਤੀਸ ਯਰ ਸਾਧਕ
�: ਸਿੱਧ ਨਾਰ ਨਾਮ ਖੰਡ ਬ੍ਰਹਮਣ ਤਾਰੇ ਜਹਾਂ ਨਾਮ ਸਮਾਧਿ ਰੂ ਹਰ ਸੋਗ ਸਮ ਕਰ ਸਹਾਰੀ ਨਾਮ ਸ਼ਿਰੋਮਨ ਸਰਬ ਮੈਂ ਭਗਤ ਰਹੇ ਲਿਵਤਾਰ ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦਿਓ ਕਰਤਾਰ ਸਤ ਸੂਰੋ ਸੀਲ ਬਲਵੰਤ ਸਤ ਭਾਈ ਸੰਗਤ ਸਗਨ ਗੁਰੂ ਮਤ ਨਿਰਵੈਰ ਲੀਨਾ

ਅੰਮ੍ਰਿਤ ਪ੍ਰਗਾਸ਼ ਬਾਰਜ ਕਰ ਦਾਹਿਣੇ ਸਿਧ ਸਨ ਮੁਖ ਮੁਖ ਜੋ ਵੈ ਰਿਧ ਬਸੈ ਬਾਵਾਂਗ ਜੋ ਤੀਨ ਲੋਕਾਂਤਰ ਮੋਹੈ ਹਿਰਦੈ ਬਸੈ ਅਖਿਓ ਸੋਏ ਰਸ ਤਿਨਹੀ ਜਾਤੋ ਮੁਖੋਂ ਭਗਤ ਚਿਰੈ ਅਮਰ ਗੁਰੀ ਤਰੰਗ ਰਾਤੋ ਮਸਤਕ ਨੀਸਾਨ ਸੱਚੋ ਕਰਮ ਕਲ ਜੋੜ ਕਰ ਧਿਆਇਓ ਪਰਸਿਓ ਗੁਰੂ ਸਤਿਗੁਰ ਤਿਲਕ ਸਰਬੀ ਚਿਤਨ ਪਾਇਓ ਚਰਨ ਤਾਂ ਪਰਸਕੇ ਅਥ ਚਰਨ ਗੁਰ ਅਮਰ ਪਵਲ ਰੈ ਹੱਥ ਤਾਂ ਪਰਸਕੇ ਅਥ ਹੱਥ ਲੱਗੈ ਗੁਰ ਅਮਰ ਪੈ ਜੀ ਤਾਂ ਪਰਸਕੇ ਅਥ ਜੀ ਗੁਰ ਅਮਰ ਪਣਿਜੈ ਨੈਣ ਤਾਂ ਪਰਸਕੇ ਅਥ ਨੈਣ ਗੁਰ ਅਮਰ ਪਖਿਜੈ ਸ਼ਰਵਣ ਤਾਂ ਪਰਸਕੇ ਅਥ ਸ਼ਰਵਣ ਗੁਰ ਅਮਰ ਸੁਣਿਜੈ ਸਕੇ ਅਥ ਸੋਹੀਓ ਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕੇ ਅਥ ਸੋ ਸਿਰ ਜਲ ਪਣੈ ਜੋ ਸਿਰ ਨਵੈ ਗੁਰ ਅਮਰ ਨਿਤ ਤੇ ਨਰ ਦੁਖ ਨਾ ਭੁੱਖ ਤੇ ਨਰ ਨਿਤਨ ਨਾ ਕਹੀਐ ਤੇ ਨਰ ਸ਼ੋਕ ਨਾ ਹੋਵੇ ਤੇ ਨਰ ਸੇ ਅੰਤ ਨਾ ਲਹੀਐ ਤੇ ਨਰ ਸੇਵ ਨਾ ਕਰੈ ਤੇ ਨਰ ਸਹਿ ਸਹਿ ਸਮਪੈ ਤੇ ਨਰ ਦੁਲੀਚੈ ਬਹਿ ਤੇ ਨਰ ਉਥਪ ਬਿਥਪੈ ਸੁਖ ਲਹਿ ਤੇ ਨਰ ਸੰਸਾਰ ਮੈਂ ਅਭ ਹੈ ਪਟ ਰਿਪ ਮੱਧ ਤੇ ਸਕਿਆਥ ਤੇ ਨਰ ਜਲ ਪਣੈ ਗੁਰ ਅਮਰਦਾਸ ਸੁਪ੍ਰਸੰਨ ਜੀ

ਇੱਕ ਦੋ ਠਾਏ ਨਾ ਜਾਣਿਓ, ਸੁਪਨ ਇੱਕ ਪਰਤਾ ਕੇ ਇੱਕ ਇੱਕ ਸਮੈ ਲੀਣੋ, ਤੀਸ ਇੱਕ ਅਰ ਪੰਜ ਸਿੱਧ ਪੈਂਤੀਸ ਨਖੀਣੋ, ਇੱਕੋ ਜੇ ਲਾਖ ਲਖੋ ਅਲਖ ਹੈ, ਇੱਕ ਇੱਕ ਕਰ ਵਰਨਿਓ, ਗੁਰ ਅਮਰਦਾਸ ਜਲ ਪਣੈ, ਤੂੰ ਇੱਕ ਲੂਣੈ ਇੱਕ ਮੰਨਿਓ, ਜੇ ਮਤ ਗਈ ਜੈ ਦੇਵ, ਜੇ ਮਤ ਨਾਮੈ ਸਮਾਣੀ, ਜੇ ਮਤ ਤਰਲੋਚਨ ਚਿਤ ਭਗਤ ਗੰਭੀਰਹਿ ਜਾਣੀ, ਰੁਕ ਮਾਂਗਦ ਕਰਤੂਤ ਰਾਮ ਜੰਪੋ ਨਿਤ ਪਾਈ, ਅਮਰੀਕ ਪ੍ਰਹਿਲਾਦ ਸ਼ਰਨ ਗੋਬਿੰਦ ਗਤ ਪਾਈ, ਤੈਂ ਲੋਭ ਕ੍ਰੋਧ ਤ੍ਰਿਸ਼ਨਾ ਤਜੀ, ਤੈਂ ਲੋਭ ਕ੍ਰੋਧ ਤ੍ਰਿਸ਼ਨਾ ਤਜੀ, ਸੋ ਮਤ ਜਲ ਜਾਣੀ ਜੁਗਤ, ਗੁਰ ਅਮਰਦਾਸ ਨਿਜ ਭਗਤ ਹੈ, ਦੇਖ ਦਰਸ਼ ਪਾਵੋ ਮੁਕਤ, ਗੁਰ ਅਮਰਦਾਸ ਪਰਸੀਐ ਪਹੁੰ ਪਾਤਕ ਬਿਨਾਸਹਿ, ਗੁਰ ਅਮਰਦਾਸ ਪਰਸੀਐ ਸਿਧ ਸਾਧਕ ਆਸਾਸਹਿ, ਗੁਰ ਅਮਰਦਾਸ ਪਰਸੀਐ ਧਿਆਨ ਲਈਐ ਪਉ ਮੁਕੈ, ਗੁਰ ਅਮਰਦਾਸ ਪਰਸੀਐ ਅਭੁ ਲੁਭੈ ਗੋ ਚੁੱਕੈ, ਇੱਕ ਬਿੰਦੁ ਗੁਣ ਜੋ ਤੁਰ ਹੈ, ਜਾਂ ਸੁਮੰਤਰ ਮਾਨ ਵੈਲ ਹੈ, ਜਾਲ ਪਾਪ ਦਾਰਥੀ ਤੜੇ, ਗੁਰ ਅਮਰਦਾਸ ਡਿੱਠੈ ਮਿਲੈ ਸਚ ਨਾਮ ਕਰਤਾਰ, ਸੋ ਦ੍ਰਿੜ ਨਾਨਕ ਸੰਗ੍ਰਹਿਓ, ਤਾਂ ਤੇ ਅੰਗਦ ਲੈਣਾ ਪ੍ਰਗਟ, ਤਾਸ ਚਰਨ ਲਿਵ ਰਹਿਓ, ਤਿਤ ਕੁਲ ਗੁਰ ਅਮਰਦਾਸ ਆਸਾ ਨਿਵਾਸ, ਤਾਸ ਗੁਣ ਕਵਣ ਵਖਾਣੋ, ਜੋ ਗੁਣ ਅਲਖ ਅਗੰਮ ਤਨਹ ਗੁਣ ਅੰਤ ਨ ਜਾਣੋ, ਬੋਹਿਤੇ ਬਿਧਤ ਨਿਰਮਯੋ, ਬੋਹਿਥੋ ਬਿਧਾਤੈ ਨਿਰਮਯੋ, ਸਭ ਸੰਗਤ ਕੁਲ ਉਧਰਨ, ਗੁਰ ਅਮਰਦਾਸ ਕੀਰਤ ਕਹਿ ਤ੍ਰਾਹ ਤ੍ਰਾਹ ਤੋ ਪਾ ਸ਼ਰਨ।

ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾਸ਼ਰਨ ਤੋ ਜਪ ਤਪ ਸਤ ਸੰਤੋਖ ਭਿੱਖ ਦਰਸ਼ਨ ਗੁਰ ਸਿੱਖਾਂ ਸ਼ਰਨ ਪਰੈ ਤੇ ਉਬਰੈ ਛੋਡ ਜਮ ਪੁਰ ਕੀ ਲਿਖਾਂ ਭਗਤ ਪਾਏ ਭਰਪੂਰ ਦਇ ਉਚਰੈ ਕਰਤਾਰੈ ਗੁਰ ਗੋਹਰ ਦਰੀਆਉ ਪਲਕ ਡੁਬੰਤ ਹੈ ਤਾਰੈ ਨਾਨਕ ਕੁਲ ਨਿਮਲ ਅਵਤਰਿਓ ਗੁਣ ਕਰਤਾਰੈ ਉਚਰੈ ਗੁਰ ਅਮਰਦਾਸ ਦਿਨ ਸੇਵਿਓ ਤਨ ਦੁਖ ਦਰਿਦਰ ਪਰ ਹਰ ਪਰੈ ਚਿਤ ਚਿਤ ਮੋ ਅਰਦਾਸ ਕਹੋ ਪਰ ਕਹਿ ਪੀ ਨਾ ਸਕੋ ਸਰਬ ਚਿੰਤ ਤੁਜ ਪਾ ਸਾਧ ਸੰਗਤ ਹੋ ਤਕੋ ਤੇਰੇ ਹੁਕਮ ਪਵੈ ਨੀਸਾਣ ਤੋ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇਖੈ ਸ਼ੁਭ ਦਿਸ਼ਟ ਨਾਮ ਕਰਤਾ ਮੁਕਮੇਵਾ ਆਗਮ ਅਲਕ ਕਾਰਨ ਪੁਰਖ ਜੋ ਫਰਮਾਵੈ ਸੋ ਕਹਾਂ ਗੁਰ ਅਮਰਦਾਸ ਕਾਰਨ ਕਰਨ ਜਿਮ ਤੂੰ ਰੱਖੈ ਤਿਮ ਰਹਾਂ ਭਿੱਖੇ ਕੀ ਗੁਰ ਗਿਆਨ ਯਰ ਧਿਆਨ ਤਤ ਸਿਉ ਤਤ ਮਿਲਾਵੈ ਸੱਚ ਸੱਚ ਜਾਣੀਐ ਇਕ ਚਿੱਤੈ ਲਿਬਲਾਵੈ ਕਾਮ ਕ੍ਰੋਧ ਵਸ ਕਰੈ ਪਾਵਣੇ ਉਡੰਤ ਨ ਧਾਵੈ ਨਿਰੰਕਾਰ ਕ ਵਸੈ ਦੇਸ਼ ਹੁਕਮ ਬੁਝ ਵਿਚਾਰ ਪਾਵੇ ਕਲ ਮਾਹੇ ਰੂਪ ਕਰਤਾ ਪੁਰਖ ਸੋ ਜਾਣੈ ਜਿਨ ਕਿਛ ਕੀਓ ਗੁਰ ਮਿਲਿਓ ਸੋਈ ਭਿਖਾ ਕਹੈ ਸਹਿਜ ਰੰਗ ਦਰਸ਼ਨ ਦਿਓ

सन्यासी तपसिया मुखों ए पंडित मिठे बरस एक हों फिरयो किने ना परचो लायो कहत्या कहती सुनी रहत को खुशी न आयो। हर नाम छोड़ दूजे लगी तिनके गुण हों क्या कहो गुरदई मिलायो भिखिया जिम तू रखें तिम रहो। पैर समाध सुना ज्ञान है आसन चढ़ियो त्रम तन कर गयो भगत सी लै सर लड़ियो। पै निरपो हरि अटल मन शब्द गुर नेजा गड्यो काम क्रोध लोभ मोह अपत पंच दूत बिखंड्यो। भलो पुहाल तेजो तना नृपत नाथ नानक बर गुर अमरदास सच सल भण तैं दल युतो युद्ध कर। कन हर बूंद बसोरो मावल कुसुम बसंत गणंत न आवै रव सस किरण उदर सागर को गंग तरंग अंत को पावै। रुद्र ध्यान ज्ञान सतगुर के कब जन पल उन जो गावे पल्ले अमरदास गुण तेरे तेरी उपमा तोहे बन आवे। सवैये महले चौथे के एकोंकार सतगुर प्रसाद एक मन पुरख निरंजन त्यावो गुर प्रसाद हर गुण सदगावो। गुण गावत मन होए बिगासा सतगुर पूरजन है की आसा सतगुर सेव परम पद पायो अविनाशी अभगत त्यायो। तिस पेटे दरदर न चंपे कल सहार तास गुण जंपे जंपो गुण बिमल सुजन जन कीरी अम्य नाम जा को फुरिया। इन सतगुरु सेव शब्द रस पाया नाम निरंजनी उर धरिया। हर नाम रस गोबिंद गुण गाहक चाहक तत् समत सरे काबू काल ठाकुर हरदास तने गुर रामदास सारिया भर परे। छुटत परवाया मी अमरा पद अमृत सरोवर सद भरिया ते पीवै संत करै मन मज्जन पुब जिनो सेवा करिया। तिन भउ निवारियन भय पद दीना शब्द मात्र ते उधर तरे काबू कल ठाकुर हरदास तने गुर रामदास सरिया भर परे। सतगुर मत गूढ़ बिमल सत संगत आत्म रंग चलूल पया जाग्या मन कमल सहज प्रकाशया भय निरंजन करै लहा। सतगुर दयाल हर नाम दृढ़ाया तिस प्रसाद बस पंच करी कब कल ठाकुर हरदास तने गुर रामदास सरिया भर परी। अनुभव नमानी अकल लिब लागी पारस भेटिया सहज करे सतगुर प्रसाद परम पद पाया भगत पाए भंडार भरे। मेटिया जन्मांत मरण पौ पागा चित लागा संतोख सरे काव कल ठाकुर हरदास तने गुर रामदास सरिया भर भरे। अपार भरे पायो पार ते अंतर धारियो दुख भंजन आत्म प्रबोध मन तत् बिचारियो। सदा चाहे हर पाए प्रेम रस आपे जाने सतगुर कै प्रसाद सहज सेती रंग माणे। नानक प्रसाद अंगद समत गुर अमर अमर वरतायो गुर रामदास कल उचरै तै अटाले अमर पद पायो संतोख सरोवर बसै अमेर रस रसन प्रकाशै।
ਮਿਲਤ ਸ਼ਾਂਤ ਉਪਜਾਇ ਦੁਰਤ ਦੁਰੰਤਰ ਨਾਸੈ ਸੁਖ ਸਾਗਰ ਪਾਇਓ ਦਿੰਤ ਹਰ ਮਗ ਨ ਹੁਟੈ ਸੰਜਮ ਸੀ ਸਤ ਸੰਤੋਖ ਸੀਲ ਸਨਾਮ ਫੁਟੈ ਸਤਿਗੁਰ ਪਰਮਾਨ ਬਿਦਨੈ ਸਿਰਿਓ ਜਗ ਜਸ ਤੂਰ ਬਜਾਇਓ ਗੁਰ ਰਾਮਦਾਸ ਕਲ ਉਚਰੈ ਤੈ ਅਭੈ ਅਮਰ ਪਦ ਪਾਇਓ ਜਗ ਜਿਤੋਂ ਸਤਿਗੁਰ ਪਰਮਾਨ ਮਨ ਏਕ ਧਿਆਇਓ ਧੰਨ ਧੰਨ ਸਤਿਗੁਰ ਅਮਰਦਾਸ ਜਿਨ ਨਾਮ ਦ੍ਰਿੜਾਇਓ ਨਾਮ ਨਿਦ ਨਾਮ ਨਿਦਾਨ ਰਿਦ ਸਿਦ ਤਾਂ ਕੀ ਦਾਸੀ ਸਹਿਜ ਸਰੋਵਰ ਮਿਲਿਓ ਪੁਰਖ ਭੇਟਿਓ ਅਬਿਨਾਸ਼ੀ ਆਦਲੇ ਭਗਤ ਜਿਤ ਲਗ ਤਰੇ ਸੋ ਗੁਰ ਨਾਮ ਦ੍ਰਿੜਾਇਓ ਗੁਰ ਰਾਮਦਾਸ ਕਲ ਉਚਰੈ ਤੈ ਹਰ ਪ੍ਰੇਮ ਪਦਾਰਥ ਪਾਇਓ ਪ੍ਰੇਮ ਭਗਤ ਪਰਵਾਹ ਪ੍ਰੀਤ ਪੁੱਬਲੀ ਨਾ ਹੁੱਟ ਸਤਿਗੁਰ ਸ਼ਬਦ ਅਥਾਹ ਅਮਿਤਾਰਾ ਰਸ ਗੁੱਟ ਮਤ ਮਾਤਾ ਸੰਤੋਖ ਪਿਤਾ ਸਰ ਸਹਿਜ ਸਮਾਇਓ ਅਜੂਨੀ ਸੰਭਵਿਓ ਜਗਤ ਗੁਰ ਬਚਨ ਤਰਾਇਓ ਅਭਿਗਤਿ ਅਗੋਚਰ ਅਪਰਪਰ ਮਨ ਗੁਰੂ ਸ਼ਬਦ ਵਸਾਇਓ ਗੁਰੂ ਰਾਮਦਾਸ ਕਲ ਉਚਰੈ ਤੈ ਜਗਤਿ ਉਧਾਰਨ ਪਾਇਓ ਜਗਤਿ ਉਧਾਰਨ ਨਵ ਨਿਧਾਨ ਭਗਤਾਂ ਭਵ ਤਾਰਨ ਅੰਮ੍ਰਿਤ ਬੂੰਦ ਹਰ ਨਾਮ ਬਿਸ਼ਕੀ ਬਿਖੈ ਨਿਵਾਰਨ ਸਹਿਜ ਧਰੋਵਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੀ ਗੁਰਪ੍ਰਸਾਦ ਪਾਈਐ ਤਨ ਤੇ ਜਨ ਬੜਭਾਗੇ ਤੇ ਮੁਕਤੇ ਭਏ ਸਤਿਗੁਰ ਸ਼ਬਦ ਮਨ ਗੁਰ ਪ੍ਰਚਾ ਪਾਇਓ ਗੁਰ ਰਾਮਦਾਸ ਕਲ ਉਚਰੈ ਗੁਰ ਰਾਮਦਾਸ ਕਲ ਉਚਰੈ ਤੈ ਸ਼ਬਦ ਨਿਸ਼ਾਨ ਬਜਾਇਓ ਸੇਜ ਸਦਾ ਸਹਿ ਸ਼ਾਵਾਨ ਸੰਤੋਖ ਸਰਾਇ ਚੋ ਸਦਾ ਸੀਲ ਸਨਾ ਸੋ ਹੈ ਗੁਰ ਸ਼ਬਦ ਸਮਾਚਰਿਓ ਨਾਮ ਟੇਕ ਸੰਗਾਦ ਬੋ ਹੈ ਆਜੋਨੀਓ ਪਲ ਅਮਲ ਸਤਿਗੁਰ ਸੰਗ ਨਿਵਾਸ ਗੁਰ ਰਾਮਦਾਸ ਕਲ ਉਚਰੈ ਤੋ ਸਹਿਜ ਸਰੂਰ ਬਾਸ ਗੁਰ ਜਿਨ ਕੋ ਸੋ ਪ੍ਰਸੰਨ ਨਾਮ ਹਰ ਹਿਰਦੈ ਨਿਵਾਸੈ ਜਿਨ ਕੋ ਗੁਰ ਸੋ ਪ੍ਰਸੰਨ ਦੁਰਤ ਦੁਰੰਤਰ ਨਾਸੈ ਗੁਰ ਜਿਨ ਕੋ ਸੋ ਪ੍ਰਸੰਨ ਮਾਨ ਅਭਿਮਾਨ ਨਿਵਾਰੈ ਜਿਨ ਕੋ ਗੁਰ ਸੋ ਪ੍ਰਸੰਨ ਸ਼ਬਦ ਲਗ ਭਵ ਜਲ ਤਾਰੈ ਪਰ ਚੋ ਪ੍ਰਮਾਣ ਗੁਰ ਪਾਇਓ ਤਿਨ ਸਕੇ ਅਥੋ ਜਨਮ ਜਗ ਸ਼੍ਰੀ ਗੁਰੂ ਸ਼ਰਨ ਭਜ ਕਲ ਕਬ ਭੁਗਤ ਮੁਕਤ ਸਭ ਗੁਰੂ ਲਗ ਸਤਿਗੁਰ ਖੇਮਾ ਤਾਣਿਆ ਜੁਗ ਜੂਤ ਸਮਾਣੇ ਅਨਭਉ ਨੇਜਾ ਨਾਮ ਤੇਕ ਜਿਤ ਭਗਤ ਅਗਾਣੇ ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹ ਰਾਜ ਜੋ ਗੁਰ ਰਾਮਦਾਸ ਤੁਮ ਹੂੰ ਰਸ ਜਾਣੇ ਜਨਕ ਸੋਏ ਜਿਨ ਜਾਣਿਆ ਉਨ ਮਨ ਰਤ ਧਰਿਆ ਸਤ ਸੰਤੋਖ ਸਮਾਚਰੇ ਅਪਰਾ ਸਰ ਭਰਿਆ ਅਕਥ ਕਥਾ ਅਮਰਾਪੁਰੀ ਜਿਸ ਦੇ ਸੋ ਪਾਵੈ ਇਹ ਜਨਕ ਰਾਜ ਗੁਰ ਰਾਮਦਾਸ ਤੁਝ ਹੀ ਬਣ ਆਵੇ ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ ਤਿੰਨ ਜਨ ਦੁੱਖ ਪਾਪ ਕਉ ਕਤ ਹੋਵੈ ਜੀਉ ਤਾਰਨ ਤਰਨ ਖਿੰਨ ਮਾਤਰ ਜਾਂ ਕੁਦ੍ਰਿਸ਼ਟ ਧਾਰ ਸ਼ਬਦ ਰਿਦ ਵਿਚਾਰੇ ਕਾਮ ਕ੍ਰੋਧ ਖੋਵੈ ਜੀਉ ਜੀਅਨ ਸਬਨ ਦਾਤਾ ਅਗਮ ਗਿਆਨ ਵੇਖਿਆ ਤਾ ਐਹਨਸ ਧਿਆਨ ਤਾਵੈ ਪਲਕ ਨ ਸੋਵੈ ਜੀਉ ਜਾਂ ਕੋ ਦੇਖਤ ਦਰਿਦਰ ਜਾਵੈ ਨਾਮ ਸੋ ਨਿਧਾਨ ਪਾਵੈ ਗੁਰਮੁਖ ਗਿਆਨ ਦੁਰ ਮਤ ਮੈਲ ਧੋਵੈ ਜੀਉ ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ ਤਿੰਨ ਜਨ ਦੁੱਖ ਪਾਪ ਕਉ ਕਤ ਹੋਵੈ ਜੀਉ ਧਰਮ ਕਰਮ ਪੂਰਾ ਸਤਿਗੁਰ ਪਾਈ ਹੈ ਜਾਂ ਕਿਸੇ ਵਸਿੱਧ ਸਦ ਮੁਨ ਜਨ ਸੁਰ ਨਰ ਜਾ ਚੈ ਸ਼ਬਦ ਸਾਰ ਏਕ ਲਿਵ ਲਾਈ ਹੈ ਫੁਨ ਜਾਨ ਕੋ ਤੇਰਾ ਅਪਾਰ ਨਿਰਭਉ ਨਿਰੰਕਾਰ ਅਕਥ ਕਥਨ ਹਰ ਤੁਜਹ ਬੁਝਾਈ ਹੈ ਭਰਮ ਭੂਲੇ ਸੰਸਾਰ ਛੁੱਟ ਜੂਨੀ ਸੰਘਾਰ ਜਮ ਕੋ ਨ ਡੰਡ ਕਾਲ ਗੁਰ ਮਤ ਧਿਆਈ ਹੈ ਮਨ ਪ੍ਰਾਣੀ ਮੁਕਤ ਵਿਚਾਰ ਅਹਿਨਸ ਜਪ ਧਰਮ ਕਰਮ ਪੂਰੇ ਸਤ ਗੁਰ ਪਾਈ ਹੈ ਹਾਂ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ
ਕਵਨ ਉਪਮਾ ਦਿਓ ਕਵਨ ਸੇ ਵਸ ਰਿਓ ਏਕ ਮੁਖ ਰਸ ਨਾਰਸ ਸੋਹ ਜੁਗ ਜੋਰ ਕਰ ਫੁਨ ਮਨ ਬਚ ਕ੍ਰਮ ਜਾਣ ਅੰਤ ਦੂਜਾ ਨ ਮਾਨ ਨਾਮ ਸੋ ਅਪਾਰ ਸਰ ਦੀਨ ਗੁਰ ਰਿਦ ਤਰ ਨਲ ਕਵ ਪਾਰਸ ਪਰਸ ਕੱਚ ਕੰਚਨਾ ਹੋਇ ਚੰਦਨਾ ਸੁਬਾਸ ਜਸ ਸਿਮਰਤ ਅਨ ਤਰ ਜਾਂ ਕੇ ਦੇਖਤ ਦੁਆਰੇ ਕਾਮ ਕ੍ਰੋਧ ਹੀ ਨਿਵਾਰੇ ਜੀ ਹੋ ਬਲ ਬਲ ਜਾਉ ਸਤਿਗੁਰੁ ਸਾਚੇ ਨਾਮ ਪਰ ਰਾਜ ਜੋਗ ਤਖਤ ਦੀਅਨ ਗੁਰ ਰਾਮਦਾਸ ਪ੍ਰਥਮੇ ਨਾਨਕ ਚੰਦ ਜਗਤ ਪਹਿਉ ਆਨੰਦ ਤਾਰਨ ਮਨੁੱਖ ਜਨ ਕੀਓ ਪ੍ਰਗਾਸ਼ ਗੁਰ ਅੰਗਦ ਦਿਓ ਨਿਧਾਨਿ ਅਕਥ ਕਥਾ ਗਿਆਨ ਗੁਰ ਅੰਗਦ ਦਿਓ ਨਿਧਾਨਿ ਅਕਥ ਕਥਾ ਗਿਆਨ ਪੰਚ ਭੂਤ ਬਸ ਕੀਨੇ ਜਮਤ ਨਾ ਤਰਾਸ ਗੁਰ ਅਮਰ ਗੁਰੂ ਸ਼੍ਰੀ ਸਤ ਕਲ ਯੁਗ ਰਾਖੀ ਪਤ ਅਗਨ ਦਿਖਤ ਗਤ ਚਰਨ ਕਮਲ ਜਾਸ ਸਭ ਬਿਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰ ਰਾਮਦਾਸ ਰਾਡੂ ਜਿਸ ਹੀ ਧਾਰਿਓ ਧਰਤੀ ਅਰ ਮਿਓ ਮਿਆਰ ਪਵਨ ਤੇ ਨੀਰ ਸਾਰੇ ਅਵਰੇ ਨਲਿਆ ਨਾਦ ਕੀਓ ਸਾਸਰੇ ਕਨ ਸੂਰਦਨ ਸੈਰਲ ਤਰੂ ਪਲ ਪਲ ਦੀਓ ਸੁਰ ਨਰ ਸਪਤ ਸਮੁੰਦਰ ਕੇ ਧਾਰਿਓ ਤ੍ਰਿਪਵਨ ਜਾਸ ਸੋਈ ਏਕ ਨਾਮ ਹਰ ਨਾਮ ਸਤ ਪਾਇਓ ਗੁਰ ਅਮਰ ਪ੍ਰਗਾਸ਼ ਕੱਚੋ ਕੰਚਨ ਪਇਓ ਸ਼ਬਦ ਗੁਰ ਸ੍ਰਵਣੈ ਸੁਣਿਓ ਬਿਖਤੇ ਅੰਮ੍ਰਿਤ ਹੋਇਓ ਨਾਮ ਸਤ ਗੁਰਮੁਖ ਪਣਿਓ ਲੋਹੋ ਹੋਇਓ ਲਾਲ ਨਦਰ ਸਤਿਗੁਰ ਜਦ ਤਾਰੈ ਪਾਣ ਮਾਣਕ ਕਰੈ ਗਿਆਨ ਗੁਰ ਕਹਿਓ ਵਿਚਾਰੈ ਕਾਠੋਂ ਸ਼੍ਰੀ ਖੰਡ ਸਤਿਗੁਰ ਕੀਓ ਦੁੱਖ ਦਰਿਦਰ ਤਿਨਕੇ ਗਏ ਸਤਿਗੁਰੂ ਚਰਨ ਜਿਨ ਪਰਸਿਆ ਸੇ ਪਸ਼ਪਰਿਤ ਸੁਰ ਨਰ ਭਏ ਜਮ ਗੁਰੂ ਹੈ ਵੱਲ ਤਨੇ ਕਿਆ ਘਰ ਵਧਿਜੈ ਜਮ ਗੁਰੂ ਹੈ ਵੱਲ ਲੱਖ ਬਾਹੀ ਕਿਆ ਕਿਜੈ ਜਮ ਗੁਰੂ ਹੈ ਵੱਲ ਗਿਆਨ ਅਰ ਧਿਆਨ ਅਨੰਦ ਪਰ ਜਮ ਗੁਰੂ ਹੈ ਵੱਲ ਸ਼ਬਦ ਸਾਖੀ ਸੋ ਸੱਚੈ ਘਰ

ਗੁਰ ਬਿਨ ਕੋਰੀਆ ਦਾਰ ਗੁਰੂ ਬਿਨ ਸਮਝ ਨ ਆਵੇ। ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੇ। ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸੁਪੁੰਨ ਅਗਨ ਕੱਟੈ ਸਭ ਤੇਰੇ। ਗੁਰ ਨੈਣ ਬੈਣ ਗੁਰ ਗੁਰ ਕਰੋ ਗੁਰੂ ਸਤ ਕਵ ਨਲਕੈ। ਜਿਨ ਗੁਰੂ ਨ ਦੇਖਿਓ ਨਾ ਕੀਓ ਤੇ ਅਕਿਆਤ ਸੰਸਾਰ ਮੈਂ। ਗੁਰੂ ਗੁਰੂ ਗੁਰ ਕਰ ਮਨ ਮੇਰੇ, ਗੁਰੂ ਗੁਰੂ ਗੁਰ ਕਰ ਮਨ ਮੇਰੇ। ਤਾਰਨ ਤਰਨ ਸਮਰਥ ਕਲਯੁਗ, ਸੁਣਤ ਸਮਾਧ ਸ਼ਬਦ ਜਿਸ ਕੀਰੇ। ਫੁਨ ਦੁਖਨ ਨਾਸ਼ ਸੁਖਦਾਇਕ ਸੂਰੋ, ਜੋ ਤਰਤ ਧਿਆਨ ਬਸਤ ਤੇ ਨੇਰੇ। ਪੂਰੋ ਪੁਰਖ ਹਿਰਦੈ ਹਰ ਸਿਮਰਤ, ਮੁਖ ਦੇਖਤ ਅਗ ਜਾਹ ਪਰੀਰੀ। ਜੋ ਹਰ ਬੁੱਧ ਰਿੱਧ ਸਿੱਧ ਚਾਹਤ, ਗੁਰੂ ਗੁਰੂ ਗੁਰ ਕਰ ਮਨ ਮੇਰੇ। ਗੁਰੂ ਮੁਖ ਦੇਖ ਗੁਰੂ ਸੁਖ ਪਾਇਓ, ਹੁਤੀ ਜੋ ਪਿਆਸ ਪਿਊਸ ਪਵਨ ਕੀ, ਬੰਚਿਤ ਬਿਦ ਕੋ ਸਿੱਧ ਮਿਲਾਇਓ। ਪੂਰਨ ਭੋਮਨ ਠੌਰ ਬਸੋ ਰਸ ਬਾਸਨ ਸਿਉ, ਜਿਦ ਹੰਗ ਦਿਸ਼ਤਾਯੋ। ਗੋਬਿੰਦ ਬਾਲ ਗੋਬਿੰਦ ਪੁਰੀ, ਸਮਝਲਣ ਤੀਰ ਵਿਭਾਸ ਬਣਾਇਓ। ਗਯੋ ਦੁਖ ਦੂਰ ਬਰਖਨ ਕੋ, ਸੋ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ।

ਗੁਰ ਦਰਸ਼ਨ ਸਫਲ ਸੰਸਾਰ ਸੰਸਾਰ ਸਫਲ ਗੰਗਾ ਗੁਰ ਦਰਸ਼ਨ ਪਰਸਨ ਪਰਮ ਪਵਿੱਤਰ ਗਤੇ ਜੀਤੈ ਜਮ ਲੋਕ ਪਤਿਤ ਜੇ ਪ੍ਰਾਣੀ ਹਰ ਜਨ ਸ਼ਿਵ ਗੁਰ ਗਿਆਨ ਰਤੇ ਰਘੁਬੰਸ਼ ਤਿਲਕ ਸੁੰਦਰ ਦਸ਼ਰਤ ਘਰ ਮਨ ਬੰਚੈ ਜਾਂ ਕੀ ਸ਼ਰਨੰ ਸਤਿਗੁਰ ਗੁਰ ਸੇਵ ਅਲਕਤ ਜਾਂ ਕੀ ਸ਼੍ਰੀ ਰਾਮਦਾਸ ਧਾਰਨ ਤਰਨੰ ਸੰਸਾਰ ਅਗਮ ਸਾਗਰ ਤੁਲਾ ਹਰ ਨਾਮ ਗੁਰੂ ਮੁਖ ਪਾਇਆ ਜਗ ਜਨਮ ਮਰਨ ਪਗਾ ਆਈ ਹੀ ਹੈ ਪ੍ਰਤੀਤ ਪ੍ਰਤੀਤ ਹੀ ਹੈ ਆਈ ਜਿਨ ਜਨ ਕੈ ਤਿਨ ਕਉ ਪਦਵੀ ਉੱਚ ਪਈ ਤਜ ਮਾਇਆ ਮੋਹ ਲੋਭਰ ਲਾਲਚ ਕਾਮ ਕ੍ਰੋਧ ਕੀ ਬ੍ਰਿਥਾ ਗਈ ਅਵੇ ਲੋਕਿਆ ਬ੍ਰਹਮ ਭਰਮ ਸਭ ਛੁਟਕਿਆ ਦਿਬ ਦਿਸ਼ਟ ਕਾਰਨ ਕਰਨ ਸਤਿਗੁਰ ਗੁਰ ਸੇਵ ਅਲਕਤ ਜਾਂ ਕੀ ਸ਼੍ਰੀ ਰਾਮਦਾਸ ਧਾਰਨ ਤਰਨ ਪ੍ਰਤਾਪ ਸਦਾ ਗੁਰ ਕਾ ਘਟ ਘਟ ਪ੍ਰਗਾਸ਼ ਪਇਆ ਜਸ ਜਨ ਕੈ ਇੱਕ ਪੜੈ ਸੁਣੈ ਗਾਵੈ ਪ੍ਰਭਾਤੈ ਕਰੈ ਇਸ਼ਨਾਨ ਇਸ਼ਨਾਨ ਕਰੈ ਪ੍ਰਭਾਤ ਸ਼ੁੱਧ ਮਨ ਗੁਰ ਪੂਜਾ ਬਿਦ ਸਹਿਤ ਕਰੰ ਕੰਚਨ ਤਨ ਹੋਏ ਪਰਸ ਪਾਰਸ ਕਉ ਜੋਤ ਸਰੂਪੀ ਧਿਆਨ ਧਰੰ ਜਗ ਜੀਵਨ ਜਗਨਨਾਥ ਜਲ ਥਲ ਮੈਂ ਰਹਿਆ ਪੂਰਬੋ ਬਿਦ ਵਰਨੰ ਸਤਿਗੁਰ ਗੁਰ ਸੇਵਿਅ ਲਖਤ ਜਾਂ ਕੀ ਸ਼੍ਰੀ ਰਾਮਦਾਸ ਧਾਰਨ ਤਰਨੰ ਜਿਨਹੋ ਬਾਤ ਨਿਸ਼ਚਲ ਤ੍ਰੂ ਜਾਨੀ ਤੇਈ ਜੀਵ ਕਾਲ ਤੇ ਬਚਾ ਤਿਨ ਤਰਿਓ ਸਮੁੰਦਰ ਰੁਦਰ ਖੇਨੇਕ ਮੈਂ ਜਲ ਹਰ ਬਿੰਬ ਜੁਗਤ ਜਗ ਰਚਾ ਕੁੰਡਲਨੀ ਸੁਰਜੀ ਸਤ ਸੰਗਤ ਪਰਮਾਨੰਦ ਗੁਰੂ ਮੁਖ ਮਚਾ ਸ਼੍ਰੀ ਗੁਰੂ ਸਾਹਿਬ ਸਭ ਉਪਰ ਮਨ ਵਚ ਕ੍ਰਮ ਸੇਵੀਐ ਸੱਚਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਕਮਲ ਨੈਨ ਮਦਰ ਬੈਨ ਕੋਟ ਸੈਨ ਸੰਗ ਸ਼ੋਭ ਕੈਤ ਮਾਂ ਜਸੋਦ ਜਿਸੈ ਦਹੀਂ ਭਾਤ ਖਾਹਿ ਜੀਓ ਦੇਖ ਰੂਪ ਅਤਨੂਪ ਮੋਹ ਮਹਾਮਗ ਭਈ ਕਿੰਕਨੀ ਸ਼ਬਦ ਚੰਦ ਘਾਰ ਖੇਲ ਪਾਹੇ ਜੀਓ ਕਾਲ ਕਲਮ ਹੁਕਮ ਹਾਥ ਕਹੋ ਕੌਣ ਮੀਟ ਸਕੈ ਕਾਲ ਕਲਮ ਹੁਕਮ ਹਾਥ ਕਹੋ ਕੌਣ ਮੀਟ ਸਕੈ ਈਸ਼ ਬੰਮ ਗਿਆਨ ਧਿਆਨ ਧਰਤ ਹੀ ਅ ਚਾਹੇ ਜੀਓ ਸਤ ਸਾਚ ਸ਼੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਰਾਮ ਨਾਮ ਪਰਮ ਤਾਮ ਸੁਧ ਬੁੱਧ ਨਿਰੀਕਾਰ ਬੇਸ਼ੁਮਾਰ ਸਰਬਰ ਕੋ ਕਾਹੇ ਜੀਓ ਸੁਤਰ ਚਿਤ ਭਗਤ ਹਿਤ ਭੇਗ ਧਰਿਓ ਹਰਨਾਕਸ਼ ਹਰਿਓ ਨਕ ਬਿਦਾਰ ਜੀਓ ਸ਼ੰਖ ਚੱਕਰ ਗਦਾ ਪਦਮ ਆਪ ਆਪ ਕੀਓ ਸ਼ਦਮ ਪ੍ਰਮ ਪ੍ਰਪਾਰ ਬ੍ਰਹਮ ਲਖੈ ਕੌਣ ਤਾਹੇ ਜੀਓ ਸਤ ਸਾਚ ਸ਼੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਪੀਤ ਬਸਨ ਕੁੰਦ ਦਸਨ ਪ੍ਰਿਆ ਸਹਿਤ ਕੰਠ ਮਾਲ ਮੁਕਟ ਸੀਸ ਮੋਰ ਪੰਕ ਚਾਹੇ ਜੀਓ ਬੇਬ ਜੀਰ ਬੜੇ ਤੀਰ ਧਰਮ ਅੰਗ ਅਲਕ ਗਮ ਖੇਲ ਕੀ ਆਪਣੇ ਓ ਸ਼ਾਹ ਜੀਓ ਅਕਤ ਕਥਾ ਕਥੀ ਨਾ ਜਾਏ ਤੀਨ ਲੋਕ ਰਿਆ ਸਮਾਏ ਸੁੱਤ ਸਿੱਧ ਰੂਪ ਧਰਿਓ ਸ਼ਾਹਨ ਕਹਿ ਸ਼ਾਹ ਜੀਓ ਸਤ ਸਾਚ ਸ਼੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਸਤਿਗੁਰੂ ਸਤਿਗੁਰੂ ਸਤਿਗੁਰੂ ਗੋਬਿੰਦ ਜੀਓ ਬਲੈ ਛਲਨ ਸਬਲ ਮਲਨ ਭਗਤ ਫਲਨ ਕਾਨ ਕੁਰ ਨਿਕਲੰਕ ਬਜੀ ਡੰਕ ਚੜੂ ਦਲ ਰਬਿੰਦ ਜੀਓ ਰਾਮ ਰਵਣ ਦੁਰਤ ਦਮਨ ਸਕਲ ਭਵਨ ਕੁਸ਼ਲ ਕਰਨ ਸਰਬ ਭੂਤ ਆਪ ਹੀ ਦੇਵਾਦ ਦੇਵ ਸਹਿਸ ਮੁਖ ਫਨਿੰਦ ਜੀਓ ਜਰਮ ਕਰਮ ਮੱਚ ਕੱਚ ਹੂਬਰ ਜਮਨਾ ਕੇ ਕੂਲ ਖੇਲ ਖੇਲਿਓ ਜਿਨ ਗਿੰਦ ਜੀਓ ਨਾਮ ਸਾਰ ਹੀ ਤਾਰ ਤਜਬ ਕਾਰ ਮਨ ਗਿੰਦ ਸਤਿਗੁਰੂ ਸਤਿਗੁਰੂ ਸਤਿਗੁਰੂ ਗੋਬਿੰਦ ਜੀਓ ਸ਼੍ਰੀ ਗੁਰੂ ਸ਼੍ਰੀ ਗੁਰੂ ਸ਼੍ਰੀ ਗੁਰੂ ਸਤ ਜੀਓ ਗੁਰ ਕਹਿਆ ਮਾਨ ਨਿਜ ਨਿਧਾਨ ਸਚ ਜਾਨ
ਮੰਤਰ ਹੈ ਗੁਰ ਕਯਾ ਮਾਨ ਨਿਜ ਨਿਦਾਨ ਸਚ ਜਾਨ, ਮੰਤਰ ਹੈ ਨਿਸ ਬਸਰ ਹੋਏ ਕਲਿਆਣ, ਲਹੇ ਪਰਮ ਗਤ ਜੀਓ। ਕਾਮ ਕ੍ਰੋਧ ਲੋਭ ਮੋਹ ਜਨ ਜਨ ਸੰਸਾਰ ਤੋ, ਹਉਮੈ ਕਫੰਦ ਕਾਟ ਸਾਧ ਸੰਗ ਰਤ ਜੀਓ। ਦੇ ਗੇ ਤ੍ਰਿਸਨੇ ਚਿਤ ਬਲਾਸ ਜਗਤ, ਇਹ ਚਰਨ ਕਮਲ ਸਦਾ ਸਿਉ, ਦ੍ਰਿੜਤਾ ਕਰ ਮਤ ਜੀਉ, ਨਾਮ ਸਾਰ ਹੀਏ ਧਾਰ ਤਜ ਬਖਾਰ, ਮਨ ਗਯੰਦ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤਿ ਜੀਉ।

ਮੋਹ ਮਲ ਬਿਵਸ ਕੀਓ, ਕਾਮ ਗਹਿ ਕੇਸ ਪਛਾੜਿਓ, ਕ੍ਰੋਧ ਖੰਡ ਪ੍ਰਚੰਡ ਲੋਭੀ ਅਪਮਾਨ ਸਿਉ ਝਾੜਿਓ। ਜਨਮ ਕਾਲ ਕਰ ਜੋੜ, ਹੁਕਮ ਜੋ ਹੋਏ ਸੋ ਮੰਨੈ, ਭਵ ਸਾਗਰ ਬੰਧਿਓ, ਸਿੱਖ ਤਾਰੇ ਸੋ ਪ੍ਰਸੰਨੈ, ਸਿਰਿਆ ਤਪਤ ਸਚੋ ਤਖਤ, ਜੋਗ ਭੋਗ ਸੰਜੁਤ ਬਲ, ਗੁਰ ਰਾਮਦਾਸ ਸਚ ਸਲ ਭਣ ਤੂੰ ਅਟਲ, ਰਾਜਿਆ ਭਗ ਦਲ, ਤੂੰ ਸਤਿਗੁਰ ਚੌ ਜੁਗੀ, ਆਪੇ ਆਪੇ ਪਰਮੇਸ਼ਰ, ਸੁਰ ਨਰ ਸਾਧਕ ਸਿੱਧ ਸਿੱਖ ਸੇਵੰਤ ਧੁਰਾਂ ਧੁਰ, ਆਦਿ ਜੁਗਾਦ ਅਨਾਦ ਕਲਾ ਧਾਰੀ ਤ੍ਰੈਲੋਆ, ਅਗਮ ਨਿਗਮ ਉਦਰਣ ਜਰਾ ਜੰਮਿਆ ਯਾਰੂਆਂ, ਗੁਰ ਅਮਰਦਾਸ ਥਿਰ ਥੱਪਿਓ, ਪਰਗਾਮੀ ਧਾਰਨ ਤਰਨ ਅਗ ਅੰਤ।

ਸਤਿਗੁਰੂ ਚਰਨ ਕਮਲ ਦੇ ਧਾਰੰ ਗੁਰ ਅਰਜਨ ਗੁਣ ਸਹਿਜ ਵਿਚਾਰੰ ਗੁਰ ਰਾਮਦਾਸ ਕਰ ਕੀਓ ਪ੍ਰਗਾਸ਼ਾ ਸਗਲ ਮਨੋਰਥ ਪੂਰੀ ਆਸਾ ਤੈ ਜਨ ਮਤ ਗੁਰ ਮਤ ਬ੍ਰਹਮ ਪਛਾਣਿਓ ਕਲ ਜੋੜ ਕਰ ਸੁਜਸ ਬਖਾਣਿਓ ਭਗਤ ਜੋਗ ਕੋ ਜੈਤ ਵਾਰ ਹਰ ਜਨ ਕਿਉ ਪਾਇਓ ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਬਸਾਇਓ ਗੁਰ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ ਗੁਰ ਅਰਜਨ ਕਰ ਗੁਰ ਰਾਮਦਾਸ ਭਗਤ ਉੱਤਰ ਆਇਓ ਬੜ ਭਾਗੀ ਉਨ ਮਾਨਿਓ ਹਿਰਦੇ ਸ਼ਬਦ ਬਸਾਇਓ ਮਨ ਮਾਣਕ ਸੰਤੋਖਿਓ ਗੁਰ ਨਾਮ ਦ੍ਰਿੜਾਇਓ ਆਗਮ ਅਗੋਚਰ ਪਾਰ ਬ੍ਰਹਮ ਸਤਿਗੁਰ ਦਰਸਾਇਓ ਗੁਰ ਅਰਜਨ ਘਰ ਗੁਰ ਰਾਮਦਾਸ ਅਨ ਪਾਉ ਠਹਿਰਾਇਓ ਜਨਕ ਰਾਜ ਵਰਤਾਇਆ ਸਤ ਜੁਗ ਅਲੀਣਾ ਗੁਰ ਛਬਦੇ ਮਨ ਮਾਨਿਆ ਆਪ ਤੀਜ ਪਤੀਣਾ ਗੁਰੂ ਨਾਨਕ ਸਤਨੀਮ ਸਾਜ ਸਤਿਗੁਰ ਸੰਗ ਲੀਣਾ ਗੁਰ ਅਰਜਨ ਘਰ ਗੁਰ ਰਾਮਦਾਸ ਅਪਰੰਪਰ ਬੀਣਾ ਖੇਲ ਗੁੜੁ ਕੀਉ ਹਰ ਆਏ ਸੰਤੋਖ ਸਮਾਚਰਿਓ ਬਿਮਲ ਬੁੱਧ ਸਤਿਗੁਰ ਸਮਾਣਿਓ ਆਜ਼ਮਨੀ ਸੰਭਵਿਓ ਸਜਸ ਕਲ ਕਵੀਨ ਬਖਾਣਿਓ ਗੁਰ ਨਾਨਕ ਅੰਗਦ ਵਰਿਓ ਗੁਰ ਅੰਗਦ ਅਮਰ ਨਿਧਾਨ ਗੁਰ ਰਾਮਦਾਸ ਅਰਜਨ ਵਰਿਓ ਪਾਰਸ ਪਰਸ ਪਰਮਾਣ ਸਾਧ ਜੀਵਨ ਅਰਜਨ ਅਮੋਲ ਅਜੂਨੀ ਸੰਭਉ ਭੈ ਪੰਜਨ ਪਰ ਦੁਖ ਨਿਵਾਰ ਅਪਾਰ ਅਨੰਭਉ ਅਗਾਹ ਗਹਿਣ ਪਰਮ ਭ੍ਰਾਂਤ ਦਹਿਣ ਸੀਤਲ ਸੁਖ ਦਾਤੋ ਅਸੰਭਉ ਦਵਿਓ ਪੁਰਖ ਪੂਰਨ ਵਿਧਾਤੋ ਨਾਨਕ ਆਦਿ ਅੰਗਦ ਅਮਰ ਸਤਿਗੁਰ ਸ਼ਬਦ ਸਮਾਇਓ ਧੰਨ ਧੰਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਿਲਾਇਓ ਜੈ ਜੈ ਕਾਰ ਜਸ ਜਗ ਅੰਦਰ ਮੰਦਰ ਪਾਗ ਜੁਗਤ ਸ਼ੁਭ ਰਹਿਤਾ ਗੁਰਪੂਰਾ ਪਾਇਓ ਬੜਭਾਗੀ ਲਿਵ ਲਾਗੀ ਮੇਦਨ ਪਰ ਸਹਿਤਾ ਭੈ ਪੰਜਨ ਪਰ ਪੀਰ ਨਵਾਰਨ ਕਲ ਸਹਾਰ ਤੋਹੇ ਜਸ ਬਖਤਾ ਕੁਲ ਸੋਢੀ ਗੁਰ ਰਾਮਦਾਸ ਤਨ ਧਰਮ ਤੁਜਾਇ ਅਰਜਨ ਹਰ ਭਗਤਾ ਧਰਮ ਧੀਰ ਗੁਰਮਤ ਗੰਭੀਰ ਪਰ ਦੁਖ ਬਿਸਾਰਨ ਸ਼ਬਦ ਸਾਰ ਹਰ ਸਾਮ ਉਦਾਰਿਆ ਮੇਵ ਨਿਵਾਰਨ ਮਹਾਦਾਨ ਸਤਿਗੁਰ ਗਿਆਨ ਮਨ ਚਾਉ ਨ ਹੁਟੈ ਸਤਿਬੰਤ ਹਰ ਨਾਮ ਮੰਤਰ ਨਾਮ ਨਿਧ ਨਾਨਕ ਖੁਟੈ ਗੁਰ ਰਾਮਦਾਸ ਤਨ ਸਰਬ ਮੈਂ ਸਹਿਜ ਚੰਦੂਆ ਤਾਣਿਓ ਗੁਰ ਅਰਜਨ ਕਲ ਉਚਰੈ ਤੈ ਰਾਜ ਜੋਗ ਰਸ ਜਾਣਿਓ ਭੈ ਨਿਰਭਉ ਮਾਣਿਓ ਲਾਖਮੈ ਲਖ ਲਖਾਇਓ ਅਗਮ ਅਗੁਚਿਰ ਗਤ ਗੰਭੀਰ ਸਤਿਗੁਰ ਪ੍ਰਚਾਇਓ ਗੁਰ ਪ੍ਰਚੈ ਪ੍ਰਵਾਨ ਰਾਜ ਮੈਂ ਜੋ ਕਮਾਇਓ ਧੰਨ ਧੰਨ ਗੁਰ ਧੰਨ ਅਭਾਰ ਸਰ ਸੁਭਰ ਭਰਾਇਓ ਗੁਰ ਗਮ ਪ੍ਰਮਾਣਿਆ ਸਰ ਜਰਿਓ ਸਰ ਸੰਤੋਖ ਸਮਾਇਓ ਗੁਰ ਅਰਜਨ ਕਲ ਚੁਰੈ ਤੈ ਸਹਿਯੋਗ ਨਿਜ ਪਾਇਓ ਅਮਿਓ ਰਸਨਾ ਬਦਨ ਬਰਦਾਤ ਅਲਖ ਪਾਰ ਗੁਰਸੂਰ ਸ਼ਬਦ ਹਉ ਮੈਂ ਨਿਵਾਰਿਓ ਪੰਚਾਹਰ ਨਿਰਦਾਲਿਓ ਸੁਨ ਸਹਿਜ ਨਿਜ ਘਰ ਸਹਾਰਿਓ

काटे सो पाप तन नरों के, गुर रामदास जिन पायो, शतर सिंहासन प्रतमी।

ਕਰੋ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਸਲੋਕ 12 ਤੇ ਵਧੀਕ ਮਹਲਾ ਪਹਿਲਾ।

ਸੇ ਭੀ ਢੈਂਦੇ ਡਿੱਠ ਮੈਂ ਮੁੰਦ ਨ ਗਰਭ ਤਣੀ ਸੁਣ ਮੁੰਦੇ ਹਰਣਾ ਆਖੀਏ ਗੂੜਾ ਵੈਣ ਅਪਾਰ ਪਹਿਲਾਂ ਵਸਤ ਸਿਝਾਣ ਕੈ ਤਾਂ ਕੀ ਚੈ ਵਪਾਰ ਦੋਹੀ ਦਿੱਚੈ ਦੁਰਜਨਾ ਮਿੱਤਰਾਂ ਕੂੰ ਜੈਕਾਰ ਜਿਤ ਦੋਹੀ ਸੱਜਣ ਮਿਲਣ ਲਵ ਮੁੰਦੇ ਵਿਚਾਰ।

ਚੱਕੜਿਓ ਹਾੜ ਲਹਿਰੀ ਵਹਿਣ ਲਖੇ ਸ੍ਰੀ ਸਤਿਗੁਰ ਸਿਉ ਆਲਾਏ ਬੇੜੇ ਡੁੱਬਣ ਨਾਹੀਂ ਭਉ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿਤ ਨ ਰਹਿਓ ਕੋਈ ਭਾਈ ਬੰਦੀ ਹੇਤ ਚੁਕਾਇਆ ਦੁਨੀਆ ਕਾਰਨ ਦੀਨ ਗਵਾਇਆ ਹੈ ਹੈ ਕਰਕੇ ਉਹ ਕਰੇਨ ਗੱਲਾਂ ਪਿੱਟਣ ਸਿਰ ਖੋਹੇਨ ਨਾਉ ਲੈਣ ਯਾਰ ਕਰਨ ਸਮਾਏ ਨਾਨਕ ਤਿਨ ਬਲਿਹਾਰ ਜਾਏ।

ਗੁਰਮੁਖ ਛੁੱਟੀਐ ਹਰ ਪ੍ਰੀਤਮ ਸਿਉ ਸੰਗ। ਬਾਗ ਮਰੈ ਮਨ ਮਾਰੀਐ ਜਿਸ ਸਤਿਗੁਰ ਦੀਖਿਆ ਹੋਏ।

ਜਨਮ ਮਰੈ ਭਰਮਈਐ ਜੀ ਲਖ ਕਰਮ ਕਮਾਹੈ ਜਮ ਜਾਗਾਤ ਨ ਲੱਗਈ ਜੇ ਚੱਲੈ ਸਤਿਗੁਰ ਪਾਏ ਨਾਨਕ ਨਿਰਮਲ ਅਮਰ ਪਦ ਗੁਰ ਹਰ ਮਿਲੈ ਮਿਲਾਏ ਕਲਰ ਕੇਰੀ ਛੱਪੜੀ

0: ਪਾਂਡਾ ਤੂੰ ਵੈ ਕੌਣ ਜੇ ਕੱਚਾ ਸਾਜਿਆ ਧਾਤੂ ਪੰਜ ਰਲਾਏ ਕੂੜਾ ਪਾਜਿਆ ਭਾਂਡਾ ਅਣਗ ਰਾਸ ਜਾਂ ਤਿਸ ਭਾਵ ਸੀ ਪਰਮ ਜੋਤ ਜਾ ਗਾਏ ਵਾਜਾ ਵਾਵ ਸੀ ਮਨੋ ਜੇ ਅੰਧੇ ਘੂਪ ਕਹਿਆ ਬਿਰਧ ਨਾ ਜਾਣਨੀ ਮਨ ਅੰਧਾ ਹੈ
1: ਮਨ ਆਉਂਦਾ ਹੈ ਆਉਂਦਾ ਹੈ ਕਵਲ ਦਿਸਣ ਖਰੇ ਕਰੂ ਪਾ ਇਕ ਕਹਿ ਜਾਣ ਕਿਹਾ ਬੋਝਣ ਤੇ ਨਰ ਸੁਗੜ ਸਰੂਪ ਇਕ ਨਾ ਨਾਦ ਨਾ ਬੇਦ ਨਾ ਗਿਆ ਰਸ ਰਸ ਕਸ ਨਾ ਜਣੰਤ ਇਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ ਖਰ ਕਾ ਪਿਓ ਨਾ ਲਹੰਤ

ਚਾਹੀਦਾ। ਖੇਤ ਪਛਾਣੇ ਬੀਜੇ ਦਾਨ ਸੋ ਖਤਰੀ ਦਰਗਹਿ ਪਰਵਾਨ। ਲੱਭ ਲੋਭ ਜੇ ਕੂੜ ਕਮਾਵੇ ਆਪਣਾ ਕੀਤਾ ਆਪੇ ਪਾਵੇ। ਤਨ ਨਾ ਤਪਾਏ ਤਨੂਰ ਜਿਉ ਬਾਲਣ ਹੱਡ ਨਾ ਬਾਲ। ਸਿਰ ਪੈਰੀ ਕਿਆ ਫੇੜਿਆ ਅੰਦਰ ਪ੍ਰੀ ਸੰਭਾਲ। ਸਭਨੀ ਘੱਟੀ ਸੋ ਵਸੈ ਸਹਿਬਿਨ ਘੱਟ ਨਾ ਕੋਏ। ਨਾਨਕ ਤੇ ਸੁਹਾਗਣੀ ਜਿਨ ਗੁਰਮੁਖ ਪ੍ਰਗਟ ਹੋਏ। ਜਾ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ। ਨਾਲ ਕਰਾੜਾ ਦੋਸਤੀ ਕੂੜੇ ਕੂੜੀ ਪਾਏ ਮਨ ਜਾਪੇ ਮੂਲਿਆ ਵੇ ਕਿਤੇ ਥਾਏ। ਗਿਆਨਹੀਣ ਗਿਆਨ ਪੂਜਾ ਅੰਧ ਵਰਤਾਵਾ ਪਾਉ ਦੂਜਾ। ਗੁਰ ਬਿਨ ਗਿਆਨ ਧਰਮ ਬਿਨ ਧਿਆਨ ਸੱਚ ਬਿਨ ਸਾਖੀ ਮੂਲ ਨਾ ਬਾਕੀ। ਮਾਣੂ ਕੱਲੇ ਉੱਠੀ ਚੱਲੇ ਸਾਧ ਨਾਏ ਵੇਹੀ ਗੱਲੇ। ਰਾਮ ਚੁਲੈ ਦਲ ਮੇਲ ਵੈ ਅੰਤਰ ਬਲ ਦਿਕਾਰ। ਬੰਤਰ ਕੀ ਸੈਨਾ ਸੇਵੀ ਐ ਮਨ ਤਾਂ ਜੋ ਜੋ ਪਾਰ। ਸੀਤਾ ਲੈ ਗਿਆ ਦੈਸਰੋ ਲਛਮੋ ਸਰਾਪ। ਨਾਨਕ ਕਰਤਾ ਕਰਨ ਹਾਰ ਕਰ ਵੇਖੇ ਥਾਪੋ ਥਾਪ। ਮਨ ਮੈਂ ਝੂਰੇ ਰਾਮ ਚੰਦ ਸੀਤਾ ਲਛਮਣ ਜੋਗ। ਹਣਵੰਤਰ ਅਰਾਧਿਆ ਆਇਆ ਕਰ ਸੰਜੋਗ। ਪੋਲਾ ਦੈ ਨ ਸਮਝੀ ਤੈਨ ਪ੍ਰਭ ਕੀਏ ਕਾਮ। ਨਾਨਕ ਵੇ ਪ੍ਰਵਾਸੋ ਕੀਰਤਨ ਮਿੱਠੀ ਰਾਮ। ਲਾਹੌਰ ਸ਼ਹਿਰ ਜੈਰ ਕੈਰ ਸਵਾ ਪੈਰ ਮਹਲਾ ਤੀਜਾ। ਲਾਹੌਰ ਸ਼ਹਿਰ ਅੰਮ੍ਰਿਤ ਸਰ ਸਿਫਤੀ ਦਾ ਘਰ ਮਹਲਾ ਪਹਿਲਾ। ਉਦੋ ਸਾਹੇ ਕਿਆ ਨਿਸਾਨੀ ਤੋੜਨ ਆਵੇ ਅੰਨੀ। ਉਦੋ ਸੀ ਕਰੇ ਹੀ ਬੂਠੀ ਕੁੜੀ ਰੰਨੀ ਧੰਮੀ। ਸਤੀ ਰੰਨੀ ਕਰੇ ਸਿਆਪਾ ਰੋਵਣ ਕੂੜੀ ਕੰਮੀ। ਜੋ ਲੇਵੇ ਸੋ ਦੇਵੇ ਨਾਹੀ ਖੱਟੇ ਦਮ ਸਹਮਈ। ਪੱਬਰ ਤੂੰ ਹਰਿਆ ਬਲਾ ਕਵਲਾ ਕੰਚਣ ਮਨ। ਕਹਿ ਦੋਖੜੇ ਸਾੜੇ ਹੋਏ ਕਾਲੀ ਹੋਇਆ ਦਿਓਰੀ। ਨਾਨਕ ਮੈਂ ਤਨ ਭੰਗ ਜਾਣਾ ਪਾਵੀ ਜਾਣਾ ਪਾਣੀ ਨਾਲ ਹਾਂ ਜੇ ਸਹਿਤੀ ਮੇਰਾ ਸੰਗ। ਜੇ ਡਿੱਠੇ ਤਨ ਪਰਫੜੇ ਚੜੇ ਚ ਵਗਣ ਵੰਨ। ਰਾਜਨ ਕੋਈ ਜੀਵਿਆ ਪਹੁੰਚ ਨਾ ਚੱਲਿਆ ਕੋਏ। ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤ ਹੋਏ। ਸਰਫੈ ਸਰਫੈ ਸਦਾ ਸਦਾ ਏਵੇਂ ਗਈ ਵਿਹਾਏ। ਨਾਨਕੇ ਨੂੰ ਆਖੀਐ ਵਿਣ ਪੁੱਛਿਆ ਹੀ ਲੈ ਜਾਏ। ਦੋ ਨਾ ਦਿਓ ਰਾਏ ਨੂੰ ਮਚਲੇ ਜਾਂ ਬੁੱਢਾ ਹੋਵੇ। ਗੱਲਾਂ ਕਰੇ ਕਨੇਰੀਆਂ ਤਾਂ ਅੰਨੇ ਪਾਉਣਾ ਖਾਤੀ ਟੋਵੇ। ਪੂਰੇ ਕਾਕੀਆ ਸਭ ਕੇ ਪੂਰਾ ਕੱਟ ਵੱਧ ਕੇ ਨਾਹੀ। ਨਾਨ ਗੁਰਮ ਐਸਾ ਜਾਣੇ ਪੂਰੇ ਮਾਏ ਸਮਾਈ। ਸਲੋਕ ਮਹਲਾ ਤੀਜਾ। ਇੱਕ ਓਂਕਾਰ ਸਤਿਗੁਰ ਪ੍ਰਸਾਦ ਅਭਿਆਗਤ ਇਹ ਨਾ ਆਖੀਐ। ਜਿਨ ਕਹਿ ਮਨ ਮੈਂ ਪਰਮ ਤਿਨ ਕਹਿ ਦਿੱਤੇ ਨਾਨਕਾ। ਤਿਹੋ ਜਿਹਾ ਧਰਮ ਅਭੈ ਨਿਰੰਜਨ ਪਰਮ ਪਾਤਾ ਕਾ ਭੀਖ ਕੋਏ। ਤਿਸਕਾ ਭੋਜਨ ਨਾਨਕਾ ਵਿਰਲਾ ਪਾਏ ਕੋਏ। ਹੋਵਾਂ ਪੰਡਿਤ ਜੋਤ ਕੀ ਵੇਦ ਪੜਾ ਮੋਚਾਰ। ਨਵਾਂ ਖੰਡਾਂ ਵੇ ਜਾਣੀਆ ਆਪਣੇ ਚੱਜ ਵਿਚਾਰ। ਬ੍ਰਾਹਮਣ ਕਹਿ ਲਈ ਕਾਤ ਕੰਜਕਾ ਅਨਚਾਰੀ ਕਾ ਧਾਨ। ਫਿੜਕ ਫਿੜਕਾ ਕੋਟ ਬਦੀਆਂ ਸਦਾ ਸਦਾ ਬਮਾਨ। ਪਾਏ ਤੇ ਜਾਏ ਵਿਸਰ ਨਾਨਕਾ ਇੱਕ।

ਨਾਮ ਸਭ ਦੀ ਜਾਲੀ ਹੈ ਕਰਹੇ ਤਤ ਗਿਆਨ ਮਾਥੇ ਜੋ ਤੁਰ ਲਿਖਿਆ ਸੋ ਮੇੜ ਨਾ ਸਕੇ ਕੋਏ ਨਾਨਕ ਜੋ ਲਿਖਿਆ ਸੋ ਵਰਦਾ ਸੋ ਬੂਝੈ ਜਿਹਨੂੰ ਨਦਰ ਹੋਏ ਜਿਨੇ ਨਾਮ ਵਸਾਰਿਆ ਕੂੜੇ ਲਾਲਚ ਲੱਗ ਤੰਦਾ ਮਾਇਆ ਮੋਹਣੀ ਅੰਤਰ ਤਿਸ਼ਨਾ ਅੱਗ ਜਿਨ੍ਹਾਂ ਵੇਲ ਨਾ ਤੁੰਬੜੀ ਮਾਇਆ ਠੱਗੇ ਠੱਗ ਮਨ ਮੁਬਾਨ ਚਲਾਈਏ ਨਾ ਮਿਲੀ ਵਗ ਸੱਗ ਆਪ ਲਾਏ ਭੂਲੀਏ ਆਪੇ ਮੇਲ ਮਲਾਏ ਨਾਨਕ ਗੁਰਮੁਖ ਛੁੱਟੀਏ ਜੇ ਚੱਲੇ ਸਤਿਗੁਰ ਪਾਏ ਸਲਾਹ ਹੀ ਸਲਾਣਾ ਵੀ ਸੱਚਾ ਸਲਾਹ ਨਾਨਕ ਸੱਚਾ ਇੱਕ ਦਰ ਬੀਬਾ ਪਰਹਰਿਆਏ ਨਾਨਕ ਜੈ ਜੈ ਮੈਂ ਫਿਰੋ ਤੈਂ ਤੈਂ ਸਾਚਾ ਸੋਏ ਜੈ ਦੇਖਾਂ ਤਾਂ ਇੱਕ ਹੈ ਗੁਰਮੁਖ ਪ੍ਰਗਟ ਹੋਏ ਦੋ ਵਿਸਾਰਣ ਸ਼ਬਦ ਹੈ ਜੇ ਮਨ ਵਸਾਏ ਕੋਏ ਗੁਰ ਕਿਰਪਾ ਤੇ ਮਨ ਵਸੇ ਕਰਮ ਪ੍ਰਾਪਤ ਹੋਏ ਨਾਨਕ ਹਉ ਕਰਤੇ ਖਪ ਮੂਵੈ ਖੂਨ ਲਖ ਸੰਖ ਸਤਿਗੁਰ ਮਿਲੇ ਸੋਬਰੈ ਸਾਚੇ ਸ਼ਬਦ ਅਲੰਖ ਜਿਨ੍ਹਾਂ ਸਤਿਗੁਰ ਇੱਕ ਮਨ ਸੇਵਿਆ ਤਿੰਨ ਜਨ ਲਾਗੂ ਪਾਏ ਗੁਰ ਸ਼ਬਦੀ ਹਰ ਮਨ ਵਸੈ ਮਾਇਆ ਕੀ ਪਹੁ ਜਾਏ ਸੇ ਜਾਂ ਨਿਰਮਲ ਉਜਲੈ ਜੇ ਗੁਰਮੁਖ ਨਾਮ ਸੰਭਾਏ ਨਾਨਕ ਹੋਰ ਪਾਤਸ਼ਾਹੀਆਂ ਕੂੜੀਆਂ ਨਾਮ ਰਤੇ ਪਾਤਸ਼ਾਹ ਜਿਉਂ ਪੁਰਖੇ ਕਰ ਭਗਤੀ ਨਾ ਰਹਿਤ ਲੋਚੇ ਭਗਤੀ ਪਾਏ ਬਹੁ ਰਸ ਸਾਲਣੇ ਸਵਾਰ ਦੀ ਖੱਟ ਰਸ ਮੀਠੇ ਪਾਏ ਤਿਉਂ ਬਾਣੀ ਭਗਤ ਸਲਾਮ ਦੇ ਹਰਨਾਮੇ ਚਿੱਤ ਲਾਏ ਮਨ ਧਨ ਧਨ ਅੱਗੇ ਰੱਖਿਆ ਸਿਰ ਵਿੱਚ ਗੁਰੇ ਅੱਗੇ ਜਾਏ ਪੈ ਭਗਤੀ ਭਗਤ ਬਹੁ ਲੋਚ ਦੇ ਪ੍ਰਭ ਲੋਚਾਂ ਪੂਰ ਮਲਾਏ ਹਰ ਪ੍ਰਭੇ ਪਰਵਾਹ ਹੈ ਕਿਤ ਖਾਦੇ ਤਿਪਤਾਏ ਸਤਿਗੁਰ ਕਹਿ ਪਾਣੇ ਜੋ ਚੱਲੈ ਤਵ ਤਾਸੇ ਹਰ ਗੁਣ ਗਾਏ ਧਨ ਧਨ ਕਲ ਜੋ ਨਾਨਕਾ ਜੇ ਚੱਲੇ ਸਤਿਗੁਰ ਪਾਏ ਸਤਿਗੁਰੂ ਨਾ ਸੇਵਿਓ ਸ਼ਬਦ ਨਾ ਰੱਖਿਓ ਰਤਾਰ ਤਿਗਤ ਨਾ ਕਾ ਜੀਵਿਆ ਕੇ ਤਾਏ ਸੰਸਾਰ ਗੁਰਮਤੀ ਪਉ ਮਨ ਪਵੈ ਤਾਂ ਹਰ ਰਸ ਲੱਗੇ ਪਿਆਰ ਨਾ ਮਿਲੇ ਤੁਰ ਲਿਖਿਆ ਜਾਂ ਨਾਨਕ ਪਾਰ ਉਤਾਰ ਮਾਇਆ ਮੋਜਾ ਪਰਮਿਆ ਕਰ ਮੂਸੇ ਖਬਰ ਨਾ ਹੋਏ ਕਾਮ ਕ੍ਰੋਧ ਮਨ ਹਿਰਲਿਆ ਮਨ ਮੁਖ ਅੰਧਾ ਲੋਏ ਗਿਆਨ ਖੜਗ ਪੰਜ ਦੂ ਸੰਗਾਰੇ ਗੁਰਮ ਜਾਗੇ ਸੋਏ ਨਾਮ ਰਤਨ ਪ੍ਰਗਾਸਿਆ ਮਨ ਤਨ ਨਿਰਮਲ ਹੋਏ ਨਾਮ ਹੀ ਨਗਤੇ ਫਿਰੇ ਬਹਿਨਾਵੇਂ ਬੈ ਰੋਏ ਨਾਨਕ ਜੋ ਤੁਰ ਕੁਰਤੇ ਕਰਤੇ ਲਿਖਿਆ ਸੋ ਮੇੜ ਨਾ ਸਕੇ ਕੋਏ ਗੁਰਮੁਖਾਂ ਰਤਨ ਖੱਟਿਆ ਗੁਰ ਕੈ ਸ਼ਬਦ ਵਿਚਾਰ ਨਾਮ ਪਦਾਰਥ ਪਾਇਆ ਟੁੱਟ ਭਰੇ ਭੰਡਾਰ ਹਰ ਗੁਣ ਬਾਣੀ ਉਚਰੈ ਅੰਤ ਨਾ ਪਾਰਾ ਵਾਰ ਨਾਨਕ ਸਭ ਕਾਰਨ ਕਰਤਾ ਕਰੇ ਵੇਖੇ ਸਿਜਣਹਾਰ ਗੁਰਮੰਤਰ ਸਹਿਜੈ ਮਨ ਚੜਿਆ ਦਸਵੇਂ ਆਕਾਸ ਤਿੱਥੇ ਉਂਗ ਨ ਭੁੱਖੈ ਅਮਰਨਾਮ ਸੁਖਵਾਸ ਨਾਨਕ ਦੁੱਖ ਸੋ ਵਿਆਪਤ ਨਹੀਂ ਜਿੱਥੇ ਆਤਮ ਰਾਮ ਪ੍ਰਗਾਸ ਕਾਮ ਕ੍ਰੋਧ ਕਾ ਚੋਲੜਾ ਸਭ ਗਲ ਆਏ ਪਾਏ ਕਿਉਂ ਭਜੈ ਇੱਕ ਬਿੰਸ ਜਾਹੇ ਹੁਕਮ ਆਵੇ ਜਾਏ ਜੰਮਣ ਮਰਨਾ ਚੁੱਕੇ ਰੰਗ ਲੱਗਾ ਦੂਜੇ ਪਾਏ ਬੰਧਣ ਬੰਦ ਭਾਈਨ ਕਰਨਾ ਕਿਉਂ ਨਾ ਜਾਏ ਜਿਨ ਕੋ ਕਿਰਪਾ ਧਾਰਿਨ ਤਿਨ ਸਤਿਗੁਰ ਮਿਲਿਆ ਆਏ ਸਤਿਗੁਰ ਮਿਲੇ ਉਲਟੀ ਪਈ ਮਰਜੀ ਵਿਆ ਸਹਿ ਸਭਾਏ ਨਾਨ ਭਗਤੀ ਰਤਿਆ ਹਰ ਹਰ ਨਾਮ ਸੰਭਾਏ ਮਨ ਮੋਹ ਚੰਚਲ ਮਤ ਹੈ ਅੰਤਰ ਬਹੁਤ ਚਤੁਰਾਈ ਕੀਤਾ ਕਰਤਿਆ ਬਿਰਥਾ ਗਿਆ ਇੱਕ ਤਿਲ ਥਾਏ ਨਾ ਪਾਈ ਪੁੰਨ ਦਾਨ ਜੋ ਬੀਜ ਦੇ ਸਭ ਧਰਮ ਰਾਏ ਕੇ ਜਾਈ ਬਿਨ ਸਤਿਗੁਰੂ ਜਮਕਾਲ ਨਛੋਡੀ ਦੂਜੇ ਭਾਏ ਖਵਾਈ
ਜੋ ਬਨ ਜਾਂਦਾ ਨਦਰ ਨ ਆਵੀ, ਜਰ ਪਹੁੰਚੇ ਮਰ ਜਾਈ, ਪੋਤਾ ਕਲਤ ਮੋਹਿ ਤੈ ਅੰਤ ਬੇਲੀ ਕੋ ਨਾ ਸਿਖਾਈ। ਸਤਿਗੁਰ ਸੇਵੈ ਸੋ ਸੋ ਪਾਏ, ਨਾਮ ਵਸੇ ਮਨ ਆਈ, ਨਾਨਕ ਸੇ ਵੱਡੇ ਵਡਭਾਗੀ, ਜੇ ਗੁਰਮਾਂ ਨਾਮ ਸੰਭਾਈ। ਮਨ ਮੁਖ ਨਾਮ ਨਾ ਚੇਤਨੀ, ਬਿਰਨਾਵੇਂ ਦੁਖ ਰੋਏ, ਆਤਮਾ ਰਾਮ ਨਾ ਪੂਜਣੀ, ਦੂਜੇ ਕਿਉਂ ਸੋ ਹੋਏ। ਹੋਮੇ ਅੰਤਰ ਮੈਲਾ ਸ਼ਬਨ ਕਾਢੇ ਧੋਏ, ਨਾਨਕ ਬਿਰਨਾਵੇਂ ਮੈਲਿਆ, ਮੂਹੇ ਜਨਮ ਪਦਾਰਥ ਖੋਏ। ਮਨ ਮੋਹ ਬੋਲੇ ਅੰਦਲੇ, ਤਿਸਮੇ ਅਗਨੀ ਕਾ ਵਾਸ, ਬਾਣੀ ਸੁਰਤ ਨਾ ਬੂਜਨੀ, ਸ਼ਬਦ ਨਾ ਕਰੈ ਪਰਗਾਸ। ਉਹਨਾਂ ਆਪਣੀ ਅੰਦਰ ਸੋਧਨੀ, ਗੁਰਬਈ ਨਾ ਕਰੇ ਵਿਸਾਸ, ਗਿਆਨੀ ਅੰਦਰ ਗੁਰ ਸ਼ਬਦ ਹੈ, ਨਿਤ ਹਰ ਲਿਵ ਸਦਾ ਵਿਗਾਸ। ਹਰ ਗਿਆਨੀਆਂ ਕੀ ਰੱਖਦਾ ਹੂੰ ਸਤਿਬਰ ਹਾਰੀ ਤਾਸ, ਗੁਰਮਹਿ ਜੋ ਹਰਿ ਸਿਮਦੇ, ਜਨ ਨਾਨਕ ਤਾ ਕਾ ਦਾਸ। ਮਾਇਆ ਪਿਅੰਗਮ ਸਰਪ ਹੈ, ਜਗ ਘੇਰਿਆ ਬੇਖ ਮਾਏ, ਬੇਕਾ ਮਾਰਨ ਹਰ ਨਾਮ ਹੈ, ਗੁਰ ਗਰ ਸ਼ਬਦ ਮੋਹ ਪਾਏ। ਜਿਨ ਗਾ ਪੂਰਵ ਲਿਖਿਆ ਤਿਨ ਸਤਿਗੁਰ ਮਿਲਿਆ ਆਏ, ਮੈਂ ਸਤਿਗੁਰ ਨਿਰਮਲ ਹੋਇਆ, ਬੇਖੋ ਮੈਂ ਗਿਆ ਬੁਲਾਏ। ਗੁਰਮੁਖਾਂ ਕੇ ਮੁਖ ਉਜਲੈ, ਹਰ ਦਰਗੇ ਸੋਭਾ ਪਾਏ, ਜਾਨਾ ਸਦਾ ਕੁਰਬਾਨ ਤਿਨ ਜੋ ਚਾਲੇ ਸਤਿਗੁਰ ਪਾਏ। ਸਤਿਗੁਰ ਪੁਰਖ ਨਿਰਵੈਰ ਹੈ, ਨਿਤ ਹਿਰਦੇ ਹਰ ਲਿਵ ਲਾਏ, ਨਿਰਵੈਰੇ ਨਾਲ ਵੈਰ ਚਾਹੀਦਾ, ਆਪਣੇ ਕਰ ਲੂਕੀ ਲਾਏ। ਅੰਤਰ ਕ੍ਰੋਧ ਹੰਕਾਰ ਹੈ, ਅੰਧੇ ਜਲੇ ਸਦਾ ਦੋ ਪਾਏ, ਕੂੜ ਬੋਲ ਬੋਨੇ ਪਾਉਂਦੇ, ਬੇਖਾਦੇ ਦੂਜੇ ਪਾਏ। ਬੇਖ ਮਾਇਆ ਕਾਰਨ ਪਰਮ ਦੇ, ਫਿਰ ਕਰ ਕਰ ਪਤ ਗਵਾਏ, ਬੇਸੁਆ ਕੇਰੇ ਪੂਜਿਓ, ਪਿਤਾ ਨਾਮ ਤੇ ਸਜਾਏ। ਹਰ ਹਰ ਨਾਮ ਨਾ ਚੇਤਨੀ, ਕਰਤੇ ਆਪ ਖਵਾਏ, ਹਰ ਗੁਰਮੁਖ ਕਿਰਪਾ ਤਾਰ ਅੰਜਨ ਵਿਛੜੇ ਆਪ ਮਲਾਏ। ਜਾਨਾਨ ਤਿਸ ਬਲਹਾਰਨੇ, ਜੋ ਸਤਿਗੁਰ ਲਾਗੇ ਪਾਏ, ਲਾ ਨਾਮ ਲਗੇ ਸੇ ਉਬਰੈ, ਬੈ ਨਾਵੇ ਜੰਪਰ ਜਾਏ। ਨਾਨਕ ਬਿਰਨਾਵੇਂ ਸੁਖ ਨਹੀਂ, ਆਏ ਗਏ ਪਿਤਾ ਏ ਚਿੰਤਾ ਤਾਵਤ ਰਹਿ ਗਏ, ਤਾਂ ਮਨ ਪਿਆ ਆਨੰਦ, ਗੁਰਪ੍ਰਸਾਦੀ ਬੂਜੀਐ ਸਾ ਤਨ ਸੁਤੀ ਨਚਿੰਦ। ਜਿਨ ਗੋ ਪੂਰਬ ਲਿਖਿਆ ਤਿੰਨਾ ਭੇਟਿਆ ਗੁਰ ਗੋਬਿੰਦ, ਨਾਨਕ ਸਹਿਜੇ ਮੇਰੇ ਹਰ ਪਾਇਆ ਪਰਮਾਨੰਦ। ਸਤਿਗੁਰ ਸੇਵ ਨੇ ਆਪਣਾ ਗੁਰ ਸ਼ਬਦੀ ਵਿਚਾਰ, ਸਤਿਗੁਰ ਕਾ ਪਾਣਾ ਮਨ ਲੈਣ, ਹਰ ਨਾਮ ਰੱਖੇ ਉਰ ਤਾਰ। ਐਥੇ ਉਥੇ ਮੰਨੀਅਨ, ਹਰ ਨਾਮ ਲੱਗੇ ਵਪਾਰ, ਗੁਰਮੁਖ ਸ਼ਬਦ ਸੰਜਾਪਤੇ, ਤਿਤ ਸਾਚੇ ਦਰਬਾਰ, ਸੱਚਾ ਸੌਦਾ ਖਰਚ ਸੱਚ, ਅੰਤਰ ਪਿਰਮ ਪਿਆਰ, ਜਮਕਾਰ ਨਿਰਣੈ ਆਵਹੀ ਆ ਬਖਸ਼ੇ ਕਰਤਾਰ। ਨਾਨਕ ਨਾਮ ਰਤੇ ਸੇ ਧਨਵੰਤ ਹੈਨ, ਨਿਰਤਨ ਹੋਰ ਸੰਸਾਰ, ਜਨ ਕੀ ਟੇ ਕਰ ਨਾਮ, ਹਰ ਬਿਨਾਵੇਂ ਠੌਰ ਨ ਠਾਓ, ਗੁਰਮਤੀ ਨਾ ਮਨ ਵਸੈ, ਸਹਿਜੇ ਸਹਿ ਸਮਾਓ। ਵਡਭਾਗੀ ਨਾਮ ਤੇ ਆਇਆ ਇਹਨੇ ਲਾਗਾ ਪਾਓ, ਜਾਂ ਨਾਨਕ ਮੰਗੇ ਤੋੜ ਤੈਨੋ ਸਤਿਗੁਰ ਬਾਣੇ ਜਾਉ। ਲੱਖ ਚੁਰਾਸੀ ਮੇਦਨੀ, ਤੇਨਾ ਜਲਤੀ ਕਰੇ ਪੁਕਾਰ, ਇਹ ਮੋਹ ਮਾਇਆ ਸਭ ਪਸਰਿਆ, ਨਾਲ ਚੱਲੇ ਨਾ ਅੰਤੀ ਵਾਰ। ਬਿਨ ਹਰ ਸ਼ਾਂਤ ਨ ਆਵੀ, ਕੇ ਸਾਗੇ ਕਰੀ ਪੁਕਾਰ, ਵਡਭਾਗੀ ਸਤਿਗੁਰ ਪਾਇਆ ਬੂਜਿਆ ਬ੍ਰਹਮ ਵਿਚਾਰ। ਤਿਸ਼ਨਾ ਅੰਗ ਸਭ ਬੁਝ ਗਏ, ਜਾ ਨਾਨਕ ਹਾਰੇ ਉਰ ਤਾਰੇ, ਅਸੀਂ ਖਤੈ ਬਹੁਤ ਕਮਾਮੰਦੈ, ਅੰਤ ਨ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ, ਹਉ ਪਾਪੀ ਵੱਡ ਗੁਨਹਗਾਰ।
ਹਰ ਜੀਓ ਲੇਖੇ ਵਾਰ ਰਾਵੇ ਤੋਂ ਬਖਸ਼ ਮਿਲਾਉਣ ਹਾਰ ਗੁਰ ਤੁਠੇ ਹਰ ਪ੍ਰਮੇ ਲਿਆ ਸਭ ਕਿਲਵੇ ਘੱਟ ਵਕਾਰ ਜਿੰਨਾ ਹਰ ਹਰ ਨਾਮ ਤੇ ਆਇਆ ਜਾਨਾ ਤਿੰਨ ਜੈਕਾਰ ਵਿਛੜ ਵਿਛੜ ਜੋ ਮਿਲੈ ਸਤਿਗੁਰ ਕਹਿ ਪੈ ਪਾਏ ਜਨਮ ਮਨ ਨੇ ਚਲ ਪਏ ਗੁਰਮਨ ਨਾਮ ਤੇ ਆਏ ਗੁਰ ਸਾਧੂ ਸੰਗਤ ਮਿਲੈ ਹੀਰੇ ਰਤਨ ਲਬਨ ਨਾਨਕ ਲਾਲੇ ਅਮੋਲ ਕਾ ਗੁਰਮੁਖ ਖੋਜ ਲਹਿਣ ਮਨਮੁਖ ਨਾਮ ਨ ਚੇਤਿਓ ਤੇ ਜਿਮ ਤੇ ਵਾਸ ਜਿਦਾ ਦਿੱਤਾ ਖਾਣਾ ਪਹਿਨਣਾ ਸੋ ਮਨ ਅਵਸੇ ਗੁਣ ਤਾਸ ਇਹ ਮਨ ਸ਼ਬਦ ਨ ਪੇਦਿਓ ਕਿਉਂ ਹੋਵੇ ਕਰਵਾਸ ਮਨਮੁਖੀਆਂ ਦੁਹਾਗਣੀ ਆਵਣ ਜਾਣ ਮੁਆਸ ਗੁਰਮਨ ਨਾਮ ਸੁਹਾਗ ਹੈ ਮਸਤਕ ਮਣੀ ਲਿਖਿਆਸ ਹਰ ਨਾਮ ਉਰਤਾਰਿਆ ਦੇ ਕਰਨ ਪ੍ਰਗਾਸ ਸਤਿਗੁਰ ਸੇਵਨ ਆਪਣਾ ਸਰਬਰਹਾਰੀ ਤਾਸ ਨਾਨਕ ਤਿੰਨ ਮੁਖ ਉਜਲੈ ਜਿਨ ਅੰਤਰ ਨਾਮ ਪ੍ਰਗਾਸ ਸ਼ਬਦ ਮਰੇ ਸੋਈ ਜਨ ਸੀਜੈ ਬਿਨ ਸ਼ਬਦ ਮੁਕਤ ਨਾ ਹੋਈ ਪੇ ਕਰੇ ਬਹੁ ਕਰਮ ਵਗੋਤੇ ਪੈ ਦੂਜੇ ਪਰਜ ਵਗੋਈ ਨਾਨਕ ਬਿਨ ਸਤਿਗੁਰ ਨਾਉ ਨਾ ਪਾਈਐ ਜੇ ਸੋ ਲੋਚੇ ਕੋਈ ਹਰ ਕਾ ਨਾਉ ਅਤ ਬੜੀ ਉੱਚਾ ਉੱਚੀ ਉੱਚਾ ਹੋਈ ਆਪਣ ਕੋਈ ਨਾ ਸਕੀ ਜੇ ਸੋ ਲੋਚੇ ਕੋਈ ਮੁਖ ਸਿੰਜ ਮੱਛਾ ਨਾ ਹੋਵੀ ਕਰ ਪੇ ਪਵੇ ਸਭ ਕੋਈ ਗੁਰ ਕੀ ਪੌੜੀ ਜਾਇ ਚੜੈ ਕਰਮ ਪ੍ਰਾਪਤ ਹੋਈ ਅੰਤਰ ਆਏ ਵਸੈ ਗੁਰ ਸ਼ਬਦ ਵਿਚਾਰੇ ਕੋਏ ਨਾਨਕ ਸ਼ਬਦ ਮਰੇ ਮਨ ਮਾਨੀਐ ਸਾਚੇ ਸਾਚੀ ਸੋਏ ਮਾਇਆ ਮੋਹ ਦੁੱਖ ਸਾਗਰ ਹੈ ਬੇਖ ਦੋਤਰ ਤਰਿਆ ਨਾ ਜਾਏ ਮੇਰਾ ਮੇਰਾ ਕਰਦੇ ਪਚ ਮੋਇ ਮੈਂ ਕਰਤ ਵਿਆਏ ਮਨ ਮੁਖਾਂ ਰੁਆਰ ਨਾ ਪਾਰੈ ਅਧਵੇਰੇ ਲਪਟਾਏ ਜੋ ਤੂੰ ਲਿਖਿਆ ਸੋ ਕਮਾਵਣਾ ਕਰਨਾ ਕਿਉਂ ਨਾ ਜਾਏ ਗੁਰਮਤੀ ਗਿਆਨ ਤੇ ਮਨ ਵਸੈ ਸਭ ਦੇਖਿਆ ਬ੍ਰਹਮ ਸੁਭਾਏ ਨਾਨ ਸਤਿਗੁਰ ਬੋਥੇ ਵਡਭਾਗੀ ਚੜੇ ਤੇ ਪੌਜਲ ਪਾਰ ਲੰਘਾਏ ਬਿਨ ਸਤਿਗੁਰ ਦਾਤਾ ਕੋ ਨਹੀਂ ਜੋ ਹਰ ਨਾਮ ਦੇ ਆਧਾਰ ਗੁਰ ਕਿਰਪਾ ਤੇ ਨਾ ਮਨ ਵਸੈ ਸਦਾ ਰਹੇ ਔਰ ਤਾਰ ਤੇ ਨਾ ਬੁਝੇ ਤੇ ਤੋਹੇ ਹਰ ਕੇ ਨਾਮ ਪਿਆਰ ਨਾਨ ਗੁਰਮੁਖ ਪਾਈਏ ਆਪਣੀ ਕਿਰਪਾ ਤਾਰ ਬਿਨ ਸ਼ਬਦ ਜਗ ਬਰ ਲਿਆ ਕਹਿਣਾ ਕਹੂ ਨਾ ਜਾਏ ਹਰ ਰੱਖੇ ਸੇ ਉਭਰੇ ਸ਼ਬਦ ਰਹੇ ਲਿਵ ਲਾਏ ਨਾਨਕ ਕਰਤਾ ਸਭ ਕਿਛ ਜਾਣਦਾ ਜਿਨ ਰੱਖੀ ਬਣਤ ਬਣਾਏ ਹੋਮ ਜਾਗ ਸਭ ਤੀਰਥਾ ਪੜ ਪਣ ਦਗੇ ਪੁਰਾਣ ਬਿਖਮਾਇਆ ਮੋਨ ਮਿੱਟੀ ਵਿੱਚ ਆਉਮੇ ਆਵਣ ਜਾਣ ਸਤਿਗੁਰ ਮਿਲਿਆ ਮਲ ਉਤਰੀ ਅਰ ਜਪਿਆ ਪੁਰਸ ਜਾਣ ਜਿਨ ਹਰ ਪ੍ਰਭ ਸੇਵਿਆ ਜਨਾਨ ਸਤਿਗੁਰ ਬਾਣ ਮਾਇਆ ਮੋਹ ਬਹੁ ਚਿਤ ਵਧੈ ਬਹੁ ਆਸਾ ਲੋਭ ਵਕਾਰ ਮਨ ਮੋਹ ਸਤਰ ਨਾ ਥੀਏ ਮਰ ਬਿਨ ਸਜਾਏ ਕਰਵਾਰ ਵਡਭਾਗ ਹੋਵੈ ਸਤਿਗੁਰ ਮਿਲੈ ਹਉਮੈ ਤਜੇ ਵਕਾਰ ਹਰਨਾਮਾ ਜਸੁ ਪਾਇਆ ਜਨ ਨਾਨਕ ਸ਼ਬਦ ਵਿਚਾਰ ਬਿਨ ਸਤਿਗੁਰ ਭਗਤ ਨਾ ਹੋਵੇ ਨਾਮ ਨ ਲੱਗੇ ਪਿਆਰ ਜਨ ਨਾਨਕ ਨਾਮ ਅਰਾਧਿਆ ਗੁਰ ਕੇ ਹਿਤ ਪਿਆਰ ਲੋਭੀ ਕਾਵੇ ਸਾ ਨਾ ਕੀਜੈ ਜੇ ਕਾ ਪਾਰ ਵਸਾਏ ਅੰਤ ਕਾਲ ਤਿੱਥੇ ਤੋਏ ਜਿੱਥੇ ਹਾਥ ਨਾ ਪਾਏ ਮਨ ਮੋਹ ਸੇਤੀ ਸੰਗ ਕਰੇ ਮੋਹ ਕਾਲਖ ਦਾਗ ਲਗਾਏ ਮੋਹ ਕਾਲੇ ਤਿੰਨ ਲੋਭੀਆਂ ਜਾਸਨ ਜਨਮ ਗਵਾਏ ਸਾਤ ਸੰਗ ਧਰ ਮੇਲ ਪ੍ਰਭ ਅਰਨਾ ਵਸੇ ਮਨ ਆਏ ਜਨ ਮਨ ਕੀ ਮਲ ਉਤਰੈ ਜਨ ਨਾਨਕ ਹਰ ਗੁਣ ਗਾਏ ਤੁਰ ਹਰ ਪ੍ਰਭ ਕਰਤੇ ਲਿਖਿਆ ਸੋ ਮੇਟਣਾ ਨਾ ਜਾਏ ਜੀਓ ਪਿੰਡ ਸਭ ਤਿਸਦਾ ਪ੍ਰਤਪਾਲ ਕਰੇ ਹਰ ਰਾਏ ਚੁਗਲ ਨਿੰਦਕ ਭੁੱਖੇ ਰੁਲ ਮੋਏ ਇਹਨਾਂ ਹੱਥ ਨਾ ਕਥਾ ਪਾਏ ਬਾਹਰ ਪਾਖੰਡ ਸਭ ਕਰਮ ਕਰੇ ਮਨ ਹਿਰਦੇ ਕਵਟ ਕਮਾਏ ਖੇਤ ਸਰੀਰ ਜੋ ਬੀਜੀਐ ਸੋ ਅੰਤ ਖਲੋ ਆਇਆ ਨਾਨਕ ਕੀ ਪ੍ਰਭ ਬੇਨਤੀ ਅਰ ਪਾਵੇ ਬਖਸ਼ ਮਲਾਏ
ਮਾਨੇ ਆਵਣ ਜਾਣ ਨਾ ਸੂਜਈ, ਨਾ ਸੂਜੈ ਦਰਬਾਰ, ਮਾਇਆ ਮੋਹ ਪਲੇਟਿਆ ਹੈ ਅੰਤਰ ਅਗਿਆਨ ਗੋਬਾਰ, ਤਾਬ ਨਰ ਸੁੱਤਾ ਜਾਗਿਆ ਸਿਰ ਡਾਣ ਲਗਾ ਬੋ ਭਾਰ, ਗੁਰਮੁਖਾਂ ਕਰਾਂ ਉਪਰ ਅਰਜੇ ਤਿਆਸੇ ਪਾਇਨ ਮੋਹ ਦੁਆਰ, ਨਾਨਕ ਆਪ ਉਧਰੇ ਸਭ ਟੰਮ ਤਰੇ ਪਰਿਵਾਰ, ਸ਼ਬਦ ਮਰੇ ਸੁਮੂਆ ਜਾ ਪੈ ਗੁਰਪ੍ਰਸ਼ਾਦੀ ਅਰਾਤਰਾ ਪੈ, ਹਰ ਦਰਗੇ ਗੁਰ ਸਮਝਿਆ ਪੈ ਬਿਨ ਸ਼ਬਦੇ ਮੂਆ ਸਭ ਕੋਇ, ਮਨ ਮੁਖ ਮੂਆ ਆਪਣਾ ਜਨਮ ਖੋਏ, ਹਰ ਨਾਮ ਨ ਚੇਤੇ ਅੰਦਰ ਹੋਏ, ਨਾਨਕ ਕਰਤਾ ਕਰੇ ਸੋ ਹੋਏ, ਗੁਰਮੁਖ ਬੁੱਢੇ ਕਦੇ ਨਾਈ, ਜਿਨ੍ਹਾਂ ਅੰਤਰ ਸੁਰਤ ਗਿਆਨ, ਸਦਾ ਸਦਾ ਗੁਣ ਰਵਾਏ ਅੰਤਰ ਸਹਿਜ ਧਿਆਨ, ਉਹ ਸਦਾਨੰਦ ਬੇਰੇ ਦੋ ਸੋਏ ਸਮਾਨ, ਤਿੰਨਾ ਨਦਰੀ ਇੱਕੋ ਆਇਆ ਸਵਾਤਮ ਰਾਮ ਪਛਾਣ, ਮਨ ਮੁਖ ਬਾਲਕ ਬਿਰਧ ਸਮਾਨ ਹੈ, ਜਿਨ੍ਹਾਂ ਅੰਤਰ ਹਰ ਸੁਰਤ ਨਾਹੀ, ਵਿਜਹੁ ਮੈਂ ਕਰਮ ਕਮਾਉਂਦੇ ਸਭ ਧਰਮ ਰਾਏ ਕੇ ਜਾਈ, ਗੁਰਮੁਖ ਨਿਰਮਲੈ ਗੁਰ ਕੇ ਸ਼ਬਦ ਸੁਭਾਏ, ਉਹਨਾਂ ਮਹਿਲ ਪਤੰਗ ਲੱਗੀ ਜੇ ਚੱਲਣ ਸਤਿਗੁਰ ਪਾਏ, ਮਨ ਮੌਜੂੜ ਨਾ ਉਤਰੈ ਜੈਸੋ ਧੋਣ ਪਾਏ, ਨਾਨਕ ਗੁਰ ਮੇਲੇ ਗੁਣ ਕੇ ਅੰਗ ਸਮਾਏ, ਬੁਰਾ ਕਰੇ ਸੋ ਕੇ ਹਾਸੀ ਜੈ, ਆਪਣੇ ਰੋਆ ਭੇਜ ਦਜੈ, ਮਨ ਮੁਕਮਲਾ ਰਗੜੇ ਲੂਜੈ, ਗੁਰਮੋਹ ਤੇ ਸਭ ਕੇ ਸੂਜੈ, ਨਾਨਕ ਗੁਰਮੁਖ ਮਨ ਸਿਉ ਲੂਜੈ, ਜਿਨ੍ਹਾਂ ਸਗੁਰ ਪੁਰਡਾ ਸੇਵੇ, ਉਹ ਸ਼ਬਨ ਗੀਤੋ ਵਿਚਾਰ, ਉਹ ਮਾਨ ਜੂਣ ਆਖੀਆਂ ਨ ਪਸ਼ੂ ਟੋਰ ਗਵਾਰ, ਉਹ ਨਾ ਅੰਤਰ ਗਿਆਨ ਨਾ ਧਿਆਨ, ਸੋ ਪ੍ਰੀ ਨਾ ਪਿਆਰ, ਮਨ ਮੋਹੇ ਵਕਾਰ ਮੈਂ ਮਰ ਜਮੈ ਵਾਰੋ ਵਾਰ, ਜੀਵ ਦਿਆ ਨੂੰ ਮਿਲੇ ਸੋ ਜੀਵ ਦਿਆ ਜੀ ਜੀਵ ਤਾਰ, ਨਾਨਕ ਗੁਰਮੁਖ ਸੋਹਣੇ ਤੇ ਸੱਚੇ ਦਰਬਾਰ, ਹਰ ਮੰਦਰ ਹਰ ਸਾਜਿਆ ਹਰ ਵਸੇ ਜੇ ਨਾਲ, ਗੁਰਮਤੀ ਹਰ ਪਾਇਆ ਮਾਇਆ ਮੋਹ ਪਰਜਾਲ, ਹਰ ਮੰਦਰ ਵਸਤ ਅਨੇਕ ਹੈ ਨਾਉਣੇ ਨਾਮ ਸੰਭਾਲ, ਧਨ ਪਵੰਦੇ ਨਾਨਕਾ ਜਿੰਨਾ ਗੁਰਮੁਖ ਲੱਦਾ ਹਰ ਪਾਲ, ਵਡਭਾਗੀ ਗੜ ਮੰਦਰ ਖੋਜਿਆ ਹਿਰਦੇ ਪਾਇਆ ਨਾਲ, ਮਨ ਮੋਦਾ ਦੇ ਫਿਰ ਤੇਨਾ ਲੋਭਕਾਰ, ਮਾਇਆ ਮੋਹ ਨਾ ਚੁੱਕੇ ਮਰ ਜਮੈ ਵਾਰੋ ਵਾਰ, ਸਤਿਗੁਰ ਸੇਵ ਸੋ ਪਾਇਆ ਤੇਨਾ ਤਾਜ ਵਕਾਰ, ਜਨਮ ਮਰਨ ਕਾ ਦੋਗਿਆ ਜਾ ਨਾਨਕ ਸ਼ਬਦ ਵਿਚਾਰ, ਹਰਾ ਨਾਮ ਤੇ ਆਏ ਮਨ ਹਰ ਦਰਗੇ ਪਾਵੇ ਮਾਨ, ਕਿਲਵੇ ਭਾਵ ਸਭ ਕੱਟੀਐ ਹਉਮੈ ਚੁੱਕੇ ਗੁਮਾਨ, ਗੁਰਮਗਾਂ ਵਿਗਸਿਆ ਸਵ ਆਤਮ ਬ੍ਰਹਮ ਪਛਾਣ, ਹਰ ਕਿਰਪਾ ਤਾਰ ਪ੍ਰਭ ਜਾ ਨਾਨਕ ਜਾ ਪਰ ਨਾਮ, ਤਨਾਸਰੀ ਤਨਵੰਤੀ ਜਾਣੀਏ ਪਾਈ, ਜਾਂ ਸਤਿਗੁਰ ਕੀ ਕਾਰ ਕਮਾਏ, ਤਨ ਮਨ ਸੋਂਪੈ ਜੀ ਸੋ ਪਾਈ, ਲੈ ਹੁਕਮ ਭਰਾਉ, ਜੈ ਬਸਾਵੇ ਬੈਸੇ ਭਾਈ, ਜੈ ਭੇਜੇ ਤਾਂ ਜਾਉ, ਇਹ ਵਰਤਨ ਹੋਰ ਕੋ ਨਹੀਂ ਪਾਈ, ਜੇਵੜ ਸੱਚਾ ਨਾਉ, ਸਦਾ ਸੱਚੇ ਕੇ ਗੁਣ ਗਾਵਾਂ ਪਾਈ, ਸਦਾ ਸੱਚੇ ਕੈ ਸੰਗ ਰਹਾਉ, ਪੈਨਣ ਗੁਣ ਚੰਗਿਆਈਆਂ ਪਾਈ, ਆਪਣੀ ਪਦ ਕੇ ਸਾਧ ਆਪੇ ਖਾਏ, ਤਿਸਕਾ ਕਿਆ ਸਲਾਈਏ ਪਾਈ, ਦਰਸ਼ਨ ਕੋ ਬਲ ਜਾਏ, ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਪਾਈ, ਕਰਮ ਮਿਲੇ ਤਾਂ ਪਾਏ, ਕੋ ਮਨ ਨਾ ਜਾਣੀ ਪਾਈ ਦੂਜੇ ਭਾਏ ਫਰਾਏ, ਸੰਗਤ ਹੋਈ ਨਾ ਮਿਲੇ ਭਾਈ, ਬੈਸਣ ਮਿਲੇ ਨਾ ਥਾਉ, ਨਾਨਕ ਤੇ ਨਾਮ ਦਾਸੀ ਪਾਏ, ਜਿੰਨਾ ਤੁਰੇ ਕਮਾਇਆ ਨਾਉ, ਤਿੰਨ ਬੇਟੋ ਵਾਰਿਆ ਭਾਈ, ਤਿੰਨ ਗੋ ਸਬਲ ਹਾਰੇ ਜਾਉ, ਸੇ ਦਾੜੀਆਂ ਸੱਚੀਆਂ ਜੇ ਗੁਰ ਚਰਣੀ ਲਗਨ, ਅੰਧਨ ਸੇਵਨ ਗੁਰ ਆਪਣਾ, ਅੰਧਨ ਅੰਦਰ ਹੈ ਨਾਨਕ ਸੇਵੋ ਸੋਹਣਾ, ਸੱਚੇ ਦਰ ਦੇ ਸਨ ਮੋਹ, ਸੱਚੇ ਸੱਚ ਦਾੜੀਆਂ ਸੱਚ ਬੋਲੇ ਸੱਚ ਕਮਾਏ, ਸੱਚਾ ਸ਼ਮਨ ਵਸਿਆ ਸਤਿਗੁਰ ਮਾਏ ਸਮਾਏ, ਸੱਚੀ ਰਾਸੀ ਸੱਚ ਤਨ ਉਤਮ ਪਦਵੀ ਪਾਏ, ਸੱਚ ਸੁਣੇ ਸੱਚ ਮਨ ਲੈ ਸੱਚੀ ਕਾਰ ਕਮਾਏ, ਸੱਚੀ ਦਰਗੇ ਬੈਸਣਾ ਸੱਚੇ ਮਾਏ ਸਮਾਏ, ਨਾਨਕ ਵਿਣ ਸਤਿਗੁਰ ਸੱਚ ਨ ਪਾਈਏ, ਮਨ ਮੋਹ ਭੁੱਲੇ ਜਾਏ, ਬੱਬੀਆ ਪ੍ਰਿਉ ਪ੍ਰਿਉ ਕਰੇ ਜਲ ਨਿਰ ਪ੍ਰੇਮ ਪਿਆਰ, ਗੁਰਮਿਲੇ ਸੀ ਜਲ ਪਾਇਆ ਸਬਦ ਨਿਵਾਰਨ, ਹਰ ਤੇ ਚੁਕੇ ਸਹਿਜ ਉਪਜੇ ਚੁਕੇ ਗੋਪਕਾਰ, ਨਾਨਕ ਗੁਰਮ ਸ਼ਾਂਤ ਹੋਏ ਨਾਮ ਰਖੋਰ ਤਾਰ, ਬਾਬੀਆ ਤੂੰ ਸੱਚੋ ਸੱਚੇ ਸੋ ਲਿਵਲਾਏ, ਬੋਲਿਆ ਤੇਰਾ ਥਾਏ ਪਏ ਗੁਰਮੁਖ ਹੋਏ ਲਾਏ, ਸ਼ਬਦ ਚੀਨ ਤੇ ਉਤਰੇ ਮਨ ਲਹਿਰੇ ਜਾਏ, ਚਾਰੇ ਕੁੰਡਾ ਚੋ ਵਰਦਾ ਬੂੰਜ ਪਵੇ ਸਹਿ ਸਬਾਏ, ਜਲੀ ਤੇ ਸਭ ਉਪਜੈ ਬਿਨ ਜਲ ਪਿਆ ਨਾ ਜਾਏ, ਨਾਨਕ ਹਰ ਜਲ ਜਿਨ ਪਿਆ ਤੇ ਭੂਨ ਲਾਗੇ ਆਏ,
ਬਬੀਆ ਤੂੰ ਸਹਿਜ ਬੋਲ ਸੱਚੇ ਸਭ ਸੁਭਾਏ ਸਭ ਕੁਛ ਤੇਰੇ ਨਾਲ ਹੈ ਸਤਿਗੁਰਿਆ ਦਿਖਾਏ ਆ ਪਛਾਣੇ ਪ੍ਰੀਤਮ ਮਿਲੇ ਬੂਠਾ ਸ਼ਬਰ ਲਾਏ ਚਿਮ ਚਿਮ ਬਰਸਦਾ ਤੇ ਨਾ ਪੋ ਸਭ ਜਾਏ ਕੂਪਕਾਰ ਨਾ ਹੋਵੇ ਜੋਤੀ ਜੋਤ ਮਲਾਏ ਨਾਨ ਸੋ ਸੋ ਸੁਹਾਗਣੀ ਸੱਚੇ ਨਾਮ ਸੰਭਾਏ ਤੁਰੋਂ ਖਸਮ ਭੇਜਿਆ ਸੱਚੇ ਹੁੰ ਬਟਾਏ ਨਵਰਸੇ ਦਿਆ ਕਰ ਗੂੜੀ ਸ਼ਬਰ ਲਾਏ ਬਬੀਏ ਤਨ ਮਨ ਸੋ ਕੋਏ ਜਾਂ ਤਦਬੂਨ ਮੋ ਪਾਏ ਆਂਦਨ ਬਹੁਤਾ ਉਪਜੈ ਤੱਤੀ ਸੋਭਾ ਪਾਏ ਅੰਦਨ ਲੋ ਭਗਤ ਕਰੈ ਗੁਰ ਕੇ ਸ਼ਬ ਸਮਾਏ ਆਪੇ ਸੱਚਾ ਬਖਸ਼ ਲੈ ਕਰ ਕਿਰਪਾ ਕਰੇ ਰਹਿ ਜਾਏ ਹਰ ਗੁਣ ਗਾਵੋ ਕਾਮਣੀ ਸੱਚੇ ਸ਼ਬ ਸਮਾਏ ਪੈ ਕਾ ਸਹਿ ਸ਼ਿੰਗਾਰ ਕਰਿਓ ਸੱਚ ਰਹੋ ਲਿਵ ਲਾਏ ਨਾਨਕ ਦਾ ਮੋਹ ਮਨ ਵਸੇ ਦਰਗੇ ਲੈ ਛੜਾਏ ਬਬੀ ਅਸਲੀ ਧਰਤੀ ਜੇ ਫਿਰੇ ਉੱਠ ਚੜੇ ਆਕਾਸ ਸਤਿਗੁਰ ਮਿਲੇ ਜਲ ਪਾਈਐ ਚੁਕੇ ਪੋ ਪਿਆਸ ਜੀਉ ਪਿੰਡ ਸਭ ਤਿਸ ਕਾ ਸਭ ਕਿਸ ਤਿਸ ਕੈ ਪਾਸ ਵਿਣ ਬੋਲਿਆ ਸਭ ਕਿਛ ਜਾਣਦਾ ਕਿਸ ਆਗੇ ਕੀ ਚੇ ਅਰਦਾਸ ਨਾਨਕ ਘਟ ਘਟੇ ਕੋ ਵਰਤਦਾ ਸ਼ਬਦ ਕਰੇ ਪ੍ਰਗਾਸ ਨਾਨਕ ਤੇ ਬਸੰਤਾ ਜੇ ਸਗੋ ਸੇ ਸਮਾਏ ਹਰ ਬੂਟਾ ਮਨ ਤਨ ਸਭ ਪਰ ਫੜਾਏ ਸਭ ਜਗ ਰਿਹਾ ਬਲੋਏ ਸ਼ਬਦੇ ਸਦਾ ਬਸੰਤਾ ਜੇ ਤਨ ਮਨ ਰਿਹਾ ਹੋਏ ਨਾਨਕ ਨਾਮ ਨਾ ਵਿਸਰੈ ਜਿਨਸ ਰਿਹਾ ਸਭ ਕੋਏ ਨਾਨਕ ਤਿਨਾ ਬਸੰਤ ਹੈ ਜਿਨਾ ਗੁਰਮੁਖ ਵਸਿਆ ਮਨ ਸੋਏ ਹਰ ਬੂਟੇ ਮਨ ਤਨ ਪਰੜੇ ਸਭ ਜਗ ਰਿਹਾ ਹੋਏ ਵੱਡੜੇ ਚਾਲ ਚਲਾਂਬੜੇ ਨਾ ਵੜ ਲਈਏ ਕਿਸ ਨਾਉ ਲਈਏ ਪਰਮੇਸ਼ਰ ਪੰਨਣ ਕਰਨ ਸਮਰੱਥ ਹਰ ਹਟ ਬੀ ਤੂੰ ਤੂੰ ਕਰੇ ਬੋਲੇ ਪੱਲੀ ਬਾਣ ਸਾਹਿਬ ਸਦਾ ਦੂਰ ਹੈ ਕਿਆ ਉੱਚੀ ਕਰੇ ਪੁਕਾਰ ਜੈਨ ਜਗਤ ਪਾਏ ਰੰਗ ਕੀਆ ਤੇ ਬੇਟੇ ਕੁਰਬਾਨ ਆਪ ਛੁੜਤਾ ਸੋ ਮਿਲੇ ਸੱਚਾਏ ਵਿਚਾਰੋ ਮੈਂ ਪਿਕਾ ਬੋਲਣਾ ਬੁਝ ਨਾ ਸਕਾਂਕਾਰ ਵਾਣ ਤ੍ਰਿਣ ਤੇ ਬੁਝ ਤੇ ਆਇੰਦਾ ਸਦਾ ਬਿਆਨ ਬੈਸਾ ਗੁ ਕਿਰ ਨਾ ਪਾਇਆ ਕਰ ਕਰ ਥੇ ਵਿਚਾਰ ਨਦ ਕਰੇ ਜੇ ਆਪਣੀ ਤਾਂ ਆਪੇ ਲੇ ਸਵਾਰ ਨਾਨ ਗੁਰਮੁਖ ਜਿਨੀ ਧਿਆਇਆ ਆਇਆ ਇਸੇ ਪ੍ਰਵਾਨ ਜੋਗ ਨ ਪਗਵੀ ਕੱਪੜੀ ਜੋਗ ਨ ਮੈਲੇ ਵੇਸ ਨਾਨਕ ਘਰ ਬੈਠਿਆ ਜੋਗ ਪਾਈਐ ਸਤਿਗੁਰ ਕਹਿ ਉਪਦੇਸ਼ ਚਾਰੇ ਕੁੰਡਾਂ ਜੇ ਪਵੈ ਬੇਦ ਪੜੇ ਜੋ ਚਾਰ ਨਾਨਕ ਸਾਚਾ ਪੇਟੇ ਅਰਮਨ ਵਸੈ ਪਾਵੇ ਮੋਹ ਦੁਆਰ ਨਾਨਕ ਵਰਤੇ ਖਸਮ ਕਾ ਮਤ ਭਵੀ ਫਿਰੇ ਚਲ ਚਿਤ ਮਨ ਮੁਸੋ ਕਰ ਦੋ ਤੀ ਸੁਖ ਪੁੱਛੇ ਮੇਤਾ ਗੁਰਮੁਸੋ ਕਰ ਦੋ ਤੀ ਸਤਿਗੁਰ ਸੋ ਲੈ ਚਿਤ ਜਮਨ ਮਨ ਕਾ ਮੂਲ ਕਟੀਏ ਤਾਂ ਸੁ ਹੋਵੀ ਮੇਤਾ ਭੁਲੇ ਆਪ ਸਮਝਾਏ ਸੀ ਜਾ ਕੋ ਨਦ ਕਰੈ ਨਾਨ ਨਦੀ ਬਾਰੀ ਕਣ ਪਲਾਵ ਕਰੇ ਸਲੋਕ ਮਹਲਾ ਚੌਥਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਵਡਭਾਗੀਆਂ ਸੁਹਾਗਣੀ ਜਿਨ੍ਹਾਂ ਗੁਰਮਿਲਿਆ ਰਾਏ ਅੰਤਰ ਜੋਤ ਪ੍ਰਗਾਸੀਆ ਨਾਨਕ ਨਾਮ ਸਮਾਏ ਵਾਹ ਵਾਹ ਸਤਿਗੁਰ ਪੁਰਖ ਹੈ ਜਿਨ ਸਾਜਾ ਥਾ ਸੋਏ ਜੇਤ ਮਿਲਿਆ ਤੇ ਉਤਰੈ ਤਨ ਮਨ ਸੀਤਲ ਹੋਏ ਵਾਹ ਵਾਹ ਸਤਿਗੁਰ ਸਭ ਪੁਰਖ ਹੈ ਜਿਨੋਂ ਸਮ ਸਭ ਕੋਏ ਵਾਹ ਵਾਹ ਸਭ ਨਿਰਵੈਰ ਹੈ ਜਿਨਦਾ ਉਤਲ ਹੋਏ ਵਾਹ ਵਾਹ ਸਤਿਗੁਰ ਜਾਣੈ ਜੇ ਸੰਤ ਬ੍ਰਹਮ ਵਿਚਾਰ ਵਾਹ ਵਾਹ ਸਭ ਨਿਰੰਕਾਰ ਹੈ ਜੇ ਸੰਤਨ ਪਾਰਾ ਵਾਰ ਵਾਹ ਵਾਹ ਸਤਿਗੁਰੂ ਹੈ ਜੇ ਸਾਜ ਦੜਾਏ ਸੋਏ ਨਾਨਕ ਸਤਿਗੁਰ ਵਾਹ ਵਾਹ ਜਿਤੇ ਨਾਮ ਪ੍ਰਾਪਤ ਹੋਏ ਹਰ ਪ੍ਰਭ ਸੱਚਾ ਸੋਹਿਲਾ ਗੁਰਮਨ ਨਾਮ ਗੋਵਿੰਦ ਅੰਦੇ ਨਾਮ ਸਲਾਣਾ ਜਪਿਆ ਮਨ ਆਨੰਦ ਵਡਭਾਗੀ ਹਰ ਪਾਇਆ ਪੂਰਨ ਪਰਮਾਨੰਦ ਜਨ ਨਾਨਕ ਨਾਮ ਸਲਾਇਆ ਬੋਡ ਮਨ ਤਨ ਭੰਗ ਮੂੰਹ ਪ੍ਰੀਆਂ ਸੁਨੇ ਹੋ ਕਿਉਂ ਸੱਜਣ ਮਿਲੇ ਪਿਆਰੇ ਆ ਹੋ ਟੰਡੇ ਦੀ ਤਿੰਨ ਸੱਜਣ ਸਾਹ ਸਵਾਰਿਆ ਸਤਿਗੁਰ ਮੈਡਾ ਮੇਤੈ ਜੇ ਮਿਲੇ ਤਾਂ ਮਨ ਵਾਰੇ ਆ ਦਿੰਦਾ ਮੂੰਹ ਪਿਰ ਦੱਸ ਹਰ ਸੱਜਣ ਸਿਜਣ ਵਾਰਿਆ ਨਾਨਕ ਉਹ ਪਿਰ ਪਾਲੀ ਆਪਣਾ ਸਤਿਗੁਰ ਨਾਲ ਦਿਖਾ ਲਿਆ ਹੋ ਖੜੀ ਨਿਹਾਲੀ ਪੰਦ ਮਨ ਮੂੰਹ ਸੱਜਣੇ ਆਵੇ ਕੋ ਆਣ ਮਿਲਾਵੇ ਅੱਜ ਮੈਂ ਪਿਰ ਮੇਲ ਮਿਲਾਵੇ ਹੋ ਜੀਉ ਕਰੀ ਦੇ ਵਿੱਟੋ ਚੌਖਨੀਏ ਜੋ ਮੈਂ ਪ੍ਰੀ ਦਿਖਾਵੇ ਨਾਨਕਾ ਰੋ ਦਿਆਲ ਤਾਂ ਗੁਰਪੂਰਾ ਮਿਲਾਵੇ ਅੰਤਰ ਜੋਰੋ ਮੈਂ ਤਨ ਮਾਇਆ ਕੂੜੀ ਆਵੇ ਜਾਏ ਸਤਿਗੁਰ ਕਾ ਫਰਮਾਇਆ ਮਨ ਨ ਸਕੇ ਦੋ ਤਰ ਤਰਿਆ ਨਾ ਜਾਏ ਨਦਰ ਕਰੇ ਜਿਸੇ ਆਪਣੀ ਸੋ ਚੱਲੇ ਸਤਿਗੁਰ ਪਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜੋ ਇਸੇ ਸੋ ਫਲ ਪਾਏ ਜਿਨੀ ਸਤਿਗੁਰ ਮੰਨਿਆ ਹੋ ਤਿਨਕੇ ਲਾਗੋ ਪਾਏ ਨਾਨਕ ਤਾ ਕਾ ਦਾਸ ਹੈ ਜੇ ਅੰਦਰੇ ਲਿਵ ਲਾਏ
ਜਿਨ੍ਹਾਂ ਪ੍ਰੀ ਪਿਆਰ ਬਿੰਦਰ ਸਿੰਘ ਤ੍ਰਿਪਤੀ ਹੈ ਨਾਨਕ ਮਿਲਿਆ ਸਬਾਏ ਗੁਰਮੁਖੇ ਮਨ ਰੈਸੀ ਹੈ ਜਿਨ੍ਹਾਂ ਪ੍ਰੀ ਪਿਆਰ ਕਿਉਂ ਜੀ ਹੁਣ ਫਿਰ ਬਾਰ ਆਏ ਜਾ ਸੋਦੇ ਕੜਿਆ ਪੜਾ ਨਾਨਕ ਤੀ ਮਨ ਬਿਹਾਰੈ ਜਿਨ੍ਹਾਂ ਗੁਰਮੁਖ ਅੰਦਰ ਨਿਉ ਤੈ ਪ੍ਰੀਤਮ ਸੱਚੇ ਲਾਇਆ ਰਾਤੀ ਅਤੇ ਜੋ ਨਾਨ ਪ੍ਰੇਮ ਸਮਾਇਆ ਗੁਰਮੁਖ ਸੱਚੀ ਆਸ਼ਕੀ ਜੇ ਪ੍ਰੇਮ ਸੱਚਾ ਪਾਈ ਆਏ ਆਨੰਦ ਆਨੰਦ ਨਾਨਕ ਸਹਿ ਸਮਾਈ ਹੈ ਸੱਚਾ ਪ੍ਰੇਮ ਪਿਆਰ ਗੁਰਪੁਰੇ ਤੇ ਪਾਈਏ ਕਬ ਨਾ ਹੋਵੇ ਭੰਗ ਨਾਨਕ ਕਰ ਗੁਣ ਗਾਈਐ ਜਿਨ੍ਹਾਂ ਅੰਦਰ ਸੱਚਾ ਨਿਉ ਕਿਉਂ ਜੀਵਨ ਪਿਰੀ ਵਿਹੁਣਿਆ ਗੁਰਮੁਖ ਮੇਲੇ ਆਪ ਨਾਨਕ ਚਿਰੀ ਵਿਛੁਨਿਆ ਜਿਨ ਕੋ ਪ੍ਰੇਮ ਪਿਆਰ ਤੋ ਆਪੇ ਲਾਇਆ ਕਰਮ ਕਰ ਨਾਨਕ ਲਿਓ ਮਲਾਏ ਮੈਂ ਜਾਜਕ ਦੀਜੇ ਨਾਮ ਹਾਰ ਗੁਰਮੁਖ ਅਸੈ ਗੁਰਮੁਖ ਰੋਵੈ ਜੈ ਗੁਰਮੁਖ ਕਰੈ ਸਾਈ ਭਗਤ ਹੋਵੈ ਗੁਰਮੁਖ ਐਸੋ ਕਰੇ ਵਿਚਾਰ ਗੁਰਮੁਖ ਨਾਨਕ ਪਾਵੇ ਪਾਰ ਜਿਨ੍ਹਾਂ ਅੰਦਰ ਨਾਮ ਦਾਨ ਹੈ ਗੁਰਬਾਣੀ ਵਿਚਾਰ ਤਿੰਨ ਕਹਿ ਮੋਹ ਸਾਧੂ ਜਲੈ ਤੇ ਸੱਚੇ ਦਰਬਾਰ ਤਿੰਨ ਬਹਿੰਦਿਆਂ ਉੱਠਦਿਆਂ ਕਦੇ ਨਾ ਵਿਸਰੇ ਜੇ ਆ ਬਖਸ਼ੇ ਕਰਤਾਰ ਨਾਨਕ ਗੁਰਮਿਲੈ ਨਾ ਵਿਛੜੈ ਜੇ ਮੇਲੇ ਸਜਣਹਾਰ ਗੁਰਪੀਰਾਂ ਕੀ ਚਾਕਰੀ ਮਾਂ ਕਰੜੀ ਸੰਸਾਰ ਨਦ ਕਰੇ ਜਿਸ ਆਪਣੀ ਤਿਸ ਲਾਏ ਹਿਤ ਪਿਆਰ ਸਤਿਗੁਰੂ ਸੇਵੇ ਲੱਗਿਆ ਪਉ ਜਲ ਤਰੇ ਸੰਸਾਰ ਮੰਚਦਿਆ ਫਲ ਪਾਇ ਸੀ ਅੰਤਰ ਬੇ ਵਿਚਾਰ ਨਾਨਕ ਸਤਿਗੁਰ ਮਿਲਿਆ ਪ੍ਰਭ ਪਾਈਐ ਸਭ ਦੁੱਖ ਨਿਵਾਰਨ ਹਾਰ ਮਾਨਮੋ ਸੇਵਾ ਜੋ ਕਰੈ ਦੂਜੇ ਪਾਏ ਚੇਤ ਲਾਏ ਪੁੱਤ ਗਲਤ ਘਟਾਂਬੈ ਮਾਇਆ ਮੋਹ ਵਧਾਏ ਦਰਗੇ ਲੇਖਾ ਮੰਗੀਐ ਕੋਈ ਅੰਤ ਨਾ ਸਕੀ ਛਡਾਏ ਬਿਨਾਂ ਵਿੱਚ ਸਭ ਦੁੱਖ ਹੈ ਦੁਖਦਾਈ ਮੋਹ ਮਾਏ ਨਾਨਕ ਗੁਰਮਨ ਨਦਰੀ ਆਇਆ ਮੋਹ ਮਾਇਆ ਵਿਛੜ ਸਭ ਜਾਏ ਗੁਰਮੁਖ ਮੁਨੇ ਸਕੇ ਰਾ ਹੁਕਮੇ ਸੋ ਪਾਏ ਹੁਕਮੋ ਸੇਵੇ ਹੁਕਮ ਰਾਧੇ ਹੁਕਮੇ ਸਵੇਂ ਸਮਾਏ ਹੁਕਮ ਵਰਤਨੇ ਸੋ ਮੰਚਦਿਆ ਫਲ ਪਾਏ ਸਦਾ ਸੁਹਾਗਣ ਜੈ ਹੁਕਮੈ ਬੂਜੈ ਸਤਿਗੁਰ ਸੇਵੇ ਲਿਵਲਾਏ ਨਾਨਕ ਕਿਰਪਾ ਕਰੇ ਜਿਨ ਉਪਰ ਤਿੰਨਾ ਹੁਕਮੈ ਲੈ ਮਲਾਏ ਮਾਨ ਮੋਹ ਨ ਬੂਜੇ ਬਪੜੀ ਨੇ ਤੋ ਮੈਂ ਕਰਮ ਗਮਾਏ ਵਰਤਨੇ ਸੋ ਸੰਜਮ ਪੂਜਾ ਪਾਗਣ ਪਰਮ ਨ ਜਾਏ ਅੰਤਰੋਂ ਕਸੁੱਧ ਮਾਇਆ ਮੋਬੇ ਦੇ ਜਿਉਂ ਹਸਤੀ ਛਾਰ ਉਡਾਏ ਜਿਨੋ ਪਾਏ ਤੇ ਨਾ ਚੇਤੈ ਬਿਨ ਚੇਤੇ ਕਿਉਂ ਸੋ ਪਾਏ ਨਾਨਕ ਪਰਪੰਚ ਕੀਆ ਤੁਰ ਕਰਤੇ ਪੂਰਬ ਲਿਖਿਆ ਕਮਾਏ ਗੁਰਮੁਖ ਪ੍ਰਦੀਪ ਪਈ ਮਨ ਮਾਨਿਆ ਆਂਦੇ ਸੇਵਾ ਕਰ ਸੰਭਾਏ ਅੰਤਰ ਸਤ ਗੁਰ ਗੁਰੂ ਸਭ ਪੂਜੈ ਸਤਿਗੁਰ ਕਾ ਦਰ ਦੇ ਕੇ ਸਭ ਆਏ ਮਨੀਆ ਸਤਿਗੁਰ ਪਰਮ ਬਚਾ ਦੀ ਜਿਤ ਮਿਲਿਆ ਤੇ ਨਾ ਪਉ ਸਭ ਜਾਏ ਆਉਂ ਸਦਾ ਦਬ ਲਹਾਰੀ ਗੁਰੇ ਆਪਣੇ ਜੋ ਪ੍ਰਭ ਸੱਚਾ ਦੇ ਮਲਾਏ ਨਾਨਕ ਕਰਮ ਪਾਇਆ ਦਿਨ ਸੱਚਾ ਜੋ ਗੁਰ ਚਰਨੀ ਲੱਗੇ ਆਏ ਜਿਨ ਪ੍ਰਿਆ ਸੁਨਿਓ ਸੇ ਸੱਜਣ ਮੈਂ ਨਾਲ ਅੰਦਰ ਬਾਰੋ ਫਿਰਾਂ ਵੀ ਹਿਰਦੇ ਰਾਂ ਸੰਭਾਲ ਜਿਨ੍ਹਾਂ ਇੱਕ ਮਨ ਚੇਤੇ ਆਇਆ ਸਤਿਗੁਰ ਸੋਚੇ ਲਾਏ ਤੇ ਇੱਕ ਦਿਨ ਕੀ ਦੋ ਪਹੁੰ ਮੈਂ ਵੱਡਾ ਰੋ ਗਿਆ ਨੇ ਦੋ ਪਹਿਲੇ ਲਾਏ ਗੁਣ ਗਾਵੇ ਗੁਣ ਉਚਰੈ ਗੁਣ ਮੈਂ ਸਵੇ ਸਮਾਏ ਨਾਨਕ ਗੁਰ ਪੂਰੇ ਤੇ ਪਾਇਆ ਸਹਿ ਮਿਲਿਆ ਪ੍ਰਭਾਏ ਮਾਇਆ ਮਨ ਮੋਹ ਮਾਇਆ ਮੋਹ ਹੈ ਨਾਮ ਲੱਗੇ ਪਿਆਰ ਕੂੜ ਕਮਾਵੇ ਕੂੜ ਸੰਗ੍ਰਹਿ ਕੂੜ ਕਰੇ ਆਹਾਰ ਬਿਹ ਮਾਇਆ ਤਨ ਸੰਜ ਮਰੇ ਅੰਤੋ ਇਹ ਸਭ ਸਾਰ ਕਰਮ ਧਰਮ ਸੁਖ ਸਿਜਮ ਕਰੇ ਅੰਤਰ ਲੋਭ ਵਖਾਰ ਨਾਨਕ ਮਨ ਮੁਖ ਜੈ ਕਮਾਵੇ ਸੋ ਥਾਏ ਨਾ ਪਵੇ ਦਰਗੇ ਹੋਏ ਖਵਾਰ ਸਭਨਾ ਰਾਗਾਂ ਵਿੱਚ ਸੋ ਭਲਾ ਪਾਈ ਜੇ ਦਵਸਿਆ ਮਨ ਆਏ ਰਾਗ ਨਾ ਸਭ ਸੱਚ ਕੀਮਤ ਕਹੀ ਨਾ ਜਾਏ ਰਾਗੇ ਨਾ ਦੇ ਬਾਰਾ ਹੁਕਮ ਨਾ ਬੂਝਿਆ ਜਾਏ ਨਾਨਕ ਮੈਂ ਬੂਝੇ ਤਿੰਨਾ ਰਾ ਸੋਏ ਸਤਿਗੁਰ ਸੋਜੀ ਪਾਏ ਸਾਗੁਰ ਤੇ ਹੋਇਆ ਜੋ ਤਿਸੇ ਦੀ ਰਜਾਏ ਸਤਿਗੁਰ ਵਿੱਚ ਅੰਮ੍ਰਿਤ ਨਾਮ ਅੰਮ੍ਰਿਤ ਕਹੇ ਕਹਾਏ ਗੁਰਮਤੀ ਨਾ ਨਿਰਮਲ ਹੋ ਨਿਰਮਲ ਨਾਮ ਤੇ ਆਏ ਅੰਮ੍ਰਿਤ ਬਾਣੀ ਤਤ ਹੈ ਗੁਰ ਵਸੇ ਮਨ ਆਏ ਹਿਰਦੇ ਕਣ ਪ੍ਰਗਾਸਿਆ ਜੋਤੀ ਜੋਤ ਮਲਾਏ ਨਾਨਕ ਸਤਿਗੁਰ ਤਿੰਨ ਕੋ ਮੇਲਿਆ ਜਿਨ ਤੁਰ ਮਖਤ ਪਾਵ ਲਿਖਾਏ ਅੰਦਰ ਤੇ ਨਾ ਆਗੈ ਮਨ ਮੋਹ ਭੁੱਖ ਨਾ ਜਾਏ ਮੋਖ ਠਾਮਸਾ ਕੂੜ ਹੈ ਕੂੜ ਰਿਆ ਲਪਟਾਏ ਆਂਦਨ ਜਿੰਦਾ ਚਿੰਤ ਵੈ ਚਿੰਦਾ ਬਦਾ ਜਾਏ ਜੰਮਣ ਮਨ ਨਾ ਚੁੱਕੀ ਹਉਮੈ ਕਰਮ ਗਮਾਏ ਗੁਰ ਸਰਣਾਈ ਉਭਰ ਹੈ ਨਾਨਕ ਲਹਿ ਛਡਾਏ ਸਤਿਗੁਰ ਪੁਰਖਰ ਧਿਆਇੰਦਾ ਸਤਸੰਗ ਸਤਿਗੁਰ ਪਾਏ ਸਤਸੰਗ ਸਤਿਗੁਰ ਸੇਵੰਦੇ ਹਰ ਮੇਲੇ ਗੁਰ ਮਹਿਲਾਏ ਏ ਪਉ ਜਲ ਜਗ ਸੰਸਾਰ ਹੈ ਗੁਰ ਬੋਇਤ ਨਾਮ ਧਰਾਏ ਗੁਰ ਸਿੱਖੀ ਪਾਣਾ ਮੰਨਿਆ
ਗੁਰਪੂਰਾ ਪਾਰ ਲੰਘਾਏ, ਗੁਰ ਸਿੱਖਾਂ ਕੀ ਹਰ ਤੂੜ ਦੇ, ਹਮ ਪਾਪੀ ਵੀ ਗਤ ਪਾਏ। ਤੁਰਮਸਤ ਆਪਣਾ ਲਿਖਿਆ ਗੁਰੂ ਨਾਨਕ ਮਿਲਿਆ ਆਏ, ਜਮ ਕੰਗਰ ਮਾਰ ਬਦਾਰ ਅੰਦਰ ਗਿਆ ਲੈ ਛਡਾਏ, ਗੁਰਸਿੱਖਾਂ ਨੂੰ ਸੁਭਾ ਸਿਰ ਤੁਠਾ ਮੇਲ ਮਲਾਏ, ਗੁਰਪੂਰੇ ਹਰ ਨਾਮ ਦੜਾਇਆ, ਜਿਨ ਵਿੱਚੋਂ ਪਰਮ ਛਕਾਇਆ, ਰਾਮ ਨਾਮ ਹਰ ਕੀਰਤ ਗਾਏ, ਕਰ ਚਰਨ ਮਗ ਦਿਖਾਇਆ, ਹੋਮੇ ਮਾਰੇ ਗਿਲੇ ਲਾਗੀ ਅੰਤਰ ਨਾਮ ਵਸਾਇਆ, ਗੁਰਮਤੀ ਜਮ ਜੋ ਨ ਸਕੈ ਸੱਚੇ ਨਾਹੀਂ ਸਮਾਇਆ, ਸਭ ਆਪਿਆ ਵਰਤੇ ਕਰਤਾ, ਜੋ ਪਾਵੇ ਸੋ ਨਾਹੀਂ ਲਾਇਆ, ਜਨ ਨਾਨਕ ਨਾਉ ਲੈ ਤਾਂ ਜੀਵੈ ਬਿਨਾਮੇ ਖਿਨ ਮਰ ਜਾਇਆ, ਮਨ ਅੰਤਰ ਹੋਮੇ ਰੋ ਪਰਮ ਭੂਲੇ, ਹੋਮੇ ਸਾਗਤ ਦੁਰਜੜਾ, ਨਾਨਕ ਰੋ ਗਵਾਏ ਮਿਲ ਸਤਿਗੁਰ ਸਾਧੂ ਸੱਜਣਾ, ਗੁਰਮਤੀ ਹਰ ਹਰ ਬੋਲੇ, ਹਰ ਪ੍ਰੇਮ ਗਸਾਈ ਦਿਨ ਸਰਾਤ, ਹਰ ਰਤੀ ਹਰ ਰੰਗ ਚੋਲੇ, ਹਰ ਜੈ ਸਾ ਪੁਰਖ ਨ ਲੱਭੀ, ਸਭ ਦੇਖਿਆ ਜਗਤ ਮੈਂ ਟੋਲੇ, ਗੁਰ ਸਤਿਗੁਰ ਨਾਮ ਦੜਾਇਆ, ਮਨ ਅੰਤਰ ਕਾਹੂੰ ਡੋਲੇ, ਜਨ ਨਾਨਕ ਹਰ ਕਾ ਦਾਸ ਹੈ, ਗੁਰ ਸਤਿਗੁਰ ਕੇ ਗੁਲ ਗੋਲੇ। ਸਲੋਕ ਮਹਲਾ ਪੰਜਵਾਂ। ਇਕ ਓਅੰਕਾਰ ਸਤਿਗੁਰ ਪ੍ਰਸਾਦ, ਰਤੇ ਸੇ ਜੇ ਮੁਖ ਨਾ ਮੋੜਨ, ਜਿਨੀ ਜਾਤਾ ਸਾਈ, ਚੜ ਚੜ ਪਾਉਂਦੇ ਕੱਚੇ ਬਿਰਹੀ, ਜਿਨਾ ਕਾਰਨ ਆਈ, ਤਣੀ ਵਿਹੁਣਾ ਪਾੜ ਪਟੰਬਰ ਪਾਹੀ, ਸੇਤੀ ਜਲ ਹੈ ਤੂੜੀ ਵਿੱਚ ਲੱਡਨ ਦੜੀ, ਸੋਹਾ ਨਾਨਕ ਤੈ ਸੈ ਨਾਲੇ। ਗੁਰ ਕੇ ਸ਼ਬਦ ਰਾਦੀ ਹੈ, ਨਾਮ ਰੰਗ ਬੈਰਾਗ, ਜੀਤੇ ਪੰਜ ਬਰਾਈਆ, ਨਾਨਕ ਸਲ ਮਾਰੂ ਹੋਏ ਰਾਗ, ਜਾਮੂ ਇੱਕ ਤਾਂ ਲੱਖ ਤੋ, ਜੀਤੀ ਪਿੰਡੇ ਦਰ ਕਿੱਤੜੇ, ਬਾਹਮਣ ਬਿਰਥਾ ਗਿਓ ਜਨਮ, ਜਿਨ ਕੀ ਤੋ ਸੋ ਵਿਸਰੈ, ਸੁਰ ਸੁਰਾ ਪੀ ਜੀ ਹੈ, ਕਵਨ ਫੀਕਾ ਹੋਏ, ਨਾਨਕ ਰਾਮ ਨਾਮ ਗੁਣ ਗਾਈ ਹੈ, ਦਰਗਹਿ ਨਿਰਮਲ ਸੋਏ, ਜੋ ਪ੍ਰਭ ਰੱਖੇ ਆਪ, ਤਿਨ ਕੋਈ ਨਾ ਮਾਰੀ, ਅੰਦਰ ਨਾਮ ਦਾ ਸਦਾ ਗੁਣ ਸਾਰੀ, ਏਕਾ ਟੇਕ ਗਮ ਮਨ ਤਨ ਪ੍ਰਤਾਰੀ, ਲਗਾ ਰੰਗ ਅਪਾਰ ਕੋ ਨਾ ਉਤਾਰੀ, ਗੁਰਮ ਹਰ ਗੁਣ ਗਾਏ ਸਹਿ ਸੋ ਸਾਰੀ, ਨਾਨਕ ਨਾਮ ਹਿਰਦਾਂ ਹਿਰਦੇ ਉਰਾਰੀ, ਕਰੇ ਸੁਚੰਗਾ ਮਾਣ ਦੋਈ ਗੰਤ ਲਾਏ, ਆਪਣੀ ਨਰ ਨਿਹਾਲ ਆਪੇ ਲਿਓ ਲਾਏ, ਜਾਂਦੇ ਹੋ ਮਤੀ ਅਵਦੇਸ ਵਿੱਚੋਂ ਪਰਮ ਜਾਏ, ਜੋ ਤੂੰ ਲਿਖਿਆ ਲੇਖ ਸੋਈ ਸਭ ਕਮਾਏ, ਸਵਗ ਤੇ ਦੇ ਵਸ ਦੂਜੀ ਨਾਹੀਂ ਜਾਏ, ਸਵਗ ਤੇ ਦੇ ਵਸ ਦੂਜੀ ਨਾਹੀਂ ਜਾਏ, ਨਾਨਕ ਸੁਖ ਆਨੰਦ ਪੈ ਰੱਬ ਕੀ ਮਨ ਰਜਾਏ, ਗੁਰਪੂਰਾ ਜਿਨ ਸਿਮਰਿਆ।

ਤਿਉ ਮਤੈ ਧਰਮ ਰਾਏ ਨਾਮ ਧਿਆਨ ਸਾਜਨਾ ਜਨਮ ਪਧਾਰ ਜੀਤ ਨਾਨ ਧਰਮ ਐਸੇ ਜਵੈ ਕੀਤੋ ਬਮਨ ਮਨੀਤ ਖੋਬੜੀ ਕਥਾ ਏ ਮਿੱਠੀ ਗਣਕ ਮੰਤਰੀਆ ਨਾਨ ਸੇ ਉਭਰੇ ਜਿੰਨਾ ਪਾਪ ਮਥਾਏ ਸੁਤੜੇ ਸੋ ਸੁਬੰਨ ਜੋ ਰਤੈ ਸੈ ਆਪਣੇ ਪ੍ਰੇਮ ਵਿਸ਼ਵਾ ਤਣੀ ਸੋ ਅਠੇ ਪੈਰ ਲਵੰਨ ਸੁਤੜੈ ਸੁਖੀ ਸਵੰਨ ਜੋ ਰਤੈ ਸੈ ਆਪਣੇ ਪ੍ਰੇਮ ਵਿਸ਼ਵਾ ਤਣੀ ਸੋ ਅਠੇ ਪੈਰ ਲਵੰਨ ਸੁਤੜੈ ਸੰਖ ਮਾਇਆ ਝੂਠੀ ਕਾਰਣੇ ਨਾਨਕ ਸੇ ਜਗਨ ਜਿਰਸ ਨਾਮ ਉਚਾਰਣੇ ਮ੍ਰਗ ਤਿਸ਼ਨਾ ਪੇ ਪੂਨੇ ਬੂਠੇ ਨਰ ਗੰਧਰਬ ਜਿਨੀ ਸੱਚ ਰਾਧਿਆ ਨਾਨਕ ਮਨ ਤਨ ਭਬ ਪਤ ਤੇ ਉਧਾਰਨ ਪਾਰ ਬ੍ਰਹਮ ਸਮਰੱਥ ਪੁਰਖ ਅਪਾਰ ਜਿਸੇ ਉਧਾਰੇ ਨਾਨਕਾ ਸੋ ਸਿਮਰੇ ਸਿਜਣਹਾਰ ਦੂਜੀ ਛੋਟ ਕਵਾਟੜੀ ਇਕ ਸਿਉ ਚਿਤ ਲਾਏ ਦੂਜੇ ਪਾਵੀ ਨਾਨਕਾ ਬੈਣ ਲੜੰਦੜੀ ਜਾਏ ਤੇ ਹਟੜੇ ਬਾਜ਼ਾਰ ਸੌਦਾ ਕਰਨ ਵਣਜਾਰਿਆ ਸੱਚ ਵਖਰੀ ਜਿਨੀ ਲੱਦਿਆ ਸੇ ਸਚੜੇ ਪਾਸਾਰ ਪੰਥਾ ਪ੍ਰੇਮ ਨਾ ਜਾਣਈ ਭੋਲੇ ਫਿਰੈ ਗਵਾਰ ਨਾਨਕ ਹਰ ਬਸ ਰਾਏ ਕੈ ਪਾਉਂਦੇ ਨਰ ਕੇ ਅੰਧਿਆਰ ਮਾਇਆ ਮਨੋ ਨਾ ਵਿਸਰੈ ਮੰਗੈ ਦਮਾ ਦਮ ਸੋ ਪ੍ਰਭ ਚੇਤਨ ਆਵਹੀ ਨਾਨਕ ਨਹੀਂ ਕਰਮ ਤੇ ਚਰ ਮੂਲ ਨਾ ਥੁੜੀਂਦੋ ਜੇ ਚਰ ਆਪ ਕਰ ਪਾਲ ਸ਼ਬਦ ਅਖੁੱਟ ਬਾਬਾ ਨਾਨਕਾ

ਸਭ ਕਿਉਂ ਡੋਲਤ ਦੀਨ, ਤਨ ਤਨ ਸੰਪੈ ਸੁਖ ਦੀਓ, ਹਰ ਜੈ ਨੀਕੈ ਤਾਮ, ਕਉ ਨਾਨਕ ਸੁਨ ਰੇ ਮਨਾ, ਸਿਮਰਤ ਕਾਹੇ ਨਾਰਾਮ। ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਇ, ਕਉ ਨਾਨਕ ਸੁਨ ਰੇ ਮਨਾ,

ते पाजरे तमीत कौ नानक सुन रे मंदा।

ਨਾਮ ਉਸਤਾ ਤਨ ਦਿਆ ਨਾਹੀ ਜੈ ਕੰਚਨ ਲੋ ਸਮਾਨ ਕਉ ਨਾਨਕ ਸੁਨ ਰੇ ਮੰਨਾ ਮੁਗਤ ਤਾਹੇ ਤੈ ਜਾਨ ਹਰਖ ਸੋਗ ਜਾ ਕੇ ਨਹੀਂ ਬੈਰੀ ਮੀਤ ਸਮਾਨ ਕਉ ਨਾਨਕ ਸੁਨ ਰੇ ਮਾਨਾ ਮੁਗਤ ਤਾਹੇ ਤੈ ਜਾਨ ਪੈ ਕਾਹੂ ਕੋ ਦੇਤ ਨੈ ਪੈ ਮਾਨ ਤਿਆਨ ਕਉ ਨਾਨਕ ਸੁਨ ਰੇ ਮਾਨਾ ਗਿਆਨੀ ਤਾਹੇ ਬਖਾਨ ਜੇ ਬਿਖਿਆ ਸਗਲੀ ਤਜੀ ਲਿਓ ਪੇਖ ਬੈਰਾਗ ਕਉ ਨਾਨਕ ਸੁਨ ਰੇ ਮਾਨਾ ਤੇ ਨਰ ਮਾਥੇ ਭਾਗ ਜੇ ਮਾਇਆ ਮਮਤਾ ਤਜੀ ਸਭ ਤੇ ਪਿਓ ਉਦਾਸ ਕਉ ਨਾਨਕ ਸੁਨ ਰੇ ਮਾਨਾ

ਕਉ ਨਾਨਕ ਵੈ ਮੁਕਤ ਨਰ ਏ ਮਨ ਸਾਚੀ ਮਾਨ ਪੈਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤੇ ਕਾਮ ਜਿਹ ਬਾ ਗੁਣ ਗੋਬਿੰਦ ਭਜੋ

अरूप राम ते जान, हर जन हर अंतर नहीं,

ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕਹਿ ਕਾਲ। ਨਾਨਕ ਹਰ ਗੁਣ ਗਾਏ ਲੇ, ਛਾੜ ਸਗਲ ਜੰਜਾਲ। ਦੋਹਰਾ ਬਾਲ ਛੁੱਟ ਕਿਉ ਬੰਧਨ ਪਰ, ਕਛੂ ਨ ਹੋ ਤੇ ਉਪਾਏ। ਕਉ ਨਾਨਕ ਆਬੇ ਓਟ ਹਰ, ਗਜ ਜਉ ਹੋ ਸਹਾਏ। ਬਲ ਹੋ ਆ ਬੰਧਨ ਛੁਟੈ,

तरस तोहारो हो मुदामणी महला पंजवां थाल बिच तिन वस्तु पई।

ਵਾਹਿਗੁਰੂ ਵਾਹਿਗੁਰੂ ਜੀ ਕੇ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਬਹੁਤ ਜੀ ਸਹਾਇ ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਤਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕਿਸ਼ਨ ਧਿਆਈ ਐ ਜਿਠੈ ਸਭ ਦੁਹ ਜਾਇ ਤੇਗ ਬਹਾਦਰ ਸਿਮਰੈ ਕਰਨੋ ਨਿਧਿਆਵੇ ਤਾਇ ਸਭ ਤਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਤਾਈ ਹੋਈ ਸਹਾਇ ਦਸੋਂ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਦੇ ਕੇ ਅੰਡਿਟ ਕੀਤਾ ਤਿੰਨਾਂ ਗੁਰਮਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀਤ ਦਿੱਤੇ ਬੰਦ ਬੰਦ ਕਟਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿਗਾ ਸਹਾਰ ਦੇ ਸ਼ੀਦੋ ਸਿੱਕਿਦ ਕੇਸਾਂ ਸਵਾਸਾਂ ਸੰਗ ਨਿਭਾਈ ਧਰਮ ਨਹੀਂ ਹਾਰਿਆ ਤਿੰਨਾਂ ਸਮੋਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਝੰਡਿਆਂ ਬੁੰਗਿਆਂ ਜੀ ਦਾ ਨਿਸ਼ਾਨ ਤਰ ਧਿਆਨ ਤਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਹਾ ਦੇਹ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰਜਾਮੀ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪਾਉਂਦੇ ਸਦਾ ਸਹਾਇ ਦਤਾਰ ਪਿਤਾ ਜੀ ਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਤਾਣਿਆਂ ਦੇ ਤਾਣ ਨਿਓਟਿਆਂ ਦੀ ਓਨੇ ਆਸਰਿਆਂ ਦੇ ਆਸਰਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੀ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਆਪ ਦੇ ਹਜ਼ੂਰ ਹਫ਼ਤਾਵਾਰੀ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪ ਨੇ ਕਿਰਪਾ ਕੀਤੀ ਹਰ ਸਾਲ ਦੀ ਤਰ੍ਹਾਂ ਆਪ ਦੇ ਦਰੋਂ ਘਰੋਂ ਵਰਸਾਏ ਨਗਰ ਜਦੇਤਪੁਰਾ ਦੀਆਂ ਸਮੂਹ ਸੰਗਤਾਂ ਨੂੰ ਦਾਤਾ ਰਿਓ ਆਪ ਨੇ ਸ੍ਰੀ ਅਖੰਡ ਪਾਠ ਸਾਹਿਬ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਬਖਸ਼ੀ ਦਰੋਂ ਘਰੋਂ ਵਰਸਾਏ ਨਗਰ ਦੀਆਂ ਸੰਗਤਾਂ ਵੱਲੋਂ ਨਗਰ ਦੀ ਚੜ੍ਹਦੀ ਕਲਾ ਲਈ ਪਰਿਵਾਰਾਂ ਦੀ ਸੁੱਖ ਸ਼ਾਂਤੀ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਦਾਤਾ ਜੀ ਬਖਸ਼ੇ ਕਾਰੋਬਾਰਾਂ ਦੀਆਂ ਵਰਤਾਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੀ ਜਾਚਨਾ ਕਰਦਿਆਂ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਣ ਹੁੰਦਿਆਂ ਹੋਇਆਂ ਸੰਤ ਬਾਬਾ ਵਿਸਾਖਾ ਸਿੰਘ ਦੀ ਯਾਦ ਵਿੱਚ ਜੁੜਦਿਆਂ ਪਰਿਵਾਰਾਂ ਵੱਲੋਂ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਆਪ ਦੀ ਅਲਾਹੀ ਬਾਣੀ ਦੇ ਸ੍ਰੀ ਅਖੰਡ ਪਾਠ ਆਰੰਭ ਕੀਤਾ ਆਪ ਦੀ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਐਸ ਸੰਪੂਰਨ ਹੋਏ ਤਥਾ ਭੋਗ ਪਏ ਨੇ ਪਾਠੀ ਸਿੰਘਾਂ ਕੋਲੋਂ ਪਾਠ ਕਰਦੇ ਹਾਂ
ਨਗਰ ਨਿਵਾਸੀਆਂ ਕੋਲੋਂ ਸੇਵਾ ਕਰਦੇ ਹਾਂ, ਹੋਈਆਂ ਪੁੱਲਾਂ ਬਖਸ਼ ਲੈਣੀਆਂ, ਕੀਤੀ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨੀ। ਬੜੀ ਸੁਣੀ ਬਾਣੀ ਦਾ ਭਾਵ ਸਮੂਹ ਨਗਰ ਨਿਵਾਸੀ ਪਰਿਵਾਰਾਂ ਦੇ ਹਿਰਦਿਆਂ ਵਿੱਚ ਵਸਾਉਣਾ, ਦਰੋਂ ਘਰੋਂ ਵਰਸਾਏ ਨਗਰ ਦੇ ਸਿਰ ਤੇ ਮਿਹਰ ਭਰਿਆ ਤੱਕਣਾ, ਸਰਬੱਤ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਤੱਕਣਾ, ਤੰਦਰੁਸਤੀਆਂ ਚੜ੍ਹਦੀਆਂ ਗਲਾ, ਗੁਰਸਿੱਖੀ ਜੀਵਨ ਬਖਸ਼ਣਾ, ਪਰਿਵਾਰਾਂ ਦੇ ਕਾਰੋਬਾਰ ਦੀ ਬਰਕਤਾਂ, ਪ੍ਰੇਮ ਪਿਆਰ ਅਥਵਾਕ ਦੀਆਂ ਦਾਤਾਂ, ਧੀਆਂ ਭੈਣਾਂ ਦੇ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਅਤੇ ਨਗਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਅਤੇ ਮਹਾਂਪੁਰਸ਼ ਬਾਬਾ ਵਿਸਾਖਾ ਸਿੰਘ ਦੀ ਯਾਦ ਸਮੋਹ ਨਗਰ ਨਿਵਾਸੀ ਪਰਿਵਾਰਾਂ ਦੇ ਹਿਰਦਿਆਂ ਵਿੱਚ ਵਸਾਉਣੀ। ਇਸੇ ਤਰ੍ਹਾਂ ਆਪ ਦੇ ਦਰ ਘਰ ਦੀ ਸੇਵਾ ਕਰਨ ਦਾ ਉਦਮ ਬਲ ਬਖਸ਼ਿਸ਼ ਕਰਦੇ ਰਹਿਣਾ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ। ਸ਼ੁਕਰਾਨੇ ਵਜੋਂ ਸਮੋਹ ਨਗਰ ਨਿਵਾਸੀ ਪਰਿਵਾਰਾਂ ਵੱਲੋਂ ਸੁੰਦਰ ਮਾਲੇ, ਬੇਅੰਤ ਮਾਇਆ ਅਤੇ ਆਪ ਸੰਗਤਾਂ ਦੀ ਸੇਵਾ ਕੀਰਤਨ ਅਤੇ ਗੁਰੂ ਲੰਗਰ ਦੁਆਰਾ ਕੀਤੀ ਜਾ ਰਹੀ ਹੈ ਮਿਹਰ ਕਰਨੀ, ਸਰਬੱਤ ਨਗਰ ਨਿਵਾਸੀ ਪਰਿਵਾਰਾਂ ਦੀ ਸੇਵਾ ਥਾਏ ਪਾਉਣੀ, ਸ਼ੁਭ ਭਾਵਨਾ ਪੂਰੀਆਂ ਕਰਨੀਆਂ। ਹੋਰ ਜੋ ਮਾਈ ਭਾਈ ਗੁਰਮਾ ਪਿਆਰੇ ਆਪ ਦੇ ਚਰਨਾਂ 'ਚ ਤਿਲ ਫੁੱਲ ਪੇਟਾ ਦੇਗਾਂ ਵਾਸਤੇ ਮਾਇਆ ਰਸਦਾਂ ਲੈ ਕੇ ਹਾਜ਼ਰ ਹੋਏ ਨੇ, ਸਭ ਦੀ ਹਾਜ਼ਰੀ ਦਰ ਪਵਾਉਣੀ, ਸੇਵਾ ਥਾਏ ਪਾਉਣੀ, ਸਿਰ 'ਤੇ ਮਿਹਰ ਭਰਿਆ ਤੱਕਣਾ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਸਰਬੱਤ ਦੇ ਕਾਰਜ ਆਸ ਕਰਨੇ, ਪੰਨ ਦੇ ਸਿਰ 'ਤੇ ਮਿਹਰ ਭਰਿਆ ਤੱਕਣਾ, ਇਸ ਅਸਥਾਨ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਭਾਈ ਲਵਪ੍ਰੀਤ ਸਿੰਘ ਪਰਿਵਾਰ ਵੱਲੋਂ ਸ਼ੁਕਰਾਨੇ ਵਜੋਂ ਸਰਬੱਤ ਦੇ ਭਲੇ ਲਈ ਅਤੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਅੱਜ ਦੇਗਾਂ ਦੀ ਸੇਵਾ ਹੋ ਰਹੀ ਹੈ, ਮਿਹਰ ਕਰਨੀ ਦਾਤਾ ਜੀ ਪਰਿਵਾਰ ਦੀ ਸੇਵਾ ਥਾਏ ਪਾਉਣੀ, ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ। ਪਵਿੱਤਰ ਹਜ਼ੂਰੀ ਵਿੱਚ ਜਨੇਦਪੁਰਾ ਦੀਆਂ ਸੰਗਤਾਂ ਅਤੇ ਭਾਈ ਲਵਪ੍ਰੀਤ ਸਿੰਘ ਵੱਲੋਂ ਕੜਾਹ ਪ੍ਰਸ਼ਾਦ ਦੇਗ ਹਾਜ਼ਰਾ ਦਾਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ, ਐਸ ਦੀਵਾਨ ਸਜ ਰਹੇ ਨੇ ਮਿਹਰ ਪ੍ਰਿਆਤ ਰੱਖਣਾ, ਮਿਹਰ ਕਰੋ ਦਾਤਾ ਜੀ ਆਓ, ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਹਮਰੇ ਗਣਤ ਨ ਗਣੀਆਂ ਕਾਈ, ਆਪਣਾ ਬਿਰਧ ਪਛਾਣ। ਹਾਥ ਦੇ ਰਾਖੇ ਕਰੇ ਆਪਣੇ ਸਦਾ ਸਦਾ ਰੰਗ ਮਾਣ। ਸਾਚਾ ਸਾਹਿਬ ਸਦ ਮਿਹਰਵਾਨ, ਬੰਦ ਪਾਇਆ ਮੇਰੇ ਸਤਿਗੁਰ ਪੂਰੇ, ਹੋਈ ਸਰਬ ਕਲਿਆਣ ਰਹਾਉ। ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪੈਨਣ ਖਾਂ।

ਅਹਨ ਸਹਿਜ ਸੁਭਾਇ ਦਰਸ਼ਨ ਪਰਸਿਆਂ ਗੁਰੂ ਕੈ ਜਨਮ

ਹਸਤੀ ਸਿਰ ਜਿਉਂ ਅੰਕਸ ਹੈ, ਅਹਿਰਣ ਜਿਉਂ ਸਿਰ ਦੇ, ਮਨ ਤਨ ਆਗੇ ਰੱਖ ਕੇ ਉਬੇ ਸੇਵ ਕਰੈ। ਹਸਤੀ ਸਿਰ ਜਿਉਂ ਅੰਕਸ ਹੈ, ਅਹਿਰਣ ਜਿਉਂ ਸਿਰ ਦੇ, ਮਨ ਤਨ ਆਗੇ ਰੱਖ ਕੇ ਉਬੇ ਸੇਵ ਕਰੈ। ਇਉਂ ਗੁਰਮੁਖ ਆਪਨ ਵਾਰੀ ਐ, ਸਭ ਰਾਜ ਸਿਹਟ ਕਾਲੇ, ਨਾਨਕ ਗੁਰਮੁਖ ਬੂਝੀਐ, ਜਾਂ ਆਪੇ ਨਦਰ ਕਰੈ। ਮਹੱਲਾ ਤੀਜਾ, ਜਿਨ ਗੁਰਮੁਖ ਨਾਮ ਤੇ ਆਇਆ, ਆਏ ਤੇ ਪਰਵਾਨ, ਨਾਨਕ ਕੁਲ ਉਧਾਰੇ ਆਪਣਾ, ਦਰਗਹਿ ਪਾਵੈ ਮਾਣ। ਪੌੜੀ, ਗੁਰਮੁਖ ਸਖੀਆਂ ਸਿੱਖ ਗੁਰੂ ਮਿਲਾਈਆਂ, ਇੱਕ ਸੇਵਕ ਗੁਰ ਪਾਸ, ਇੱਕ ਗੁਰ ਕਾਰੇ ਲਾਈਆਂ, ਜਿਨ੍ਹਾਂ ਗੁਰ ਪਿਆਰਾ ਮਨ ਚਿੱਤ, ਤਿੰਨਾ ਪਾਉ ਗੁਰੂ ਦਿਵਾਈਆਂ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਗੁਰ ਸਤਿਗੁਰ ਬੋਲੋ ਸਭ ਗੁਰ, ਆਖ ਗੁਰੂ ਜਿਵਾਈਆਂ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਗੁਰ ਸਤਿਗੁਰ

0: ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਤ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਂ ਕੋਟਾਂ ਧੰਨਵਾਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦਾ ਓਟ ਆਸਰਾ ਲੈ ਕੇ ਹਰ ਸਾਲ ਦੀ ਤਰ੍ਹਾਂ ਨਗਰ ਜਨੇਤਪੁਰ ਦੀ ਸੰਗਤ ਵੱਲੋਂ ਇਸ ਸਾਲ ਵੀ ਉਸ ਅਕਾਲ ਪੁਰਖ ਵੱਲੋਂ ਬਖਸ਼ੀਆਂ ਦਾਤਾਂ ਅਤੇ ਭਾਈ ਵਿਸਾਖਾ ਸਿੰਘ ਜੀ ਦੀ ਯਾਦ ਦੇ ਵਿੱਚ ਜੋ ਪਰਸੋਂ ਰੋਜ਼ ਤੋਂ ਅਖੰਡ ਪਾਠ ਸਾਹਿਬ ਦੀ ਸੇਵਾ ਚੱਲ ਰਹੀ ਸੀ, ਗੁਰੂ ਕਿਰਪਾ ਹੋਈ, ਨਿਰਵਿਘਨਤਾ ਸਾਹਿਬ ਸੰਪੂਰਨ ਹੋਏ ਤਥਾ ਭੋਗ ਪਏ ਹਨ। ਗੁਰੂ ਮਹਾਰਾਜ ਨੇ ਹੁਕਮਨਾਮੇ ਦੀ ਅਸੀਸ ਬਖਸ਼ਿਸ਼ ਕੀਤੀ ਹੈ। ਆਓ ਅਰਦਾਸ ਕਰੀਏ, ਜੋ ਪਰਸੋਂ ਰੋਜ਼ ਤੋਂ ਬਾਣੀ ਪੜ੍ਹੀ ਸੁਣੀ ਜਪੀ ਜਾ ਰਹੀ ਸੀ ਅਤੇ ਜੋ ਹੁਕਮਨਾਮੇ ਸਾਹਿਬ ਦੇ ਭਾਵ ਅਰਥ ਹਨ ਉਹ ਸਾਡੇ ਸਭ ਦੇ ਹਿਰਦਿਆਂ ਵਿੱਚ ਵੱਸ ਜਾਣ ਅਤੇ ਅਸੀਂ ਆਪਣੇ ਜੀਵਨ ਨੂੰ ਇਸ ਬਾਣੀ ਦੇ ਅਨੁਕੂਲ ਚਲਾਉਣ ਦਾ ਯਤਨ ਕਰ ਸਕੀਏ। ਧੰਨਤਾ ਦੇ ਯੋਗ ਹਨ ਪ੍ਰਬੰਧਕ ਵੀਰ ਜੋ ਹਰ ਸਾਲ ਜੋ ਜਨੇਤਪੁਰ ਅਤੇ ਆਸੇ ਪਾਸੇ ਦੀ ਜੋ ਸੰਗਤ ਹੈ ਉਸਨੂੰ ਇਕੱਤਰ ਕਰਕੇ ਇਹ ਪ੍ਰੋਗਰਾਮ ਹਰ ਸਾਲ ਕਰਦੇ ਹਨ, ਜਿੱਥੇ ਬਾਬਾ ਵਿਸਾਖਾ ਸਿੰਘ ਜੀ ਨੂੰ ਯਾਦ ਕਰਦੇ ਹਨ। ਉਸ ਦੇ ਨਾਲ ਨਾਲ ਹੀ ਜੋ ਹੈ ਗੁਰੂ ਮਹਾਰਾਜ ਦੀ ਜੋ ਸਿੱਖਿਆ ਹੈ, ਜੋ ਗੁਰੂ ਮਹਾਰਾਜ ਦੇ ਬਾਣੀ ਹੈ, ਉਸ ਦਾ ਵੀ ਜੋ ਸੰਗਤਾਂ ਦੇ ਵਿੱਚ ਪ੍ਰਚਾਰ ਜੋ ਕਰਨ ਦਾ ਉਪਰਾਲਾ ਕਰਦੇ ਹਨ ਅਤੇ ਖਾਸ ਕਰਕੇ ਜਿਹੜੇ ਨਗਰ ਖੇੜੇ ਦੀ ਸੰਗਤ ਹੈ, ਆਸੇ ਪਾਸੇ ਧੀਆਂ ਭੈਣਾਂ ਦੀਆਂ ਸ਼ਾਦੀਆਂ ਹੋ ਜਾਂਦੀਆਂ ਹਨ, ਉਹਨਾਂ ਸਾਰਿਆਂ ਨੂੰ ਇਕੱਤਰ ਕਰਨਾ, ਇਹ ਜੋ ਇਹਨਾਂ ਮੁਲਕਾਂ ਦੇ ਵਿੱਚ ਆਪਾਂ ਸਭ ਜਾਣਦੇ ਹਾਂ ਕਿ ਰੁਝੇਵਿਆਂ ਭਰੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇੰਨਾ ਸੌਖਾ ਕੰਮ ਨਹੀਂ ਹੁੰਦਾ ਜਿੰਨਾ ਆਪਾਂ ਸਮਝ ਲੈਂਦੇ ਹਾਂ ਕਿ ਇਹ ਸਾਰੇ ਜੋ ਪ੍ਰਬੰਧ ਕਰਨੇ ਹੁੰਦੇ ਹਨ, ਸਭ ਨੂੰ ਸੁਨੇਹੇ ਪਹੁੰਚਾਉਣੇ ਹੁੰਦੇ ਹਨ, ਗੁਰਦੁਆਰਾ ਸਾਹਿਬ ਨਾਲ ਡੀਲ ਕਰਨਾ ਹੁੰਦਾ ਹੈ, ਲੰਗਰਾਂ ਦਾ ਪ੍ਰਬੰਧ ਕਰਨੇ ਹੁੰਦੇ, ਕਾਫੀ ਕੰਮ ਹੋ ਜਾਂਦਾ। ਸੋ ਇਹ ਪ੍ਰਬੰਧਕ ਵੀਰ ਹਨ ਜੋ ਆਪਣੇ ਸਮਿਆਂ ਵਿੱਚੋਂ ਸਮਾਂ ਕੱਢ ਕੇ ਜੋ ਇਹ ਪ੍ਰਬੰਧ ਕਰਦੇ ਹਨ, ਉਹਨਾਂ ਦਾ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਅਤੇ ਇਸੇ ਹੀ ਤਰ੍ਹਾਂ ਜਿਹੜੇ ਪ੍ਰਬੰਧਕ ਵੀਰ ਹਨ ਉਹ ਵੀ ਸੰਗਤਾਂ ਦੇ ਸਹਿਯੋਗ ਤੋਂ ਬਿਨਾਂ ਇਹੋ ਜਿਹੇ ਕਾਰਜ ਨੇਪਰੇ ਨਹੀਂ ਚੜ੍ਹ ਸਕਦੇ, ਉਹਨਾਂ ਵੱਲੋਂ ਵੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਅਸੀਂ ਆਪ ਜੀ ਦੇ ਸਭ ਨਗਰ ਦੀ ਅਤੇ ਹੋਰ ਇਲਾਕੇ ਦੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਆਪਣੇ ਬੱਚਿਆਂ ਨੂੰ ਜਿੱਥੇ ਗੁਰਬਾਣੀ ਦੇ ਨਾਲ ਜਾਂ ਆਪਣੇ ਧਰਮ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹੋ, ਉਸ ਦੇ ਨਾਲ ਨਾਲ ਹੀ ਜੋ ਹੈ ਉਹ ਆਪਣੇ ਕਲਚਰ ਨੂੰ ਵੀ ਅਸੀਂ ਬੱਚਿਆਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਕਲਚਰ ਜੋ ਹੈ, ਸਾਡਾ ਧਰਮ ਅਤੇ ਕਲਚਰ ਇਕੱਠੇ ਕਿਸ ਤਰ੍ਹਾਂ ਚੱਲਦੇ ਹਨ, ਸਾਡੇ ਪਿੰਡਾਂ ਦੀਆਂ ਜੋ ਰਿਸ਼ਤੇਦਾਰੀਆਂ ਹਨ, ਜੋ ਹੋਰ ਸਾਰਾ ਧੀਆਂ ਭੈਣਾਂ ਹਨ ਕੋਈ ਜਾਂ ਸਾਡੀਆਂ ਰਿਸ਼ਤੇਦਾਰੀਆਂ ਹਨ, ਉਹ ਕਿਸ ਤਰ੍ਹਾਂ ਸਾਡੇ ਕਲਚਰ ਦੇ ਵਿੱਚ ਕੰਮ ਕਰਦੀਆਂ ਹਨ ਅਤੇ ਸਾਡਾ ਦੁੱਖ ਸੁੱਖ ਸਾਰਾ ਹੀ ਜੋ ਹੈ ਉਹ ਗੁਰੂ ਦੇ ਨਾਲ ਕਿਸ ਤਰ੍ਹਾਂ ਜੁੜਿਆ ਹੋਇਆ ਹੈ। ਸੋ ਇੱਕ ਵਾਰੀ ਸਾਰੀਆਂ ਹੀ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਇਸੇ ਹੀ ਤਰ੍ਹਾਂ ਜੋ ਹੈ ਭਾਈ ਸੁਖਚੈਨ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਵੀ ਪਰਸੋਂ ਰੋਜ਼ ਤੋਂ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਸ਼ੁਰੂ ਕੀਤੇ ਗਏ ਸਨ, ਉਹਨਾਂ ਦੇ ਵੀ ਅੱਜ ਭੋਗ ਪਏ ਹਨ ਅਤੇ ਉਹਨਾਂ ਦੀ ਸੰਗਤ ਵੀ ਜੋ ਹੈ ਜੋ 3 ਨੰਬਰ ਦੀਵਾਨ ਹਾਲ ਦੇ ਵਿੱਚ ਸਜੀ ਹੋਈ ਹੈ। ਅਤੇ ਇਸ ਤੋਂ ਬਾਅਦ ਜੋ ਹੈ ਮੈਂ ਆਪ ਜੀ ਦੇ ਨਾਲ ਇੱਕ ਬਹੁਤ, ਤੁਸੀਂ ਸਾਰੇ ਸੱਜਣ ਸਾਡੇ ਗੁਰਦੁਆਰਾ ਸਾਹਿਬ ਦੇ ਨਾਲ ਸਹਿਯੋਗ ਰੱਖਦੇ ਹੋ, ਆਪ ਜੀ ਦੇ ਨਾਲ ਇੱਕ ਜਾਣਕਾਰੀ, ਸੂਚਨਾ, ਖਬਰ, ਖੁਸ਼ੀ ਸਾਂਝੀ ਕਰਨੀ ਚਾਹੁੰਦਾ ਹਾਂ ਕਿ ਕਾਫੀ ਲੰਬੇ ਸਮੇਂ ਤੋਂ ਜੋ ਹੈ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਇੱਕ ਕੋਸ਼ਿਸ਼ ਕਰ ਰਹੀ ਸੀ ਕਿ ਗੁਰਦੁਆਰਾ ਸਾਹਿਬ ਜੋ ਹੈ ਇੱਥੇ ਨਵੇਂ ਗੁਰਦੁਆਰਾ ਸਾਹਿਬ ਦੀ ਜੋ ਬਿਲਡਿੰਗ ਹੈ ਉਸ ਦੀ ਜ਼ਰੂਰਤ ਹੈ। ਕਾਫੀ ਸਮੇਂ ਦੀ ਮਿਹਨਤ ਤੋਂ ਬਾਅਦ ਇਹ ਜੋ ਸੋਚਿਆ ਗਿਆ ਸੀ ਇਹ ਸਿਰੇ ਚੜ੍ਹਿਆ ਹੈ ਅਤੇ ਹੁਣ ਜੋ ਨਵੇਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਜੋ 74,000 ਸਕੇਅਰ ਫੁੱਟ ਦੇ ਕਰੀਬ ਨਵੀਂ ਬਿਲਡਿੰਗ ਬਣਨੀ ਹੈ, ਪਿੱਛੇ ਜਾ ਕੇ ਪਾਰਕਿੰਗ ਲੋਟ ਦੇ ਆਪ ਜੀ ਨੇ ਵੇਖਿਆ ਵੀ ਹੋਵੇਗਾ ਉੱਥੇ ਮਸ਼ੀਨਾਂ ਖੜ੍ਹੀਆਂ ਹਨ ਅਤੇ ਉਹ ਜੋ ਬਿਲਡਿੰਗ ਹੈ ਉਹਦੇ ਸ਼ੁਰੂ ਕਰਨ ਵਾਸਤੇ ਗੁਰੂ ਮਹਾਰਾਜ ਦੇ ਸ਼ੁਕਰਾਨੇ ਵਜੋਂ ਇਹਨਾਂ ਖੁਸ਼ੀਆਂ ਨੂੰ ਜੋ ਹੈ ਸੰਗਤਾਂ ਦੇ ਨਾਲ ਸਾਂਝਾ ਕਰਨ ਦੇ ਵਾਸਤੇ 15 ਤਰੀਕ ਤੋਂ ਵਿਸ਼ੇਸ਼ ਦੀਵਾਨ ਸਜਾਏ ਜਾ ਰਹੇ ਹਨ। ਇਹਨਾਂ ਦੀਵਾਨਾਂ ਦੇ ਵਿੱਚ ਜਿੱਥੇ ਭਾਈ ਲਖਵਿੰਦਰ ਸਿੰਘ ਜੀ ਜੋ ਕਿ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਉਹ ਅਤੇ ਉਹਨਾਂ ਦੇ ਨਾਲ ਹੋਰ ਕੀਰਤਨੀ ਜਥੇ ਜੋ ਹਨ ਰੋਜ਼ਾਨਾ ਸ਼ਾਮ ਨੂੰ 5:30 ਵਜੇ ਤੋਂ ਲੱਗ ਕੇ 8:30 ਵਜੇ ਤੱਕ ਜੋ ਹੈ ਉਹ ਵਿਸ਼ੇਸ਼ ਕੀਰਤਨ ਦਰਬਾਰ ਸੱਜਿਆ ਕਰਨਗੇ, ਜਿਨ੍ਹਾਂ ਵਿੱਚ ਭਾਈ ਲਖਵਿੰਦਰ ਸਿੰਘ ਜੀ ਵੀ ਨਾਲ ਕੀਰਤਨ ਕਰਿਆ ਕਰਨਗੇ। ਅਤੇ ਆਪ ਸਭ ਜੀ ਨੂੰ ਬੇਨਤੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਸ਼ਾਮ ਨੂੰ ਜ਼ਰੂਰ ਰੋਜ਼ ਆ ਕੇ ਜੋ ਇਹਨਾਂ ਕੀਰਤਨ ਇਹਨਾਂ ਪਸ਼ੂ ਸਰਵਣ ਕਰਕੇ ਉਹਨਾਂ ਵਿੱਚ ਹਾਜ਼ਰੀਆਂ ਭਰ ਕੇ ਜੋ ਆਪਣੇ ਜੀਵਨ ਸਫਲ ਕਰਿਆ ਕਰੋ ਜੀ। ਅਤੇ ਇਸੇ ਹੀ ਤਰ੍ਹਾਂ ਇਹ ਲਗਾਤਾਰ ਪ੍ਰੋਗਰਾਮ ਚੱਲਦੇ ਰਹਿਣਗੇ ਅਤੇ ਆਉਣ ਵਾਲੇ ਐਤਵਾਰ 20 ਤਰੀਕ ਨੂੰ ਜੋ ਹੈ ਪਿੱਛੇ ਆਪਾਂ ਸਾਰਿਆਂ ਨੇ ਬੜੇ ਅਦਬ ਸਤਿਕਾਰ ਦੇ ਨਾਲ ਇਕੱਤਰ ਹੋ ਕੇ 5 ਪਿਆਰਿਆਂ ਦੀ ਅਗਵਾਈ ਦੇ ਵਿੱਚ ਨਵੀਂ ਬਿਲਡਿੰਗ ਵਾਸਤੇ ਉਸ ਜਗ੍ਹਾ ਦੇ ਉੱਤੇ ਟੱਪ ਲਾਉਣਾ ਹੈ ਜਿੱਥੇ ਕਿ ਵਿਸ਼ੇਸ਼ ਪ੍ਰੋਗਰਾਮ ਜੋ ਹੈ ਉਹ ਸਜਾਏ ਗਏ ਹਨ, ਜਿਨ੍ਹਾਂ ਵਿੱਚ ਕਾਫੀ ਸੰਗਤਾਂ ਬਾਹਰ ਤੋਂ ਵੀ ਆ ਰਹੀਆਂ ਹਨ। ਅਤੇ ਉਹ ਜੋ ਨਵੀਂ ਬਿਲਡਿੰਗ ਬਣਨੀ ਹੈ ਉਸ ਦੀ ਅਰਦਾਸ ਦੇ ਵਾਸਤੇ ਅਚੇਚੇ ਤੌਰ 'ਤੇ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਜੀ ਦੇ ਜੋ ਅਰਦਾਸੀ ਸਿੰਘ ਹਨ ਭਾਈ ਗੁਰਚਰਨ ਸਿੰਘ ਜੀ ਉਹ ਪਹੁੰਚ ਰਹੇ ਹਨ, ਉਹ ਇਸ ਸ਼ੁਭ ਕਾਰਜ ਦੇ ਜੋ ਹੈ ਅਰਦਾਸ ਬੇਨਤੀ ਕਰਨਗੇ। ਅਤੇ ਆਪਾਂ ਸਾਰਿਆਂ ਨੇ ਉਸ ਅਰਦਾਸ ਦੇ ਵਿੱਚ ਜ਼ਰੂਰ ਸ਼ਾਮਿਲ ਹੋਣਾ ਹੈ, ਆਪਣਾ ਸਮਾਂ ਜ਼ਰੂਰ ਰੱਖਣਾ ਜੀ, ਸਾਡੀ ਬੇਨਤੀ ਸਵੀਕਾਰ ਕਰਨੀ ਆਪ ਸਭ ਜੀ ਨੂੰ ਸੱਦਾ ਹੈ। ਅਤੇ ਜੋ ਇਸ ਦੀਵਾਨ ਹਾਲ ਦੇ ਵਿੱਚ ਜੋ ਹੈ ਅਗਲਾ ਪ੍ਰੋਗਰਾਮ ਸੁਖਮਨੀ ਸਾਹਿਬ ਦੇ ਜਾਪ ਹੋਣ ਜਾ ਰਹੇ ਹਨ ਦੋ ਪਰਿਵਾਰਾਂ ਵੱਲੋਂ, ਭਾਈ ਸੁਰਿੰਦਰ ਸਿੰਘ ਜੀ ਵੱਲੋਂ ਅਤੇ ਨਾਲ ਹੀ ਭਾਈ ਮਨਪ੍ਰੀਤ ਸਿੰਘ ਜੀ ਪੰਗੂ ਉਹਨਾਂ ਦੇ ਪਰਿਵਾਰਾਂ ਵੱਲੋਂ ਸੁਖਮਨੀ ਸਾਹਿਬ ਦੇ ਜਾਪ ਸ਼ੁਰੂ ਹੋਣ ਜਾ ਰਹੇ ਹਨ। ਜਿਹੜੀ ਸੰਗਤ ਉਹਨਾਂ ਵਿੱਚ ਸ਼ਾਮਿਲ ਹੋਣ ਲਈ ਆਈ ਹੈ ਉਹ ਇੱਥੇ ਹੀ ਬਿਰਾਜਮਾਨ ਰਹੇ, ਅਤੇ ਬਾਕੀ ਸੰਗਤ ਆਪਾਂ ਹਮੇਸ਼ਾ ਦੀ ਤਰ੍ਹਾਂ ਜੋ ਮੇਨ ਦੀਵਾਨ ਹਾਲ ਦੇ ਵਿੱਚ ਜੋ ਕੀਰਤਨ ਦੁਆਰ ਸੱਜ ਚੁੱਕੇ ਹਨ ਉੱਥੇ ਜਾ ਕੇ ਆਪਾਂ ਹਾਜ਼ਰੀਆਂ ਭਰਨੀਆਂ ਹਨ। ਬੇਨਤੀ ਹੈ ਕਿ ਲੰਗਰ ਹਾਲ ਦੇ ਵਿੱਚ ਜਾਣ ਤੋਂ ਪਹਿਲਾਂ ਜ਼ਰੂਰ ਮੇਨ ਦਰਬਾਰ ਹਾਲ ਦੇ ਵਿੱਚ ਜਾ ਕੇ ਥੋੜ੍ਹਾ ਬਹੁਤਾ ਸਮਾਂ ਜ਼ਰੂਰ ਹਾਜ਼ਰੀ ਭਰਿਆ ਕਰਿਆ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਬੇਨਤੀ ਆ, ਪਾਠ ਸ਼ੁਰੂ ਹੋਣ ਲੱਗਾ ਜੀ, ਇਸ ਕਰਕੇ ਤੁਸੀਂ ਲੰਗਰ ਹਾਲ ਦੇ ਵਿੱਚ ਚਲੇ ਜਾਓ ਜੀ, ਜਾਂ ਮੇਨ ਹਾਲ 'ਚ ਚਲੇ ਜਾਓ। ਵਾਹਿਗੁਰੂ ਸਾਹਿਬ ਜੀ ਧੰਨ, ਵਾਹਿਗੁਰੂ ਸਾਹਿਬ ਜੀਓ, ਵਾਹਿਗੁਰੂ ਸਾਹਿਬ ਜੀ ਕੋ ਓਂਕਾਰ ਸਤਿਗੁਰ ਪ੍ਰਸਾਦ ਗੌੜੀ ਸੁਖਪੜੀ ਮਹਿਲਾ ਪੰਜਵਾਂ ਸਲੋਕ। ਆਦਿ ਗੁਰੇ ਨਮਾ, ਜੁਗਾਦ ਗੁਰੇ ਨਮਾ, ਸਤਿਗੁਰੇ ਨਮਾ, ਸ਼੍ਰੀ ਗੁਰਦੇਵੇ ਨਮਾ, ਅਸ਼ਟਪਦੀ ਸਿਮਰੋ, ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਹਿ ਮਿਟਾਵੋ, ਸਿਮਰੋ ਜਾਸ ਪਿਸੰਬਰ ਏਕੈ ਨਾਮ ਜਪਤ ਗਣਤ ਨੇਕੈ, ਵੇਦ ਪੁਰਾਣ ਸਿਮਰ ਸੁਧਾਖਿਰ ਕੀਨੇ ਰਾਮ ਨਾਮ ਏਕਾਖਿਰ, ਕਿਨਕਾ ਇਕ ਜੀਵ ਸਾਵੈ ਤਾਂ ਕੀ ਮਹਿਮਾ ਗਣੀ ਨਾ ਆਵੈ, ਕਾਂਖੀ ਇੱਕ ਦਰਸ਼ ਤੁਹਾਰੋ, ਨਾਨਕ ਨ ਸੰਗ ਮਯ ਉਧਾਰੋ, ਸੁਖਮਣੀ ਸੁਖਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਬਿਸਰਾਮ ਰਹਾਓ, ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ, ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਣ ਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ, ਪ੍ਰਭ ਕਾ ਸਿਮਰਨ ਸਾਧਕ ਸੰਗ ਸਰਬ ਨਿਧਾਰ ਨਾਨਕ ਹਰ ਰੰਗ, ਪ੍ਰਭ ਕੈ ਸਿਮਰਨ ਰੇ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰਗਾਹ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸਫਲ ਫਲਾਸੇ, ਸਿਮਰੈ ਜਨਾਬ ਸਿਮਰਾਏ, ਨਾਨਕ ਤਾਂ ਕੈ ਲਾਗੂ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੋਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੋਝਾ, ਪ੍ਰਭ ਕੈ ਸਿਮਰਨ ਸਭ ਕੁਛ ਸੋਚਾ, ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਅੰਮ੍ਰਿਤ ਮਾਏ ਸਮਾਏ, ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਣਾ, ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸੇ ਬੇਮਹਤਾਜੇ, ਪ੍ਰਭ ਕੋ ਸਿਮਰੈ ਸੇ ਸਰਵ ਕਿਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਵਿਨਾਸ਼ੀ, ਸਿਮਰਨ ਤੇ ਲਾਗੇ ਜਿਨੇ ਆਪ ਦੇ ਆਲਾ, ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕੋ ਸਿਮਰੈ ਸੇ ਪਰਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ, ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ, ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੈ ਤਿਨ ਆਨੰਦ ਘਨੇਰੇ, ਪ੍ਰਭ ਕੋ ਸਿਮਰੈ ਬਸੇ ਹਰਨੇਰੇ, ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿ ਸਮਾਨੀ, ਪ੍ਰਭ ਕੈ ਸਿਮਰਨ ਨੇ ਚਲਾਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਪ੍ਰਭ ਕੈ ਸਿਮਰਨ ਹੱਥ ਚੁਨਕਾਰ ਸੁਖ, ਪ੍ਰਭ ਸਿਮਰਨ ਕੰਤ ਨ ਪਾਰ, ਸਿਮਰੈ ਸੇ ਜਨ ਜਿਨ ਕੋ ਪ੍ਰਭ ਮਾਇਆ, ਨਾਨਕ ਤਿੰਨ ਜਨ ਸ਼ਰਨੀ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਪਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀ ਚੌਂ ਕੁੰਡ ਜਾਤੇ, ਹਰ ਸਿਮਰਨ ਤਾਰੀ ਸਭ ਤਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀ ਉਹ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜੀ ਸਾਹਿਬ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ, ਸਲੋਕ ਦੀਨ ਦਰਦ ਦੁੱਖ ਭੰਜਨਾ, ਗੜਕੜਨਾਥ ਨਾਥ ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਤ ਅਸ਼ਟਪਦੀ, ਜਾਂ ਮਾਤ ਪਿਤਾ ਸੁਤਮੀਤ ਨਾ ਭਾਈ ਮਾਨੂ ਹਾਂ, ਨਾਮ ਤੇਰਾ ਸੰਗ ਸਾਈ, ਜਾਂ ਮਾਂ ਭੈਣ ਦੂ ਜਮ ਦਲੈ ਤੈ ਕੇਵਲ ਨਾਮ ਸੰਗ ਤੇਰਾ ਚੱਲੈ, ਜਾਂ ਮੁਸ਼ਕਲ ਹੋਵੈ ਤਾਂ ਭਾਰੀ, ਹਰ ਕੋ ਨਾਮ ਕਿਨ ਮਾਏ ਉਧਾਰੀ, ਅਨਕਪਨਾ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੂੜ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਹਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪ ਤੋ ਸੁਖੀਆ, ਲਾਖ ਕਰੋਰੀ ਬੰਧ ਨਾ ਪਰੈ, ਹਰ ਕਾ ਨਾਮ ਜਪਤ ਨਿਸਤਰੈ, ਅਨਕ ਮਾਇਆ ਰੰਗ ਤਿੱਖ ਨਾ ਬੁਝਾਵੇ, ਹਰ ਕਾ ਨਾਮ ਜਪ ਤਗਾਵੈ, ਜੇ ਮਾਰਗ ਜਾਤ ਕੇਲਾ ਤਾਂ ਹਰ ਨਾਮ ਸੰਘੋਸੇ ਲੈ, ਸਾ ਨਾਮ ਮਨਸਦਾ ਧਿਆਈਏ, ਨਾਨਕ ਗੁਰਮੁਖ ਪਰਮਗਤ ਪਾਈਏ, ਛੂਟਤ ਨਹੀਂ ਕੋਲ ਲਖ ਬਾਹੀ, ਨਾਮ ਜਪਤਾਂ ਪਾਰ ਪਰਾਹੀ, ਅਨਕ ਬਿਗਨ ਜਾ ਆਏ ਸੰਘਾਰੈ, ਹਰ ਕਾ ਨਾਮ ਤਤਕਾਲ ਉਧਾਰੈ, ਅਨਕ ਬਿਗਨ ਜਾ ਆਏ ਸੰਘਾਰੀ, ਹਰ ਕਾ ਨਾਮ ਤਤਕਾਲ ਉਧਾਰੇ।

0: ਸੁਹਿਣੀ ਕੀਰਤਨ ਦੀ ਸੇਵਾ ਪ੍ਰਵਾਨ ਕਰਨੀ ਜੀ। ਕੀਰਤਨ ਕਰਦਿਆਂ ਅਨੇਕਾਂ ਫੁੱਲਾਂ ਹੋ ਜਾਂਦੀਆਂ ਹਨ, ਆਪ ਗੁਰੂ ਕੀ ਸੰਗਤ ਗੁਰੂ ਸਾਹਿਬ ਬਖਸ਼ਣ ਯੋਗ ਬਖਸ਼ ਲੈਣਾ। ਸੋ ਅਗਲਾ ਸਮਾਂ ਸਟੇਜ ਸੈਕਟਰੀ ਪਾਸੋਂ ਸ਼ਰਵਣ ਕਰੀਏ ਜੀ, ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਾਹਿਬ ਦੇ ਦਰਬਾਰ ਦੀਆਂ ਹਾਜ਼ਰੀਆਂ ਭਾਰੇ ਗੁਰੂ ਸਵਾਰੀ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਭਾਈ ਹਰਜਿੰਦਰ ਸਿੰਘ ਜੀ ਹੁਣਾਂ ਦੇ ਕੀਰਤਨ ਜਥੇ ਦਾ, ਜੋ ਆਪ ਜੀ ਦੇ ਨਾਲ ਗੁਰਬਾਣੀ ਕੀਰਤਨ ਦੀ ਸਾਂਝ ਪਾ ਰਹੇ ਸਨ। ਭਾਈ ਸਾਹਿਬ ਸਵੇਰ ਅਤੇ ਸ਼ਾਮਾਂ ਦੇ ਦੀਵਾਨਾਂ ਵਿੱਚ ਵੀ ਹਾਜ਼ਰੀਆਂ ਭਰਦੇ ਹਨ ਅਤੇ ਆਪ ਵੀ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀਆਂ ਭਰ ਕੇ ਕੀਰਤਨ ਕਥਾ ਸਰਵਣ ਕਰਕੇ ਆਪਣੇ ਜੀਵਨ ਜੋ ਹੈ ਉਹ ਸਫਲਾ ਕਰਿਆ ਕਰੋ ਜੀ। ਸੋ ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਦੇ ਨਾਲ ਇੱਕ ਸੂਚਨਾ ਸਾਂਝੀ ਕਰਨੀ ਚਾਹੁੰਦਾ ਹਾਂ, ਖਬਰ ਸਾਂਝੀ ਕਰਨੀ ਚਾਹੁੰਦਾ ਹਾਂ, ਸੱਦਾ ਪੱਤਰ ਸਾਂਝਾ ਕਰਨਾ ਚਾਹੁੰਦਾ ਹਾਂ, ਜੋ ਕਿ ਆਪ ਗੁਰਦੁਆਰਾ ਸਾਹਿਬ ਦੇ ਅੰਦਰ ਆਉਂਦਿਆਂ ਹੀ ਜੋ ਪਿਕਚਰਾਂ ਲੱਗੀਆਂ ਦੇਖਦੇ ਹੋ ਕਿ ਗੁਰਦੁਆਰਾ ਸਾਹਿਬ ਦੀ ਜੋ ਨਵੀਂ ਇਮਾਰਤ ਹੈ ਉਹ ਬਣਨ ਜਾ ਰਹੀ ਆ, ਉਸ ਦੀ ਵੱਡੀ ਪਿਕਚਰ ਲੱਗੀ ਹੋਈ ਹੈ ਅਤੇ ਇਸ ਦੇ ਸੰਬੰਧ ਦੇ ਵਿੱਚ ਜੋ ਹੈ ਜੋ ਪ੍ਰੋਗਰਾਮ ਲਿਖੇ ਗਏ ਹਨ ਉਹ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਬਹੁਤ ਲੰਬੇ ਸਮੇਂ ਤੋਂ ਇਹ ਸੋਚ ਵਿਚਾਰ ਕੀਤੀ ਜਾ ਰਹੀ ਸੀ ਕਿ ਗੁਰਦੁਆਰਾ ਸਾਹਿਬ ਵਿਖੇ ਜੋ ਹੈ ਇੱਥੇ ਨਵੀਂ ਇਮਾਰਤ ਤਿਆਰ ਕੀਤੀ ਜਾਵੇ। ਉਸ ਨਵੀਂ ਇਮਾਰਤ ਦੇ ਵਾਸਤੇ 2-2.5 ਸਾਲ ਤੋਂ ਵੀ ਜ਼ਿਆਦਾ ਦਾ ਸਮਾਂ ਜੋ ਹੈ ਇਹ ਵਿਚਾਰਾਂ ਕਰਦਿਆਂ ਲੰਘ ਗਿਆ। ਫਿਰ ਕੋਵਿਡ ਦੇ ਵਿੱਚ ਵੀ ਜੋ ਸੀ ਉਹ ਥੋੜ੍ਹੀ ਕੁ ਉਸ ਤੋਂ ਪਹਿਲਾਂ ਵੀ ਗੱਲ ਚੱਲੀ ਸੀ, ਪਰ ਫਿਰ ਸਾਨੂੰ ਉੱਥੇ ਪੌਜ਼ ਲੈਣਾ ਪਿਆ ਅਤੇ ਹੁਣ ਅਖੀਰ ਇਹ ਡਿਸਾਈਡ ਹੋਇਆ ਸੀ ਕਿ ਇਹ ਗੁਰਦੁਆਰਾ ਸਾਹਿਬ ਦਾ ਜੋ ਪ੍ਰੋਜੈਕਟ ਹੈ ਇਸ ਨੂੰ ਅੱਗੇ ਚਲਾਇਆ ਜਾਵੇ। ਇਹ ਪ੍ਰੋਜੈਕਟ ਹੈ ਕੀ? ਇਹ ਪ੍ਰੋਜੈਕਟ ਹੈ ਜੋ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਬੈਠੇ ਹਾਂ, ਇਹ ਜੋ ਇਮਾਰਤ ਹੈ ਇਹ ਹੁਣ ਸੰਗਤਾਂ ਦੀਆਂ ਲੋੜਾਂ ਨੂੰ ਅਸੀਂ ਮਹਿਸੂਸ ਕੀਤਾ ਕਿ ਪੂਰੀਆਂ ਨਹੀਂ ਕਰ ਰਹੀ ਅਤੇ ਨਾਲ ਦੀ ਨਾਲ ਇਸ ਦਾ ਬਦਲ ਵੀ ਚਾਹੀਦਾ ਹੈ। ਇਸ ਦੇ ਵਾਸਤੇ 75,000 ਸਕੇਅਰ ਫੁੱਟ ਦੀ ਬਿਲਡਿੰਗ ਜੋ ਹੈ ਉਹਦੇ ਵਾਸਤੇ ਉਹ ਪਾਸ ਕੀਤੀ ਗਈ ਹੈ ਅਤੇ ਜੋ ਕਿ ਪਿੱਛੇ ਆਪ ਮਸ਼ੀਨਾਂ ਜਿੱਥੇ ਖੜੀਆਂ ਹਨ ਵੇਖਦੇ ਹੋ ਉੱਥੇ ਉਹ ਬਿਲਡਿੰਗ ਬਣਨ ਜਾ ਰਹੀ ਹੈ। ਇਸ ਬਿਲਡਿੰਗ ਦੀ ਸ਼ੁਰੂਆਤ ਵਾਸਤੇ ਜੋ ਹੈ ਉਹ ਵਿਸ਼ੇਸ਼ ਪ੍ਰੋਗਰਾਮ ਲਿਖੇ ਗਏ ਹਨ ਜਿਨ੍ਹਾਂ ਦੇ ਵਿੱਚ 15 ਸਤੰਬਰ ਤੋਂ ਲੱਗ ਕੇ 23 ਸਤੰਬਰ ਤੱਕ ਜੋ ਹਨ ਵਿਸ਼ੇਸ਼ ਕੀਰਤਨ ਦਰਬਾਰ ਹੋਣਗੇ, ਜਿਹੜੇ ਕਿ ਸ਼ਾਮ ਨੂੰ 5:30 ਵਜੇ ਤੋਂ ਲੱਗ ਕੇ 8:30 ਵਜੇ ਤੱਕ ਜੋ ਹਨ ਉਹ ਦੀਵਾਨ ਸਜਿਆ ਕਰਨਗੇ, ਜਿਨ੍ਹਾਂ ਦੇ ਵਿੱਚ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ਅਤੇ ਉਹਨਾਂ ਦੇ ਨਾਲ ਹੋਰ ਜਥੇ ਹਨ ਜੋ ਉਹ ਗੁਰਦੁਆਰਾ ਸਾਹਿਬ ਵਿਖੇ ਇੱਥੇ ਆਪਣੇ ਕੀਰਤਨ ਕਰਿਆ ਕਰਨਗੇ। ਅਤੇ ਇਸ ਦੇ ਨਾਲ ਹੀ ਜੋ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਨੀਂਹ ਰੱਖਣੀ ਹੈ ਉਸ ਦੇ ਵਾਸਤੇ 20 ਸਤੰਬਰ ਨੂੰ ਇੱਕ ਵਿਸ਼ੇਸ਼ ਪ੍ਰੋਗਰਾਮ ਅਗਲੇ ਆਉਣ ਵਾਲੇ ਐਤਵਾਰ ਉਹ ਸਮਾਗਮ ਰੱਖਿਆ ਗਿਆ ਹੈ ਜੋ ਕਿ ਬਾਹਰ ਆਪਾਂ 12 ਵਜੇ ਤੱਕ ਦੀਵਾਨ ਇੱਥੇ ਹੋਵੇਗਾ। 12 ਵਜੇ ਜੋ ਸਮਾਗਮ ਹੈ ਉਹ ਬਾਹਰ ਜਿੱਥੇ ਕਿ ਨਵੀਂ ਬਿਲਡਿੰਗ ਬਣਨੀ ਹੈ 5 ਪਿਆਰਿਆਂ ਦੀ ਅਗਵਾਈ ਦੇ ਹੇਠ ਉੱਥੇ ਟੱਪ ਲਾ ਕੇ ਉਸ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦੀ ਸ਼ੁਰੂਆਤ ਕੀਤੀ ਜਾਵੇਗੀ। ਅਤੇ ਇਸ ਜੋ ਬਿਲਡਿੰਗ ਦੀ ਪੂਰਨਤਾ ਵਾਸਤੇ ਸ਼ੁਰੂਆਤ ਵਾਸਤੇ ਜੋ ਅਰਦਾਸ ਕਰਨ ਵਾਸਤੇ ਉਚੇਚੇ ਤੌਰ 'ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅਰਦਾਸੀਏ ਸਿੰਘ ਭਾਈ ਗੁਰਚਰਨ ਸਿੰਘ ਜੀ ਉਹ ਇੱਥੇ ਪਹੁੰਚ ਰਹੇ ਹਨ, ਉਹ ਅਰਦਾਸ ਦੀ ਸੇਵਾ ਕਰਨਗੇ। ਸੋ ਆਪ ਸਭ ਜੀ ਨੂੰ ਬੇਨਤੀ ਹੈ ਕਿ ਉਸ ਦਿਨ ਅਗਲੇ ਐਤਵਾਰ ਆਉਣ ਵਾਲੇ 12 ਵਜੇ ਜੋ ਬਾਹਰ ਵਿਸ਼ੇਸ਼ ਸਮਾਗਮ ਜੋ ਸਜਣੇ ਹਨ ਉਹਨਾਂ ਦੇ ਵਿੱਚ ਹਾਜ਼ਰੀਆਂ ਜ਼ਰੂਰ ਭਰਨੀਆਂ ਅਤੇ ਨਾਲ ਜੋ ਅਰਦਾਸ ਬੇਨਤੀ ਬਿਲਡਿੰਗ ਦੀ ਜੋ ਸੰਪੂਰਨਤਾ ਵਾਸਤੇ ਸ਼ੁਰੂਆਤ ਵਾਸਤੇ ਸਾਰੇ ਜੋ ਵੱਡੇ ਪ੍ਰੋਜੈਕਟ ਵਾਸਤੇ ਜੋ ਅਰਦਾਸ ਬੇਨਤੀ ਹੋਣੀ ਹੈ ਉਸ ਦੇ ਵਿੱਚ ਆਪ ਜੀ ਨੇ ਸਭ ਨੇ ਸ਼ਾਮਿਲ ਹੋ ਕੇ ਅਤੇ ਅਸੀਸਾਂ ਦੇਣੀਆਂ ਤਾਂ ਕਿ ਪ੍ਰੋਜੈਕਟ ਜੋ ਹੈ ਨਿਰਵਿਘਨਤਾ ਸਹਿਤ ਜੋ ਹੈ ਸੰਪੂਰਨ ਹੋ ਸਕੇ। ਸੋ ਆਪ ਸਭ ਜੀ ਨੂੰ ਖੁੱਲ੍ਹਾ ਸੱਦਾ ਵੀ ਹੈ ਅਤੇ ਬੇਨਤੀ ਵੀ ਹੈ। ਸੋ ਆਪ ਜੀ ਨੇ ਜ਼ਰੂਰ ਸਮਾਂ ਜ਼ਰੂਰ ਉਸ ਸਮੇਂ ਦੇ ਲਈ ਰੱਖਣਾ ਅਤੇ ਇਸ ਕਾਰਜ ਦੇ ਵਾਸਤੇ ਜੋ ਕਿ ਬਹੁਤ ਵੱਡਾ ਕਾਰਜ ਹੈ ਇਹ 75,000 ਸਕੇਅਰ ਫੁੱਟ ਦਾ ਬਿਲਡਿੰਗ ਜਿਹੜੀ ਬਣਨੀ ਹੈ ਕਾਫੀ ਉਹ ਕੋਸਟ ਦਾ ਹਜੇ ਮੈਂ ਕੋਈ ਅੰਦਾਜ਼ਾ ਤੁਹਾਨੂੰ ਦੱਸ ਨਹੀਂ ਸਕਦਾ ਪਰ ਕਾਫੀ ਵੱਡਾ ਇਹ ਪ੍ਰੋਜੈਕਟ ਹੈ। ਇਸ ਦੇ ਵਾਸਤੇ ਜੋ ਸੰਗਤਾਂ ਦੇ ਵਿੱਚੋਂ ਜਿਸ ਜਿਸ ਤਰ੍ਹਾਂ ਉਹਨਾਂ ਨੇ ਪੋਸਟਰ ਵੇਖੇ, ਇੱਥੋਂ ਅਨਾਊਂਸਮੈਂਟ ਸੁਣੀ ਹੈ, ਅਤੇ ਬਹੁਤ ਉਤਸ਼ਾਹ ਸੰਗਤਾਂ ਦੇ ਵਿੱਚ ਵੇਖਿਆ ਜਾ ਰਿਹਾ ਹੈ। ਇਹਨਾਂ ਹੀ ਜੋ ਪ੍ਰੋਗਰਾਮ ਨੂੰ ਮੁੱਖ ਰੱਖਦਿਆਂ ਹੋਇਆਂ ਬਿਲਡਿੰਗ ਫੰਡ ਵਾਸਤੇ ਜੋ ਹੈ ਸੰਗਤਾਂ ਲਗਾਤਾਰ ਜੋ ਆਪਣੇ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸੇ ਸੰਬੰਧ ਦੇ ਵਿੱਚ ਅੱਜ ਭਾਈ ਤਰਲੋਚਨ ਸਿੰਘ ਜੀ ਸੱਜਣ, ਉਹਨਾਂ ਵੱਲੋਂ $1,000 ਦੀ ਸੇਵਾ, ਅਤੇ ਇਸ ਤਰ੍ਹਾਂ ਭਾਈ ਕੁਲਵੰਤ ਸਿੰਘ ਜੀ ਜੌਲ, ਉਹਨਾਂ ਵੱਲੋਂ $250 ਦੀ ਸੇਵਾ ਆਈ ਹੈ, ਅਤੇ ਇਸੇ ਤਰ੍ਹਾਂ ਬੀਬੀ ਅਮਨਪ੍ਰੀਤ ਕੌਰ ਜੀ ਬੈਂਸ, ਉਹਨਾਂ ਨੇ $700 ਦੀ ਸੇਵਾ ਪਾਈ ਹੈ, ਅਤੇ ਭਾਈ ਸਰਬਜੀਤ ਸਿੰਘ ਜੀ ਲਾਲੀ, ਉਹਨਾਂ ਵੱਲੋਂ $100 ਦੀ ਸੇਵਾ ਪਾਈ ਹੈ, ਅਤੇ ਇਸੇ ਹੀ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਸ਼ੇਰਗਿੱਲ, ਉਹਨਾਂ ਵੱਲੋਂ ਵੀ $1,000 ਦੀ ਸੇਵਾ ਜੋ ਅੱਜ ਹੈ ਇਸ ਪ੍ਰੋਜੈਕਟ ਵਾਸਤੇ ਉਹਨਾਂ ਨੇ ਪਾਈ ਹੈ। ਸੋ ਜੇ ਆਪ ਜੀ ਵੀ ਇਸ ਤਰ੍ਹਾਂ ਇਸ ਪ੍ਰੋਜੈਕਟ ਦੇ ਵਿੱਚ ਇਸ ਸੇਵਾ ਦੇ ਵਿੱਚ ਹਿੱਸਾ ਪਾਉਣਾ ਚਾਹੁੰਦੇ ਹੋਵੋ, ਅਤੇ ਬਾਹਰ ਜੋ ਡੈਸਕ ਦੇ ਉੱਤੇ ਦੱਸ ਕੇ ਅਤੇ ਵੀ ਇਹ ਬਿਲਡਿੰਗ ਫੰਡ ਵਾਸਤੇ ਸੇਵਾ ਹੈ, ਆਪਣੀ ਪਰਚੀ ਕਟਵਾ ਲੈਣੀ ਜੀ, ਅਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਾਂਗੇ। ਅਤੇ ਇਸ ਦੇ ਨਾਲ ਹੀ ਜੋ ਜਿਨ੍ਹਾਂ ਵੀ ਵੀਰਾਂ ਭੈਣਾਂ ਨੇ ਇਸ ਸੇਵਾ ਦੇ ਵਿੱਚ ਹਿੱਸਾ ਪਾਇਆ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਅਤੇ ਅਰਦਾਸ ਬੇਨਤੀ ਹੈ ਗੁਰੂ ਮਹਾਰਾਜ ਉਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ, ਅਤੇ ਇਸੇ ਤਰ੍ਹਾਂ ਜੋ ਪੰਥਕ ਕਾਰਜ ਹਨ ਉਹਨਾਂ ਦੇ ਵਿੱਚ ਇਹ ਹਿੱਸਾ ਲੈਂਦੇ ਰਹਿਣ। ਅਤੇ ਹੁਣ ਭਾਈ ਪਰਮਿੰਦਰ ਸਿੰਘ ਜੀ ਦਾ ਜੋ ਕੀਰਤਨ ਜਥਾ ਹੈ ਉਹ 11 ਵਜੇ ਤੱਕ ਆਪ ਜੀ ਦੇ ਨਾਲ ਕੀਰਤਨ ਦੀ ਸਾਂਝ ਪਾਉਣਗੇ। ਅੱਜ ਦੇ ਕੀਰਤਨ ਦਰਬਾਰ ਦੇ ਵਿੱਚ ਜੋ ਹੈ, ਅਤੇ ਕੀਰਤਨ ਅਤੇ ਲੰਗਰਾਂ ਦੀ ਸੇਵਾ ਜੋ ਹੈ ਉਹ ਨਗਰ ਜਨੇਤਪੁਰ ਦੀ ਸੰਗਤ, ਇਸੇ ਹੀ ਤਰ੍ਹਾਂ ਭਾਈ ਸੁਖਚੇਨ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਵੱਲੋਂ, ਭਾਈ ਸੁਰਿੰਦਰ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਵੱਲੋਂ, ਇਸੇ ਹੀ ਤਰ੍ਹਾਂ ਭਾਈ ਮਨਪ੍ਰੀਤ ਸਿੰਘ ਜੀ ਭੰਗੂ ਉਹਨਾਂ ਦੇ ਪਰਿਵਾਰਾਂ ਵੱਲੋਂ ਕੀਰਤਨ ਅਤੇ ਲੰਗਰਾਂ ਦੀ ਸੇਵਾ ਅੱਜ ਦੇ ਦੀਵਾਨਾਂ ਵਿੱਚ ਹੋ ਰਹੀ ਹੈ। ਆਓ ਭਾਈ ਸਾਹਿਬ ਜੀ ਪਾਸੋਂ 11 ਵਜੇ ਤੱਕ ਜੋ ਗੁਰਬਾਣੀ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ,

0: वाहिगुरु
1: वाहिगुरु
0: जी
1: जी
0: का
1: का खालसा,
0: खालसा, वाहिगुरु जी की
1: वाहिगुरु।
0: फतेह।
2: गुरु दरबार दियां हाजरियां भर रही, गुरु सारी साध संगत जी, वाहिगुरु जी का खालसा, वाहिगुरु जी की फतेह। बहुत ही धन्यवादी हाँ भाई परमिंदर सिंह जी के कीर्तन जथे दा, जो आप जी दे नाल गुरबाणी कीर्तन की सांझ पा रहे सन। भाई साहब सवेर ते शाम के दीवाना भी हाजरियां भरते हैं, आप जी भी हाजरियां भर के कीर्तन कथा श्रवण करके अपने जीवन सफला करया करो जी। इन्हां तो बाद हुण हमेशा की तरह भाई गुरशरण सिंह जी, जो 11:45 तक आप जी दे नाल जो है शब्द की विचार कथा के रूप में आप जी श्रवण करवाउणगे। शब्द के भाव अर्थ, शब्द गुर शब्द है जो ਉਹਦੇ ਜੋ ਅਖਰੀ ਅਰਥ ਅਤੇ ਭਾਵ ਅਰਥ ਦੇ ਵਿੱਚ ਕਿੰਨਾ ਕੁ ਫਰਕ ਹੈ ਉਹ ਇਹ ਆਪ ਜੀ ਦੇ ਨਾਲ ਸਾਂਝ ਪਾਉਣਗੇ। ਉਸ ਨਾਲ ਪਹਿਲਾਂ ਮੈਂ ਇੱਕ ਦੋ ਸੂਚਨਾਵਾਂ ਆਪ ਜੀ ਦੇ ਨਾਲ ਸਾਂਝੀਆਂ ਕਰ ਲੈਣੀਆਂ ਚਾਹੁੰਦਾ। ਸਭ ਤੋਂ ਪਹਿਲਾਂ ਤਾਂ ਸੇਫਟੀ ਦੀ ਗੱਲ ਹੈ, ਆਪਣੇ ਪਾਰਕਿੰਗ ਲੋਟ ਦੇ ਵਿੱਚ ਜੋ ਸੇਫਟੀ ਹੈ ਉਹ ਆਪਾਂ ਦੇਖਦੇ ਹਾਂ ਕਿ ਜੋ ਮੇਨ ਗੇਟ ਹੈ, ਕਿਉਂਕਿ ਜਿਹੜੀ ਪੈਡਸਟ੍ਰੀਅਨ ਲਾਈਟ ਹੈ ਉਹ ਇੱਧਰੋਂ ਲੰਗਰ ਹਾਲ ਦੇ ਕੋਲੋਂ ਚੇਂਜ ਹੋ ਕੇ ਅਤੇ ਉਹ ਮੇਨ ਗੇਟ ਦੇ ਨੇੜੇ ਜਾ ਲਈ ਹੈ। ਉਸ ਤੋਂ ਜਦੋਂ ਆਪਾਂ ਬੱਸ ਤੋਂ ਉਤਰਦੇ ਹਾਂ ਜਾਂ ਸੜਕ ਕ੍ਰੋਸ ਕਰਦੇ ਹਾਂ ਤਾਂ ਸਿੱਧੇ ਅਸੀਂ ਜਿਹੜਾ ਮੇਨ ਗੇਟ ਹੈ ਕਾਰਾਂ ਦੇ ਲੰਘਣ ਵਾਲਾ ਉਹਦੇ ਵਿੱਚੋਂ ਦੀ ਆਮ ਪੈਡਸਟ੍ਰੀਅਨ ਲੰਘਦੇ ਹਾਂ ਆਪਾਂ, ਜਿਹੜਾ ਕਿ ਗਲਤ ਹੈ। ਉੱਥੇ ਕਾਰਾਂ ਵਾਲਿਆਂ ਨੂੰ ਵੀ ਟਰਬਲ ਆਉਂਦੀ ਹੈ, ਕਈ ਵਾਰੀ ਪਤਾ ਨਹੀਂ ਲੱਗਦਾ, ਕਈ ਵਾਰੀ ਦਿਸਦਾ ਨਹੀਂ, ਜਾਂ ਇੱਕਦਮ ਤੁਸੀਂ ਅੱਗੇ ਆ ਜਾਂਦੇ ਹੋ। ਸੋ ਦੋਵਾਂ ਨੂੰ ਹੀ ਬੇਨਤੀ ਹੈ, ਡਰਾਈਵਰਸ ਨੂੰ ਵੀ ਅਤੇ ਪੈਡਸਟ੍ਰੀਅਨਸ ਨੂੰ ਵੀ, ਕਿ ਜੇ ਉੱਥੋਂ ਹੀ ਲੰਘਣਾ ਬਲ ਤਾਂ ਲੰਘੋ ਨਾ, ਬੜੇ ਧਿਆਨ ਨਾਲ ਲੰਘੋ, ਨਹੀਂ ਤਾਂ ਨਾਲ ਨਾਲ ਜੋ ਸਾਈਡ ਵਾਕ ਹੈ ਜਿਹੜਾ ਪੁਰਾਣੇ ਐਂਟਰੈਂਸ 'ਤੇ ਲੰਗਰ ਹਾਲ ਦੇ ਕੋਲ ਜਿਹੜਾ ਐਂਟਰੈਂਸ ਹੈ ਉੱਥੋਂ ਤਾਂ ਹੀ ਉਹ ਪੱਕਾ ਬਣ ਚੁੱਕਾ, ਉੱਦਾਂ ਵੀ ਓਨਾ ਹੀ ਫਾਸਲਾ ਆਪਾਂ ਨੂੰ ਪੈਣਾ ਹੈ ਇੱਥੇ ਆਉਣ ਤੱਕ। ਅਤੇ ਵਾਰ ਵਾਰ ਜੋ ਸਾਈਡ ਵਾਕ ਹੈ ਸੜਕ ਦੇ ਨਾਲ ਨਾਲ ਉਹਦੇ ਉੱਤੋਂ ਦੀ ਆ ਕੇ ਅਤੇ ਆਪਾਂ ਜਿਹੜਾ ਪੁਰਾਣਾ ਗੇਟ ਹੈ ਉੱਥੋਂ ਦੀ ਐਂਟਰ ਕਰਿਆ ਕਰੀਏ ਗੁਰਦੁਆਰਾ ਸਾਹਿਬ ਦੇ ਅੰਦਰ, ਅਤੇ ਸਭ ਤੋਂ ਸੇਫ ਉਹੋ ਹੀ ਜਗ੍ਹਾ ਹੈ ਜਿੱਥੋਂ ਕਿ ਪਹਿਲਾਂ ਵੀ ਜਿਸ ਤਰ੍ਹਾਂ ਪੈਡਸਟ੍ਰੀਅਨ ਜਿੱਥੋਂ ਦੀ ਐਂਟਰ ਕਰਦੇ ਸੀ। ਸੋ ਇੱਕ ਵਾਰੀ ਫਿਰ ਜ਼ਰੂਰ ਧਿਆਨ ਰੱਖਣਾ, ਜਿਹੜਾ ਮੇਨ ਗੇਟ ਹੈ ਉਹਦੇ ਕੋਲੋਂ ਜਿੱਥੋਂ ਕਾਰਾਂ ਲੰਘਦੀਆਂ ਹਨ, ਅੰਦਰ ਵੀ ਆਉਂਦੀਆਂ ਹਨ ਬਾਹਰ ਵੀ ਜਾਂਦੀਆਂ ਹਨ, ਉਹਦੇ ਵਿੱਚੋਂ ਦੀ ਪੈਡਸਟ੍ਰੀਅਨ ਜਦੋਂ ਆਪਾਂ ਲੰਘਦੇ ਹਾਂ ਤਾਂ ਇਹ ਥੋੜ੍ਹਾ ਜਿਹਾ ਕਾਫੀ ਇੱਕ ਜੋ ਧਿਆਨ ਦੇਣ ਵਾਲੀ ਗੱਲ ਹੈ, ਖਤਰਾ ਵੀ ਹੈ ਉੱਥੇ। ਸਾਨੂੰ ਆਪ ਨੂੰ ਡਰ ਲੱਗਦਾ ਰਹਿੰਦਾ ਕਈ ਵਾਰੀ ਬਈ ਇਕਦਮ ਜਦੋਂ ਕਾਰ ਕੱਢਦੇ ਹਾਂ ਤੁਸੀਂ ਉੱਧਰੋਂ ਪੈਡਸਟ੍ਰੀਅਨ ਆ ਰਿਹਾ ਹੁੰਦਾ। ਬਹੁਤ ਗੇਟ ਇਹ ਇਵੈਂਚੁਅਲੀ ਵੱਡਾ ਹੋਣਾ, ਹੁਣ ਹਾਲ ਦੀ ਘੜੀ ਇਹ ਗੇਟ ਸਿਰਫ ਦੋ ਕਾਰਾਂ ਲਈ ਜਿਹੜਾ ਮਸੀਂ ਉਹ ਲੰਘਣ ਲਈ ਹੈ। ਸੋ ਕਿਰਪਾ ਕਰਕੇ ਇਸ ਪਾਸੇ ਜ਼ਰੂਰ ਧਿਆਨ ਦੇਣਾ। ਅਤੇ ਇੱਕ ਹੋਰ ਹੈ ਕਿ ਜਿਸ ਤਰ੍ਹਾਂ ਆਪਾਂ ਜਾਣਦੇ ਹੀ ਹਾਂ ਕਿ ਕੈਂਸਰ ਦਾ ਨਾਂ ਹੀ ਬੁਰਾ ਹੈ, ਪਰ ਜਿਹੜਾ ਮੂੰਹ ਦਾ ਕੈਂਸਰ ਹੈ ਨਾ, ਇਹਦਾ ਆਮ ਤੌਰ 'ਤੇ ਪਤਾ ਨਹੀਂ ਲੱਗਦਾ। ਕਈ ਵਾਰੀ ਕਹਿਣਾ ਦੰਦ ਦੁਖਦਾ ਹੈ, ਦਾੜ੍ਹ ਪੀੜ ਹੁੰਦੀ ਜਾਂ ਕੁਛ ਹੋਰ ਇਸ ਤਰ੍ਹਾਂ ਦਾ, ਮਸੂੜੇ ਖਰਾਬ ਹਨ, ਅਤੇ ਲੱਗਦਾ ਇੱਦਾਂ ਹੁੰਦਾ ਵੀ ਕੋਈ ਕੋਈ ਐਡੀ ਵੱਡੀ ਗੱਲ ਨਹੀਂ। ਪਰ ਜਿਹੜਾ ਮੂੰਹ ਦਾ ਕੈਂਸਰ ਹੈ ਇਹ ਬਹੁਤ ਖਤਰਨਾਕ ਹੈ, ਅਤੇ ਇਹਦਾ ਜਿਹੜਾ ਇਲਾਜ ਵੀ ਬੜਾ ਪੇਨਫੁੱਲ ਬਾਅਦ ਦੇ ਵਿੱਚ ਹੁੰਦਾ। ਇਹਦੇ ਵਾਸਤੇ ਪ੍ਰੀ ਸਕਰੀਨਿੰਗ ਲਈ ਜੋ ਓਰਲ ਕੈਂਸਰ ਦੀ ਸਕਰੀਨਿੰਗ ਹੈ ਉਹਦੇ ਵਾਸਤੇ ਹਰ ਸਾਲ ਰੋਟਰੀ ਕਲੱਬ ਜਿਹੜੀ ਹੈ ਨਿਊਟਨ ਸਰੀ ਦੀ, ਉਹਨਾਂ ਵੱਲੋਂ ਪ੍ਰਬੰਧ ਕੀਤਾ ਜਾਂਦਾ ਹੈ। ਇਹ ਜੋ ਇੱਕ ਡਾਕਟਰਾਂ ਦੀ ਟੀਮ ਹੈ, ਡੈਂਟਿਸਟ ਦੀ ਟੀਮ ਹੈ, ਉਹ ਇਹ ਓਰਲ ਕੈਂਸਰ ਦੀ ਫ੍ਰੀ ਸਕਰੀਨਿੰਗ ਕਰਦੇ ਹਨ। ਅਤੇ ਆਪ ਸਭ ਜੀ ਨੂੰ ਬੇਨਤੀ ਹੈ ਕਿ ਜੇ ਵੀ ਕੋਈ ਆਪਣੇ ਮਾਊਥ ਦੀ ਸਕਰੀਨਿੰਗ ਕਰਾਉਣੀ ਚਾਹੁੰਦਾ ਹੋਵੇ ਤਾਂ ਉਹ ਬਾਹਰੋਂ ਤੁਸੀਂ ਇਨਫੋਰਮੇਸ਼ਨ ਲੈ ਲਿਓ, ਉਹਦੇ ਲਈ ਪ੍ਰੀ ਰਜਿਸਟ੍ਰੇਸ਼ਨ ਜ਼ਰੂਰੀ ਹੈ। ਅਤੇ ਇਹ ਸਾਊਥ ਸਰੀ ਦੇ ਵਿੱਚ ਉਹਨਾਂ ਦਾ ਕਲੀਨਿਕ ਹੈ, ਪੈਸੀਫਿਕ ਡੈਂਟਲ ਹੈਲਥ, ਉਹ ਉੱਥੇ ਕਰਦੇ ਹਨ। ਅਤੇ ਉਹਦੇ ਵਾਸਤੇ ਪ੍ਰੀ ਰਜਿਸਟ੍ਰੇਸ਼ਨ ਬਹੁਤ ਜ਼ਰੂਰੀ ਹੈ, ਤੁਸੀਂ ਉਹਦੇ ਵਾਸਤੇ ਫੋਨ ਕਰਕੇ ਆਪਣੀ ਪ੍ਰੀ ਰਜਿਸਟ੍ਰੇਸ਼ਨ ਕਰਵਾ ਲਿਓ। ਇਹ ਜਿਹੜਾ ਟੈਸਟ ਹੈ ਇਹ 27 ਸਤੰਬਰ ਦਿਨ ਐਤਵਾਰ ਨੂੰ ਸਵੇਰ ਦੇ 9 ਵਜੇ ਤੋਂ ਲੱਗ ਕੇ 3 ਵਜੇ ਤੱਕ ਉੱਥੇ ਉਹਨਾਂ ਨੇ ਕਰਨੇ ਹਨ। ਇਹ ਉੱਥੇ ਕਾਫੀ ਭੀੜ ਹੋ ਜਾਂਦੀ ਹੈ ਪਿਛਲੇ ਸਾਲਾਂ ਦੇ ਤਜਰਬੇ ਤੋਂ, ਜਿਸ ਤਰ੍ਹਾਂ ਆਪਾਂ ਦੇਖਦੇ ਹਾਂ। ਤੁਸੀਂ ਆਪਣੀ ਪ੍ਰੀ ਰਜਿਸਟ੍ਰੇਸ਼ਨ ਕਰਵਾ ਦਿਓ ਤਾਂ ਕਿ ਤੁਹਾਡੀ ਵਾਰੀ ਆ ਸਕੇ, ਅਤੇ ਜੋ ਹੈ ਇਹ ਫ੍ਰੀ ਜੋ ਆਪਣਾ ਸਕਰੀਨਿੰਗ ਹੈ ਤੁਹਾਡੇ ਸਾਰੇ ਮੂੰਹ ਦੀ ਓਰਲ ਕੈਂਸਰ ਬਾਰੇ, ਉਹ ਉੱਥੇ ਕਰਨਗੇ। ਅਤੇ ਇਹਦੇ ਵਿੱਚ ਹੋਰ ਵੀ ਇੱਕ ਵਿਸ਼ੇਸ਼ ਗੱਲ ਹੈ ਕਿ ਇਹ ਸਿਰਫ ਇਮੀਗ੍ਰੈਂਟਸ ਜਾਂ ਜਿਨ੍ਹਾਂ ਕੋਲ ਹੈਲਥ ਕਾਰਡ ਹਨ ਉਹਨਾਂ ਲਈ ਨਹੀਂ, ਕਈ ਜਿਹੜੇ ਵਰਕ ਪਰਮਿਟ ਵਾਲੇ ਜਾਂ ਵਿਜ਼ਟਰ ਜਾਂ ਕੋਈ ਸਟੂਡੈਂਟ ਉਹ ਵੀ ਆਏ ਹਨ, ਉਹਨਾਂ ਵਾਸਤੇ ਵੀ ਇਹ ਸਾਰਾ ਕੁਛ ਉਹ ਫ੍ਰੀ ਸੇਵਾਵਾਂ ਦਿੰਦੇ ਹਨ। ਸੋ ਬਾਹਰੋਂ ਫੋਨ ਨੰਬਰ ਲੈ ਕੇ ਤੁਸੀਂ ਆਪਣੀ ਰਜਿਸਟ੍ਰੇਸ਼ਨ ਜ਼ਰੂਰ ਕਰਵਾ ਲੈਣਾ। ਅਗੇਨ ਜੋ 27 ਤਰੀਕ ਵਾਲਾ ਐਤਵਾਰ ਹੈ ਉਹ 9 ਵਜੇ ਤੋਂ ਲੱਗ ਕੇ 3 ਵਜੇ ਤੱਕ ਇਹ ਜੋ ਹੈ ਉੱਥੇ ਇਹ ਸਕਰੀਨਿੰਗ ਕਰਨਗੇ। ਸੋ ਹੁਣ ਆਪਾਂ ਭਾਈ ਗੁਰਸ਼ਰਨ ਸਿੰਘ ਜੀ ਨੂੰ ਬੇਨਤੀ ਕਰਦੇ ਹਾਂ ਕਿ 11:45 ਤੱਕ ਜੋ ਹੈ ਉਹ ਸੰਗਤਾਂ ਦੇ ਨਾਲ ਜੋ ਆਪਣੇ ਸ਼ਬਦ ਦੀ ਵਿਆਖਿਆ, ਸ਼ਬਦ ਦੇ ਭਾਵ ਅਰਥ ਅਤੇ ਗੁਰਬਾਣੀ ਸਾਨੂੰ ਰੋਜ਼ਾਨਾ ਦੇ ਜੀਵਨ ਵਿੱਚ ਸ਼ਬਦ ਦੇ ਆਧਾਰ ਦੇ ਉੱਤੇ ਕੀ ਸਿਖਾਉਂਦੀ ਹੈ, ਆਓ ਆਪਾਂ ਇਹਨਾਂ ਪਾਸੇ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸਤਨਾਮ, ਵਾਹਿਗੁਰੂ ਸਾਹਿਬ ਜੀਓ, ਡੰਡੌਤ ਬੰਦਨ ਅਨਕ ਬਾਰ

ਕਹਿ ਰਵਿਦਾਸ ਖਲਾਸ ਚਮਾਰਾ ਜੋ ਹਮ ਸ਼ਹਿਰੀ ਸੋ ਮੀਤ ਹਮਾਰਾ ਕਹਿ ਰਵਿਦਾਸ ਖਲਾਸ ਚਮਾਰਾ ਜੋ ਹਮ ਸ਼ਹਿਰੀ ਸੋ ਮੀਤ ਹਮਾਰਾ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹਿਤ ਅੰਮ੍ਰਿਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਹਫ਼ਤਾਵਾਰੀ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਅਤਿ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਕੀਤੀ ਹੈ। ਆਪ ਸਭ ਸਤਿਗੁਰ ਕੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਮਾਲਕ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਘਰ ਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਤੋ ਜਿੱਥੇ ਹਫ਼ਤਾਵਾਰੀ ਦੀਵਾਨ ਸੱਜਦੇ ਨੇ ਉੱਥੇ ਅੱਜ ਦੋ, ਇੱਕ ਨਗਰ ਜਨੇਤਪੁਰਾ ਵੱਲੋਂ ਅਤੇ ਭਾਈ ਸੁਖਚੈਨ ਸਿੰਘ ਪਰਿਵਾਰ ਵੱਲੋਂ ਗੁਰੂ ਚਰਨਾਂ ਦਾ ਓਟ ਆਸਰਾ ਪਰਸਦਿਆਂ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਗਏ ਸਨ, ਤਿੰਨਾਂ ਦੇ ਭੋਗ ਪਏ ਨੇ। ਤੋ ਆਓ ਸਾਧ ਸੰਗਤ, ਬਣੇ ਪ੍ਰੋਗਰਾਮ ਮੁਤਾਬਕ ਸਮਾਂ ਹੈ ਗੁਰੂ ਸ਼ਬਦ ਦੀ ਵਿਚਾਰ ਦਾ। ਤੋ ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਗੌੜੀ ਭਗਤਾਂ ਕੀ ਬਾਣੀ ਦੇ ਵਿੱਚੋਂ ਭਗਤ ਰਵਿਦਾਸ ਜੀ ਦਾ ਇੱਕ ਬਚਨ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 345 ਦੇ ਉੱਤੇ ਸੁਭਾਇਮਾਨ ਹੈ। ਭਗਤ ਰਵਿਦਾਸ ਸਾਹਿਬ ਨੇ ਵੀ ਇਸ ਸ਼ਬਦ ਵਿੱਚ ਇੱਕ ਸਿਟੀਜ਼ਨਸ਼ਿਪ ਦੀ ਗੱਲ ਕੀਤੀ ਹੈ ਜਿਹੜੀ ਉਹਨਾਂ ਨੇ ਪ੍ਰਾਪਤ ਕੀਤੀ ਹੈ। ਜਿਵੇਂ ਆਮ ਬੰਦਾ ਕਿਸੇ ਇੱਕ ਮੁਲਕ ਵਿੱਚੋਂ ਉੱਜੜਦਾ ਹੈ, ਦੂਜੇ ਮੁਲਕ ਵਿੱਚ ਜਾ ਕੇ ਮਿਹਨਤ ਕਰਦਾ ਹੈ, ਫਿਰ ਇਹ ਚਾਹੁੰਦਾ ਹੈ ਵੀ ਮੈਂ ਇੱਥੋਂ ਦਾ ਬਸ਼ਿੰਦਾ ਬਣ ਜਾਵਾਂ, ਜੇ ਉੱਥੋਂ ਦਾ ਮਾਹੌਲ ਸੇਫ ਹੋਵੇ, ਇਨਵਾਇਰਮੈਂਟ ਸੇਫ ਹੋਵੇ, ਉਹਦੇ ਬੱਚਿਆਂ ਲਈ, ਉਹਦੇ ਪਰਿਵਾਰ ਦੇ ਲਈ ਆਬੋ ਹਵਾ ਸਾਫ ਹੋਵੇ, ਤੋ ਇਸੇ ਮਨਸਾ ਤਹਿਤ ਹੀ ਇਹਨਾਂ ਮੁਲਕਾਂ ਦੇ ਵਿੱਚ ਵੀ ਆਪਾਂ ਸਿਟੀਜ਼ਨ ਹੋਏ। ਪਰ ਰਵਿਦਾਸ ਸਾਹਿਬ ਕਹਿੰਦੇ ਨੇ ਮੈਂ ਵੀ ਇੱਕ ਸਿਟੀਜ਼ਨਸ਼ਿਪ ਪ੍ਰਾਪਤ ਕੀਤੀ ਹੈ। ਹੁਣ ਰਵਿਦਾਸ ਜੀ ਆਪਣੀ ਸਾਰੀ ਜ਼ਿੰਦਗੀ ਭਾਰਤ ਵਿੱਚ ਰਹਿੰਦੇ ਨੇ, ਉਹਨਾਂ ਨੇ ਕਿਹੜੀ ਸਿਟੀਜ਼ਨਸ਼ਿਪ ਪ੍ਰਾਪਤ ਕੀਤੀ ਇਹਦੀ ਵਿਆਖਿਆ ਵੀ ਉਹਨਾਂ ਨੇ ਅੱਗੇ ਇਸੇ ਸ਼ਬਦ ਦੇ ਵਿੱਚ ਕੀਤੀ ਹੈ। ਉਹ ਕਹਿੰਦੇ ਨੇ ਮੈਂ ਵੀ ਰਹਾਓ ਵਾਲੀ ਪੰਕਤੀ ਹੈ, ਆਪ ਮੋਹੇ ਖੂਬ ਵਤਨ ਗਾਹ ਪਾਈ। ਖੂਬ ਦਾ ਅਰਥ ਹੁੰਦਾ ਬਹੁਤ ਵਧੀਆ, ਵਤਨ ਗਾਹ, ਵਤਨ ਜਿਹਨੂੰ ਆਪਾਂ ਮੁਲਕ ਕਹਿੰਦੇ ਹਾਂ, ਗਾਹ ਦਾ ਅਰਥ ਹੈ ਉਸ ਜਗ੍ਹਾ ਉੱਤੇ ਟਿਕਾਣਾ ਕਰ ਲਿਆ, ਉੱਥੋਂ ਦੀ ਸਿਟੀਜ਼ਨਸ਼ਿਪ ਮੈਨੂੰ ਮਿਲ ਗਈ ਹੈ। ਆਖਿਆ ਊਂ ਹਾਂ ਖੈਰ ਸਦਾ ਮੇਰੇ ਭਾਈ, ਹੇ ਮੇਰੇ ਭਾਈ ਲੋਕੋ, ਇਹ ਉਹ ਸਿਟੀਜ਼ਨਸ਼ਿਪ ਹੈ, ਇੱਕ ਐਸਾ ਮੁਲਕ ਹੈ ਜਿੱਥੇ ਸਦਾ ਹੀ ਖੈਰ ਹੁੰਦੀ ਹੈ, ਸਦਾ ਹੀ ਭਲਾ ਹੁੰਦਾ। ਹੁਣ ਇਹਨੂੰ ਸਮਝਣ ਲਈ ਸਾਨੂੰ ਬਾਣੀ ਦੇ ਵਿੱਚੋਂ ਕੁਝ ਐਗਜ਼ਾਮਪਲਾਂ ਸਮਝਣੀਆਂ ਪੈਣੀਆਂ ਨੇ। ਵੇਖੋ, ਬੰਦਾ ਮੁਲਕ ਛੱਡਦਾ ਹੈ ਫਿਜ਼ੀਕਲ ਤੌਰ ਤੇ ਕੰਫਰਟੇਬਲ ਹੋਣ ਦੇ ਲਈ। ਕੋਈ ਵੀ ਮੁਲਕ ਜਿੱਥੇ ਰੋਜ਼ਗਾਰ ਦੇ ਸਾਧਨ ਨੇ, ਬੰਦਾ ਆਪਣੇ ਘਰ ਨੂੰ ਛੱਡ ਕੇ ਦੂਰ ਦਰਿੰਡੇ ਕਿਸੇ ਵੀ ਮੁਲਕ ਵਿੱਚ ਜਾ ਕੇ ਵੱਸਦਾ ਹੈ, ਵੱਸਦਾ ਆਪਣੇ ਪੇਟ ਲਈ ਹੈ, ਪਦਾਰਥ ਲਈ ਹੈ।

0: पर गुरु ग्रंथ साहब महाराज की बाणी ये गल सानू वार वार समझाती है कि जे मनुख ने गुरु की विचार नू ग्रहण नहीं किया ना ते कई बार बंदा पेट के तौर उत्ते ते सौखा हो जाता भी उहदे कोल धन पदार्थ दौलत की कोई कमी नहीं रही पर वह मानसिक तौर पर सदा अशांत रहिंदा दुखी रहिंदा है। तो मानसिक तौर पर जो शांति लैनी है वह सिटीजनशिप लैनी है तो वह मुल्क वखरा है उहदे लई कोई एक थां छड्डन की लोड़ नहीं है किसी दूजी थां उत्ते वसण की भी लोड़ नहीं हैगी। तो बाबा जी ने बचन बड़ा प्यारा एक बाणी दे विच रखिया तुसी बहुत वारे शब्द नू सुनिया भी होवेगा क्योंकि अमूमन ये शब्द उदों पढ़िया जांदा है जदों किसी की मौत हुंदी है। शब्द कबीर साहब का है कहिंदे ने बाबा अब ना बसों ए गाँव गाँव का अर्थ हुंदा पिंड नगर आख्या मैं हुण इत्थे नहीं वसना बाबा अब ना बसों ए गाँव करी करी का लेखा मांगै कायत चेतू नाऊ। हुण शुरू पता कित्थों होया शब्द आख्या देही गावां बंदे दा शरीर भी एक पिंड है शरीर भी एक नगर है शरीर भी एक शहर है देही गावां जियो धर महतो आख्या जिहड़े इहदे विच काश्तकार वसदा है जिहड़ा इहदी खेती करदा है वह मेरी जिंद है ते होर भी इहदे नाल हैगे ने नैणू नकटू श्रवणू रसपत इंद्री कहिआ ना माना। बाबा जी ने आख्या नक कन्न अखां जिवें एक पिंड होवे ते उत्थे बहुत सारे लोग खेती करन वाले रहिंदे होण मेरे शरीर रूपी पिंड दे विच आ जिहड़े मेरे काश्तकार ने ना नैणू नकटू श्रवणू रसपत इंद्री कहिआ ना माना ये मेरे वस विच नहीं हैगे। जदों अखां वस विच नहीं अंदर अशांति है जदों मन वस विच नहीं है अंदर ट्रबल है मुश्किल है। हुण तुसीं वेखो एक पिंड होवे ते जे कोई सिटीजन उत्थों दे लॉ नूं फॉलो नहीं करेगा कानून नूं फॉलो नहीं करेगा बत्तियां लाल कोई क्रॉस कर जावे ये कह के भी आजादी है ते उस पिंड दे हालात किदां दे होणगे उस नगर दे हालात किदां दे होणगे। तो महाराज कहिंदे ने बंदे दा शरीर भी की है नगर है बचन होर पढ़ लो ताकि थोड़ी जी गल होर स्पष्ट हो जाए। काम क्रोध नगर बहु भरिया बंदे दा शरीर कामनावां दे नाल क्रोध नाल काम क्रोध नगर बहु भरिया ऐबां दे नाल शरीर भरिया होया है इस करके ये शरीर टिका विच नहीं है मैं मानसिक तौर उत्ते टिका दे विच नहीं हाँ। हुण जिहड़ा बंदा मानसिक तौर उत्ते टिका विच ना होवे उहनूं दुनिया दे किसे मुल्क विच लै जाओ वह सुखी कदी भी हो नहीं सकदा उहदियां जिहड़ियां प्रॉब्लम्स ने जिहदे अंदर सबर नहीं जिहदे अंदर संतोख नहीं जिहदे अंदर दैवी गुण नहीं हैगे वह किसी भी दुनिया के कोने विच किसी सोहने तो सोहने मुल्क विच भी जाके बह जाए वो अंदर कदी भी टिका ना होण करके वह कदी सुख प्राप्त नहीं कर सकता। तो बाबा जी ने आख्या मैं हुण रविदास साहब ने अपनी सारी जिंदगी बड़ी गरीबी ते गुरबत विच अंडाई है जिहड़ी साडी एक टर्म हुंदी है गरीबी आपां किहनूं कहिंदे आ हाँ किसी कोल साधन वध घट हो सकते ने फर्क इन्ना की होगा ना कि किसी को साधन वध ने किसी को थोड़े जे घट ने किसी को जड़ा है वह थोड़ी जी गड्डिया की सहूलत वध हो दूजे को घट हो चीज़ों कि तोलते हैं गरीबी के नाल। हुण रविदास साहब ने अपनी सारी जिंदगी धर्म उपदेश करदे आ गुरु की विचार करदे आ बाणी की विचार करदे आ नेक लोगों की संगत करदे आ ते लोकां नूं नेकी दे गुण दसदिआं उहनां ने बसर कर दित्ती ते काम किहड़ा सी उहनां दा चम दा रविदास ढवंता ढोर नीत चम दा काम है मरे पशु ढोंदे ने मरे पशुआं दी खल नाल उह चम जुत्तियां बणा के लोकां दे पैरां विच पा के उहनां दे पैरां नूं सुरक्षा दिंदे ने ਤਾਂ ਕਿ ਉਹਨਾਂ ਦੇ ਪੈਰ ਵਿੱਚ ਕੋਈ ਕੰਡਾ ਨਾ ਚੁੱਭ ਸਕੇ। ਇਹਦੇ ਨਾਲ ਨਾਲ ਉਹ ਸੰਗਤ ਵੀ ਕਰਦੇ ਨੇ, ਚੰਗੀ ਵਿਚਾਰ ਵੀ ਦਿੰਦੇ ਨੇ। ਤੇ ਰਵਿਦਾਸ ਸਾਹਿਬ ਨੂੰ ਕਿਸੇ ਨੇ ਆਣ ਕੇ ਪੁੱਛਿਆ, ਜਿਵੇਂ ਆਪਾਂ ਨੂੰ ਕੋਈ ਆਣ ਕੇ ਪੁੱਛਿਓ ਵੀ ਇੱਥੇ ਤੁਸੀਂ ਗੁਜ਼ਾਰਾ ਕਿਵੇਂ ਕਰ ਰਹੇ ਹੋ, ਇੰਨੀ ਘੱਟ ਆਮਦਨ ਵਿੱਚ ਵੀ ਤੁਸੀਂ ਸਟੇਬਲ ਕਿਵੇਂ ਹੋ, ਤੁਹਾਡੀ ਮਾਨਸਿਕ ਸ਼ਾਂਤੀ ਦਾ ਰਾਜ ਕੀ ਹੈ। ਉਹ ਕਹਿਣ ਲੱਗੇ ਵੀ ਮੈਂ ਇੱਕ ਇਹੋ ਜਿਹੀ ਸਿਟੀਜ਼ਨਸ਼ਿਪ ਪ੍ਰਾਪਤ ਕੀਤੀ ਹੋਈ ਹੈ ਜਿਹਨੇ ਮੈਨੂੰ ਅੰਦਰੋਂ ਟਿਕਾਇਆ ਹੋਇਆ, ਬੈਲੈਂਸ ਕੀਤਾ ਹੋਇਆ ਹੈ। ਤੇ ਜੇ ਉਹ ਸਿਟੀਜ਼ਨਸ਼ਿਪ ਨਾ ਹੋਵੇ ਤੇ ਫਿਰ ਬਾਣੀ ਨੇ ਇੱਕ ਖਿਆਲ ਬੜਾ ਪਿਆਰਾ ਦਿੱਤਾ, ਆਖਿਆ ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ। ਜਿਹਦੇ ਘਰ ਵਿੱਚ ਧਨ ਦੌਲਤ ਪਦਾਰਥ ਬਹੁਤ ਵੀ ਆ ਜਾਵੇ, ਬਾਬਾ ਜੀ ਨੇ ਕਿਹਾ ਉਹਦੇ ਘਰ ਵਿੱਚ ਵੀ ਚਿੰਤਾ ਹੈ, ਫਿਕਰ ਹੈ। ਜਿਸ ਗ੍ਰਹਿ ਥੋਰੀ ਸੋ ਫਿਰੈ ਪਰਮੰਤਾ, ਤੇ ਜਿਹਦੇ ਘਰ ਵਿੱਚ ਘੱਟ ਹੁੰਦਾ ਹੈ ਉਹ ਭਟਕਦਾ ਫਿਰਦਾ ਹੈ, ਜਿਹਦੇ ਘਰ ਵਿੱਚ ਬਹੁਤ ਹੈ ਉਹ ਚਿੰਤਾ ਵਿੱਚ, ਜਾਣੀ ਕਿ ਦੋਵੇਂ ਹੀ ਜਿਹੜੇ ਨੇ ਉਹ ਟਿਕਾਅ ਦੇ ਵਿੱਚ ਨਹੀਂ ਹੈਗੇ। ਤੇ ਮੈਂ ਤੇ ਅਕਸਰ ਇਹ ਗੱਲ ਕਹਿੰਦਾ ਉਹਨਾਂ ਵੀ ਇੱਥੇ, ਹੁਣ ਤੁਹਾਡੇ ਵਿੱਚੋਂ ਮੈਨੂੰ ਪਤਾ ਬਹੁਤੇ ਸਿਟੀਜ਼ਨਸ਼ਿਪ ਵਾਲੇ ਬੈਠੇ ਨੇ, ਇੱਥੇ ਕੋਈ ਗ੍ਰੀਨ ਕਾਰਡ ਵਾਲਾ ਵੀ ਬੈਠਾ ਹੋ ਸਕਦਾ, ਜਾਂ ਜਿਹੜਾ ਵੀ ਇੱਥੋਂ ਦਾ ਤੁਹਾਡਾ ਕਾਰਡ ਹੈ, ਕੋਈ ਕੋਈ ਵਰਕ ਪਰਮਿਟ ਵਾਲਾ ਵੀ ਹੋ ਸਕਦਾ, ਕੋਈ ਵਿਜ਼ਟਰ ਵੀਜ਼ੇ ਵਾਲਾ ਵੀ ਹੋ ਸਕਦਾ। ਹਰ ਬੰਦੇ ਦੀ ਇੱਕ ਦੌੜ ਹੈ। ਬੰਦਾ ਸਾਡੇ ਵਰਗਾ ਸੋਚਦਾ ਹੈ ਵੀ ਹੱਥ ਵਿੱਚ ਵਰਕ ਪਰਮਿਟ ਹੈ ਤੇ ਜਿਸ ਦਿਨ ਹੱਥ ਵਿੱਚ ਇੱਥੋਂ ਦਾ ਪਾਸਪੋਰਟ ਆ ਜਾਵੇਗਾ ਉਦਨ ਮੇਰੀ ਜ਼ਿੰਦਗੀ ਵਿੱਚ ਕੀ ਆਵੇਗਾ, ਸੁੱਖ ਆਵੇਗਾ। ਉਹ ਇਸ ਚੱਕਰ ਵਿੱਚ ਹੀ ਉਲਝਿਆ ਫਿਰਦਾ। ਪਰ ਜੇ ਕੋਈ ਬੰਦਾ ਜਾ ਕੇ, ਮਤਲਬ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਸੁੱਖ ਦੇ ਨਾਲ ਜੋੜ ਕੇ ਵਹਿੰਦੇ ਹਾਂ, ਮੈਂ ਤਾਂ ਅਰਜ਼ ਕਰਨ ਲੱਗਾ, ਕਈ ਵਾਰ ਨੌਜਵਾਨ ਜਿੰਨਾ ਕਈ ਵਾਰ ਵਪਾਰ ਗੁਰਦੁਆਰਿਆਂ ਦੇ ਵਿੱਚ ਚੱਲ ਪਿਆ, ਉਹ ਇਹਨਾਂ ਚੀਜ਼ਾਂ ਦੇ ਨਾਂ 'ਤੇ ਵੀ ਬੜਾ ਚੱਲਿਆ ਹੋਇਆ। ਹੁਣ ਵਾਰ ਵਾਰ 'ਤੇ ਸਾਡਾ ਕਹਿਣ ਨੂੰ ਵੀ ਜੀ ਨਹੀਂ ਕਰਦਾ, ਜਿਹੜੇ ਚੁਪਹਿਰੇ ਚਪੂਰੇ ਜੇ ਕੱਟਦੇ ਫਿਰਦੇ ਹੁੰਦੇ ਨੇ, ਇਹ ਸਾਰਾ ਇਸੇ ਕਰਕੇ ਵਪਾਰ ਚੱਲ ਰਿਹਾ। ਤਾਂ ਠੀਕ ਹੈ, ਜੇ ਸਾਨੂੰ ਐਫਰਟ ਕਰਨੇ ਚਾਹੀਦੇ ਨੇ, ਕੋਈ ਮਾੜੀ ਗੱਲ ਨਹੀਂ ਹੈਗੀ ਵੀ ਜੇ ਲੀਗਲੀ ਵੇਹ ਦੇ ਨਾਲ, ਲੀਗਲੀ ਤਰੀਕੇ ਨਾਲ ਅਸੀਂ, ਜੇ ਸਾਡੇ ਕੋਲ ਵਰਕ ਪਰਮਿਟ ਹੈ ਤੇ ਜੇ ਅਸੀਂ ਪੱਕੇ ਹੋ ਜਾਈਏ ਤੇ ਕੋਈ ਗੁਨਾਹ ਵੀ ਨਹੀਂ ਹੈ। ਪਰ ਜੇ ਇਹ ਭੁਲੇਖਾ ਹੈ ਵੀ ਜਿਹਨੂੰ ਸਿਟੀਜ਼ਨਸ਼ਿਪ ਮਿਲ ਗਈ ਉਹ ਬਹੁਤ ਸੁਖੀ ਹੈ ਤੇ ਮੈਂ ਬਹੁਤ ਦੁਖੀ ਹਾਂ, ਤੇ ਇਹ ਇੱਕ ਕੀ ਹੈ, ਸਾਡਾ ਭੁਲੇਖਾ ਹੈ, ਇਹ ਸਾਡਾ ਭੁਲੇਖਾ ਹੈ। ਤੇ ਜੇ ਇੱਦਾਂ ਬਿਠਾ ਦਈਏ, ਮੰਨ ਲਓ ਤਿੰਨੇ ਹੀ ਬਿਠਾ ਦਈਏ ਆਪਾਂ, ਇੱਕ ਵਿਜ਼ਟਰ ਵੀਜ਼ੇ ਵਾਲਾ ਬਿਠਾ ਦਈਏ, ਇੱਕ ਜਿਹਦੇ ਕੋਈ ਪਰਮਿਟ ਹੈਗਾ ਉਹਨੂੰ ਬਿਠਾ ਦਈਏ ਤੇ ਇੱਕ ਜਿਹਦੇ ਕੋਈ ਸਿਟੀਜ਼ਨਸ਼ਿਪ ਹੈ, ਉਹਨਾਂ ਤਿੰਨਾਂ ਨੂੰ ਇੱਦਾਂ ਇੱਕੋ ਲਾਈਨ 'ਚ ਬਿਠਾ ਕੇ ਉਹਨਾਂ ਨੂੰ ਕਹੋ ਵੀ ਲਓ ਜੀ ਆਪਣੇ ਦੁੱਖਾਂ ਦੀ ਕਹਾਣੀ ਦੱਸੋ, ਤੇ ਤਿੰਨਾਂ ਦੇ ਕੋਲ ਹੀ ਕੀ ਹੈ, ਦੁੱਖ ਹੈ, ਤਿੰਨਾਂ ਕੋਲ, ਤਿੰਨਾਂ ਦੇ ਹੀ ਪੋਜ਼ਿਟਿਵ ਤੇ ਨੈਗੇਟਿਵ ਪੱਖ ਸਾਡੇ ਸਾਹਮਣੇ ਆ ਜਾਣਗੇ। ਸੋ ਜਦੋਂ ਅਸੀਂ ਕਈ ਵਾਰ ਤਸੱਵਰ ਇਸ ਚੀਜ਼ ਦਾ ਕਰਦੇ ਹਾਂ ਵੀ ਇਸ ਚੀਜ਼ ਦੀ ਪ੍ਰਾਪਤੀ ਮੈਨੂੰ ਮੁਕੰਮਲ ਤੌਰ ਉੱਤੇ ਸੁੱਖ ਦੇਵੇਗੀ, ਸਤਿਗੁਰੂ ਨੇ ਆਖਿਆ ਨਹੀਂ, ਇਹ ਨਹੀਂ ਹੋ ਸਕਦਾ, ਇਹ ਤੇਰੀ ਦੌੜ ਠੀਕ ਨਹੀਂ ਹੈਗੀ। ਹਾਂ, ਤੈਨੂੰ ਸਹੂਲਤ ਹੋ ਸਕਦੀ ਹੈ। ਵੇਖੋ, ਦੋ ਚੀਜ਼ਾਂ ਨੇ, ਇੱਕ ਹੁੰਦੀ ਹੈ ਸਹੂਲਤ, ਇੱਕ ਹੁੰਦੀ ਹੈ ਮਾਨਸਿਕ ਸ਼ਾਂਤੀ। ਮਾਨਸਿਕ ਸ਼ਾਂਤੀ ਹੋਰ ਚੀਜ਼ ਹੈ ਤੇ ਸਹੂਲਤ ਦਾ ਹੋਣਾ ਹੋਰ ਚੀਜ਼ ਹੈ। ਬੰਦਾ ਵੱਡੀ ਗੱਡੀ ਵਿੱਚ ਵੀ ਬੈਠਾ ਹੈ, ਮਾਨਸਿਕ ਤੌਰ 'ਤੇ ਥਿਰ ਨਹੀਂ ਹੈਗਾ, ਟਿਕਾਅ ਵਿੱਚ ਥੋੜ੍ਹਾ ਹੈਗਾ, ਉੱਥੋਂ 'ਤੇ ਡੋਲਿਆ ਫਿਰਦਾ। ਬਾਹਰੀ ਤੌਰ 'ਤੇ ਜ਼ਰੂਰ ਥਿਰ ਹੈ ਵੀ ਉਹਨੂੰ ਕੋਈ ਇਹ ਨਹੀਂ ਵੀ ਅੱਗੇ ਕੋਈ ਪੁਲਿਸ ਵਾਲਾ ਖਲੋਤਾ ਹੈ, ਅੱਗੇ ਕੋਈ ਇਮੀਗ੍ਰੇਸ਼ਨ ਵਾਲਾ ਖਲੋਤਾ ਹੈ, ਉਹਨੂੰ ਇੱਦਾਂ ਨਹੀਂ, ਕੋਈ ਡਰ ਨਹੀਂ ਹੈਗਾ। ਉਹ ਪਾਸਪੋਰਟ ਚੈੱਕ ਕਰੇਗਾ, ਠੀਕ ਹੈ, ਉਹ ਆਖੇਗਾ ਤੂੰ ਇੱਥੋਂ ਦਾ ਹੀ ਹੈ, ਕੋਈ ਗੱਲ ਨਹੀਂ। ਪਰ ਜੇ ਆਪਾਂ ਆਖੀਏ ਵੀ ਮਾਨਸਿਕ ਤੌਰ 'ਤੇ ਵੀ ਉਹ ਸਟੇਬਲ ਹੈ, ਉਹ ਨਹੀਂ ਹੋ ਸਕਦਾ। ਉਹ ਸਿਟੀਜ਼ਨਸ਼ਿਪ ਦੁਨੀਆ ਦਾ ਕੋਈ ਪਾਸਪੋਰਟ ਨਹੀਂ ਦੇ ਸਕਦਾ। ਤਾਂ ਬਾਬਾ ਜੀ ਨੇ ਅੱਜ ਬੜੀ ਕੀਮਤੀ ਗੱਲ ਆਖੀ, ਆਖਿਆ ਅਸੀਂ ਗੱਲ ਕਰਦੇ ਹਾਂ ਜੀ, ਖਿਮਾ ਚਾਹੁੰਦਾ ਮੈਂ, ਤੁਸੀਂ ਰਵਿਦਾਸ ਦੇ ਸ਼ਬਦਾਂ ਵਿੱਚ ਬੇਗਮਪੁਰਾ ਕਹਿ ਲਓ, ਸਿੱਖਾਂ ਦੇ ਸ਼ਬਦਾਂ ਵਿੱਚ ਖਾਲਿਸਤਾਨ ਕਹਿ ਲਓ, ਤਾਂ ਗੱਲ ਤੇ ਸਮਝਣ ਵਾਲੀ ਹੈ ਨਾ। ਤਾਂ ਆਪਾਂ ਸ਼ਬਦ ਨੂੰ ਥੋੜਾ ਥੋੜਾ ਵਿਚਾਰਦੇ ਹਾਂ ਨਾਲ ਨਾਲ। ਬਾਬਾ ਜੀ ਕਹਿੰਦੇ, ਅਬ ਮੋਹੇ ਖੂਬ ਵਤਨ ਗਾ ਪਾਈ, ਮੈਂ ਇੱਕ ਚੰਗੇ ਵਤਨ ਵਿੱਚ ਟਿਕਾਣਾ ਕਰ ਲਿਆ। ਅੱਛਾ, ਜੇ ਮੈਂ ਆਖਾਂ ਜੀ ਚੰਗਾ ਵਤਨ ਕਿਹੜਾ ਹੁੰਦਾ, ਕੋਈ ਵਤਨ ਦੁਨੀਆ ਉੱਤੇ ਮਾੜਾ ਨਹੀਂ ਜੇ ਹੁੰਦਾ, ਕੋਈ ਵਤਨ ਮਾੜੇ ਬੰਦੇ ਦੇ ਥੋਟ ਨੇ, ਮਾੜੀ ਬੰਦੇ ਦੀ ਵਿਚਾਰ ਹੈ, ਵਤਨ ਮਾੜਾ ਨਹੀਂ ਹੈਗਾ ਆਪਣੇ ਆਪ ਦੇ ਵਿੱਚ ਕੋਈ ਵੀ। ਹੁਣ ਜਦੋਂ ਸਰਕਾਰਾਂ ਕਈ ਨਾ ਪਲਟ ਜਾਂਦੀਆਂ, ਕੋਈ ਚੰਗੇ ਪ੍ਰਬੰਧਕ ਆ ਜਾਂਦੇ ਨੇ, ਵਤਨ ਤੇ ਉਹੀ ਹੁੰਦਾ ਨਾ, ਵਤਨ ਥੋੜਾ ਕੋਈ ਮਾੜਾ ਹੋ ਜਾਂਦਾ, ਵਤਨ ਉਹੀ ਹੁੰਦਾ। ਮਾੜੇ ਲੋਕ ਆਣ ਕੇ ਬਹਿ ਜਾਣ ਤਾਂ ਵੀ ਵਤਨ ਉਹੀ ਹੁੰਦਾ। ਹੁਣ ਕੋਈ ਜਰਮਨੀ ਦਾ ਜਦੋਂ ਜ਼ਿਕਰ ਪੜ੍ਹਦੇ, ਤੁਸੀਂ ਜਰਮਨੀ ਨੂੰ ਹਿਟਲਰ ਦੇ ਨਾਲ ਜੋੜ ਕੇ ਪੜ੍ਹ ਲਓ ਤੇ ਮਾੜਾ ਹੀ ਮਾੜਾ ਹੈ, ਤੇ ਜਰਮਨੀ ਦੇ ਵਿੱਚੋਂ ਹਿਟਲਰ ਨੂੰ ਪਾਸੇ ਕੱਢ ਦਿਓ ਤੇ ਚੰਗਾ ਹੈ। ਜਿੰਨੇ ਤਾਨਾਸ਼ਾਹ ਹੋਏ ਨੇ ਉਹਨਾਂ ਦੇ ਨਾਲ ਜੋੜ ਕੇ ਪੜ੍ਹ ਲਓ, ਮੁਲਕ ਦੇ ਹਾਲਾਤ ਤੁਹਾਨੂੰ ਪਤਾ ਲੱਗ ਜਾਣਗੇ ਮਾੜਾ ਹੈ। ਤੇ ਜੇ ਲੋਕ ਚੰਗੇ ਹੋ ਜਾਣ, ਲੋਕਾਂ ਦੀ ਸੁਰਤ ਵਿੱਚ ਚੰਗਿਆਈ ਆ ਜਾਵੇ ਤੇ ਮੁਲਕ ਮਾੜਾ ਵੀ ਹੋਵੇ ਤੇ ਚੰਗਾ ਬਣ ਜਾਂਦਾ। ਹੁਣ ਆਹ ਮੁਲਕ ਹੈ, ਇਹ ਤੇ ਸੋਹਣਾ ਹੈ ਨਾ, ਸੁੱਟਣ ਵਾਲਿਆਂ ਨੇ ਗਾਰਬੇਜ ਇੱਥੇ ਵੀ ਸੜਕਾਂ ਦੇ ਕੰਢੇ ਸੁੱਟਣਾ ਸ਼ੁਰੂ ਕਰ ਦਿੱਤਾ, ਸੁੱਟਣ ਵਾਲਿਆਂ ਨੇ ਘਰ ਦੀਆਂ ਸੜੀਆਂ ਕੁਰਸੀਆਂ ਇੱਥੇ ਵੀ ਸੜਕਾਂ ਦੇ ਉੱਤੇ ਲਿਆਣ ਕੇ ਰੱਖ ਦਿੱਤੀਆਂ, ਸੁੱਟਣ ਵਾਲੇ ਇੱਥੇ ਵੀ ਜਿਹੜੀਆਂ ਕਰੀਕਾਂ ਨੇ ਉਹਨਾਂ ਦੇ ਵਿੱਚ ਗਾਏ ਬਗਾਏ ਗਾਰਬੇਜ ਤੇ ਗੰਦ ਲਾ ਜਾਂਦੇ ਨੇ। ਤੁਸੀਂ ਦੱਸੋ ਫਿਰ ਮੁਲਕ ਮਾੜਾ ਕਿਵੇਂ ਹੋ ਗਿਆ? ਉਹ ਜਿਵੇਂ ਪੰਜਾਬੀ ਦੀ ਕਹਾਵਤ ਹੈ ਵੀ ਜਿਹੜੇ ਲਾਹੌਰ ਭੈੜੇ ਉਹ ਪਿਸ਼ੌਰ ਵੀ ਭੈੜੇ, ਉਹਦੇ ਸਾਰੇ ਪਾਸੇ ਹੀ ਭੈੜੇ ਨੇ ਜਿੱਥੇ ਵੀ ਚਲੇ ਜਾਣ। ਨੇਕ ਬੰਦਾ ਜਿੱਥੇ ਵੀ ਜਾਵੇਗਾ ਉਹ ਆਪਣੀ ਨੇਕੀ ਦੇ ਸਿਰ ਉੱਤੇ ਸੋਖਲ ਪਾਉਂਦਾ, ਮਤਾ ਸਮਝੋ ਵੀ ਉਹ ਜਿਹੜਾ ਹੈ ਉਹ ਕਿਸੇ ਮੁਲਕ ਦੇ ਬਦਲਣ ਕਰਕੇ ਸੁਖੀ ਹੁੰਦਾ, ਉਹ ਆਪਣੀ ਨੇਕੀ ਦੇ ਸਿਰ ਉੱਤੇ ਹੀ ਸ਼ੋਭਾ ਖੱਟਦਾ। ਹੁਣ ਇਹ ਉਹ ਜਿਵੇਂ ਨਾ ਇੱਕ ਕਹਾਣੀ ਅਕਸਰ, ਚਲੋ ਲੜੀਵਾਰ ਵਿਚਾਰ ਵਿੱਚ ਮੈਂ ਸਾਂਝੀ ਕਰਦਾ ਹੁੰਦਾ, ਐਤਵਾਰ ਦਾ ਦਿਨ ਹੈ ਵੈਸੇ, ਇੱਥੇ ਭਗਤ ਬਾਣੀ ਦੀ ਵਿਚਾਰ ਲੜੀਵਾਰ ਚੱਲ ਰਹੀ ਹੈ। ਥੋੜ੍ਹੇ ਦਿਨ ਪਹਿਲਾਂ ਸ਼ਬਦ ਮੈਂ ਸੰਗਤ ਦੇ ਨਾਲ ਵਿਚਾਰਿਆ ਸੀ, ਮੈਂ ਸੋਚਿਆ ਚੱਲ ਐਤਵਾਰ ਦਾ ਦੀਵਾਨ ਹੈ ਸਾਂਝਾ ਕਰ ਲਵਾਂ। ਉਹ ਕਹਿੰਦੇ ਜੀ ਧਰਮ ਰਾਜ ਦੇ ਕੋਲ ਇੱਕ ਦਿਨ ਨਰਕੀ ਬੰਦੇ ਆ ਗਏ ਜਿਹੜੇ ਨਰਕਾਂ 'ਚ ਰਹਿਣ ਵਾਲੇ ਸੀ। ਕਹਿੰਦੇ ਜੀ ਧਰਮ ਰਾਜ ਜੀ ਇੱਦਾਂ ਕਰੋ ਵੀ ਸਾਨੂੰ ਵੀ ਇੱਕ ਅੱਧਾ ਕੋਈ ਫੇਰਾ ਸਵਰਗ ਦਾ ਲਵਾ ਦਿਓ। ਉਹ ਆਂਦਾ ਜੀ ਚਲੋ ਮੈਂ ਚਰਚਾ ਕਰ ਲਈ ਨਾ। ਉਹਨੇ ਸਵਰਗੀਆਂ ਨੂੰ ਇਕੱਠਿਆਂ ਕੀਤਾ, ਜਿਹੜੇ ਸਵਰਗਵਾਸੀ ਸਨ ਸਾਰੇ, ਜਿਹੜੇ ਸਵਰਗ 'ਚ ਰਹਿਣ ਵਾਲੇ ਸੀ, ਉਹਨੇ ਉਹਨਾਂ ਨੂੰ ਇਕੱਠਿਆਂ ਕਰ ਲਿਆ। ਇਕੱਠਿਆਂ ਕਰਕੇ ਤੇ ਉਹ ਕਹਿੰਦਾ ਜੀ ਇੱਕ ਦਿਨ ਲਈ ਆਪਾਂ ਅਦਲਾ ਬਦਲੀ ਕਰਨੀ ਆ, ਵੀ ਤੁਸੀਂ ਥੋੜ੍ਹਾ ਜਿਹਾ ਐਡਜਸਟ ਕਰਿਓ ਵੀ ਸਵਰਗਾਂ ਵਾਲੇ ਆਪਾਂ ਨਰਕ 'ਚ ਟਰਾਂਸਫਰ ਕਰਨੇ ਨੇ ਅਤੇ ਨਰਕ ਵਾਲੇ ਆਪਾਂ ਸਵਰਗ 'ਚ ਟਰਾਂਸਫਰ ਕਰਨੇ ਨੇ। ਵੀ ਉਹ ਕਹਿੰਦੇ ਨੇ ਵਿਚਾਰੇ ਵੀ ਸਾਨੂੰ ਵੀ ਵਿਖਾ ਦਿਓ। ਅੱਛਾ ਜੀ ਉਹਨੇ ਕੀ ਕੀਤਾ ਜੀ, ਮੰਨ ਗਏ ਸਵਰਗਵਾਸੀ, ਉਹ ਨਰਕ 'ਚ ਆ ਗਏ ਅਤੇ ਨਰਕਾਂ ਵਾਲੇ ਕਿੱਥੇ ਚਲੇ ਗਏ? ਸਵਰਗ 'ਚ ਚਲੇ ਗਏ। ਅੱਛਾ ਖੇਡ ਉਲਟ ਹੋ ਗਈ, ਜਿਹੜੇ ਨਰਕ ਵਾਲੇ ਸਵਰਗ 'ਚ ਗਏ ਸੀ ਨਾ ਉਹਨਾਂ ਉੱਥੇ ਜਾ ਕੇ ਉਹਨੂੰ ਵੀ ਨਰਕ ਬਣਾ ਦਿੱਤਾ, ਤੇ ਜਿਹੜੇ ਸਵਰਗ ਵਾਲੇ ਨਰਕ 'ਚ ਆਏ ਸੀ ਉਹਨਾਂ ਨੇ ਨਰਕ ਨੂੰ ਵੀ ਸਵਰਗ ਬਣਾ ਦਿੱਤਾ। ਤੁਸੀਂ ਕਦੀ ਵੇਖੋ ਗੰਦਗੀ ਜਿਹੜੀ ਹੁੰਦੀ ਹੈ ਨਾ ਬੰਦੇ ਦੇ ਅੰਦਰ ਹੁੰਦੀ ਆ, ਗੰਦਗੀ ਬਾਹਰ ਨਹੀਂ ਹੁੰਦੀ ਕਦੀ। ਤੁਸੀਂ ਕਿਸੇ ਬੇਸਮੈਂਟ ਵਿੱਚ ਗਏ, ਕਿਸੇ ਘਰ ਵਿੱਚ ਗਏ, ਘਰ ਕਲੀਨ ਨਹੀਂ ਸੀ, ਤੁਸੀਂ ਵਸਣ ਤੋਂ ਪਹਿਲਾਂ ਘਰ ਨੂੰ ਸਾਫ਼ ਕੀਤਾ ਚੰਗੀ ਤਰ੍ਹਾਂ, ਹਰ ਰੋਜ਼ ਉਹਦੇ ਵਿੱਚ ਝਾੜੂ ਪੋਚਾ ਮਾਰ ਦਿਓ, ਇੱਥੇ ਸਫਾਈ ਸੀ ਤੁਹਾਡੇ ਇੱਥੇ ਤਾਂ ਕਰਕੇ ਸਾਫ਼ ਹੋਇਆ ਉਹ। ਤੇ ਜੇ ਇੱਥੇ ਗੰਦਗੀ ਹੋਵੇ ਫਿਰ ਬਾਹਰ ਵੀ ਕਦੀ ਸਫਾਈ ਨਹੀਂ ਹੋ ਸਕਦੀ। ਜਿਹੜਾ ਪਹਿਲਾ ਮੁਲਕ ਹੈ ਨਾ, ਜਿਹੜਾ ਪਹਿਲੇ ਮੁਲਕ ਦਾ ਤਸੱਵਰ ਹੈ, ਚਾਹੇ ਉਹ ਬੇਗਮਪੁਰਾ ਦਾ ਹੋਵੇ, ਚਾਹੇ ਕਿਸੇ, ਕਿਉਂਕਿ ਦਾਵਾ ਅਸੀਂ ਕਰਦੇ ਹਾਂ ਨਾ, ਦਾਵਾ ਰਵਿਦਾਸ ਨੇ ਕੀਤਾ ਇਹ ਬੇਗਮਪੁਰਾ ਦਾ, ਹੋਰ ਕਿਸੇ ਨੇ ਨਹੀਂ ਕੀਤਾ, ਇਹ ਚੇਤਾ ਰੱਖੋ। ਜਿਹੜਾ ਦਾਵਾ ਕਰਦਾ ਹੈ ਨਾ ਬਣ ਕੇ ਉਹਨੂੰ ਉਦਾਂ ਦਾ ਵਿਖਾਉਣਾ ਪੈਂਦਾ, ਮੇਰੀ ਗੱਲ ਨੂੰ ਸਮਝੋ। ਮੈਂ ਦਾਵਾ ਕਰਦਾ ਹਾਂ ਵੀ ਕਿਸੇ ਮੜੀ ਕਬਰ ਉੱਤੇ ਮੱਥਾ ਨਹੀਂ ਟੇਕਣਾ, ਤੇ ਜਦੋਂ ਦਾਵਾ ਮੇਰਾ ਹੈ ਤੇ ਪਹਿਲਾਂ ਮੈਨੂੰ ਕਮਾਉਣੀ ਪੈਣੀ ਹੈ ਵੀ ਮੈਂ ਮੱਥਾ ਨਹੀਂ ਟੇਕਣਾ। ਮੈਂ ਦੂਜੇ ਨੂੰ ਥੋੜਾ ਕਹਿ ਸਕਦਾ ਵੀ ਆਪ ਮੈਂ ਮੱਥੇ ਟੇਕੀ ਜਾਵਾਂ, ਤੇ ਦੂਜੇ ਨੂੰ ਫਿਰ ਮੈਂ ਇਹ ਕਹਾਂ ਵੀ ਤੂੰ ਹੀ ਤੇ ਇਦਾਂ ਦਾ ਹੀ ਆ, ਵੀ ਫਿਰ ਮੈਂ ਦਾਵਾ ਕਿਉਂ ਕਰ ਰਿਹਾ? ਜੇ ਮੈਂ ਖਾਲਸੇ ਦੇ ਰਾਜ ਦਾ ਦਾਵਾ ਕਰਦਾ ਨਾ, ਜੇ ਮੈਂ ਬੇਗਮਪੁਰੇ ਦਾ ਦਾਵਾ ਕਰਦਾ, ਤੇ ਜ਼ਿੰਮੇਵਾਰੀ ਪਹਿਲਾਂ ਮੇਰੀ ਹੈ ਵੀ ਉਹ ਖਾਲਸਾ ਮੇਰੇ ਅੰਦਰ ਹੋਵੇ, ਉਹ ਬੇਗਮਪੁਰਾ ਮੇਰੇ ਅੰਦਰ ਹੋਵੇ। ਸਮਝੋ ਬੇਨਤੀ ਨੂੰ, ਤੁਸੀਂ ਕਿਸੇ ਦੂਜੇ ਨੂੰ ਨਹੀਂ ਕਹਿ ਸਕਦੇ। ਪਹਿਲਾਂ ਦਾਵਾ ਤੁਹਾਨੂੰ ਆਪਣਾ ਕਰਨਾ ਪੈਣਾ, ਆਪਣੇ ਆਪ ਨੂੰ ਸਵਾਰਨਾ ਪੈਣਾ। ਹੁਣ ਤੁਸੀਂ ਕੋਈ ਬੰਦਾ ਸਫਾਈ ਦਾ ਠੇਕੇਦਾਰ ਬਣਿਆ ਹੋਵੇ ਵੀ ਮੈਂ ਸਫਾਈ ਕਰੂੰਗਾ, ਉਹਨੇ ਲੈ ਲਿਆ ਸ਼ਹਿਰ ਦੇ ਕੋਲੋਂ ਸਫਾਈ ਕਰਨ ਦਾ ਕੀ ਠੇਕਾ ਲੈ ਲਿਆ, ਜਦੋਂ ਠੇਕਾ ਲੈ ਲਿਆ ਤੇ ਉਹ ਸਫਾਈ ਕਰਤੇ ਰਿਹਾ ਨਹੀਂ, ਸੁੱਟ ਉੱਦਾਂ ਹੀ ਗੰਦਗੀ ਰਿਹਾ, ਉਹ ਵੀ ਸੁੱਟੀ ਜਾਂਦਾ। ਉਹਨੂੰ ਜਦੋਂ ਕੋਈ ਇਹ ਕਹਿੰਦਾ ਵੀ ਤੂੰ ਠੇਕੇਦਾਰ ਹੈ ਸਫਾਈ ਦਾ, ਤੂੰ ਕਹਿੰਦਾ ਸੀ ਮੈਂ ਸਫਾਈ ਕਰਾਂਗਾ, ਤੇ ਉਹ ਕਵੇ ਲੈ ਤੁਸੀਂ ਗੰਦ ਪਾਇਆ, ਤੁਸੀਂ ਇੱਦਾਂ ਕੀਤਾ, ਉਹ ਕਵੇਗਾ ਭਾਈ ਠੀਕ ਹੈ ਵੀ ਉਹ ਤੇ ਗੰਦੇ ਹੈਗੇ ਹੈਗੇ ਨੇ, ਉਹਨਾਂ ਨੇ ਕਦੀ ਦਾਵਾ ਬੇਗਮਪੁਰੇ ਦੀ ਗੱਲ ਰਵਿਦਾਸ ਨੇ ਕੀਤੀ ਤੇ ਰਵਿਦਾਸ ਆਪ ਆਪਣੇ ਸੁਭਾਅ ਕਰਕੇ ਬੇਗਮਪੁਰਾ ਬਣਿਆ ਵੀ, ਕਿਉਂਕਿ ਜਿਹੜਾ ਦਾਵਾ ਕਰਨ ਵਾਲਾ ਹੁੰਦਾ ਨਾ, ਚੇਂਜ ਉਹਨੂੰ ਆਪਣੇ ਅੰਦਰ ਕਰਨੀ ਪੈਂਦੀ ਹੈ, ਜਿਹਦਾ ਦਾਵਾ ਕੋਈ ਨਹੀਂ ਉਹਨੇ ਕਾਹਦਾ ਬਦਲਣਾ। ਹੁਣ ਰਵਿਦਾਸ ਸਾਹਿਬ ਕੀ ਕਹਿੰਦੇ ਨੇ, ਕਹਿੰਦੇ ਮੈਂ ਸਿਟੀਜ਼ਨਸ਼ਿਪ ਪ੍ਰਾਪਤ ਕਰ ਲਈ, ਇੱਕ ਵਤਨ ਵਿੱਚ ਮੈਂ ਪਹੁੰਚ ਗਿਆ, ਇਹ ਵਤਨ ਇੱਥੇ ਤਿਆਰ ਹੋਇਆ ਪਹਿਲਾਂ ਇੱਥੇ ਆ ਸੁਰਤ ਵਿੱਚ। ਜੇ ਮੈਂ ਕਹਿ ਰਿਹਾ ਵੀ ਗੰਦਗੀ ਬਾਹਰ ਨਹੀਂ ਹੁੰਦੀ, ਤੁਹਾਡੀ ਸੁਰਤ ਗੰਦੀ ਹੈ ਤੁਹਾਡਾ ਘਰ ਵੀ ਗੰਦਾ ਰਹੇਗਾ, ਤੁਹਾਡੀ ਸੁਰਤ ਵਿੱਚ ਸਫਾਈ ਹੈ ਤੇ ਤੁਹਾਡਾ ਘਰ ਵੀ ਸਾਫ ਰਹੇਗਾ। ਹੁਣ ਜਦੋਂ ਨਰਕੀਆਂ ਦੀ ਜਗ੍ਹਾ ਉੱਤੇ ਜਾ ਕੇ ਸਵਰਗੀਆਂ ਨੇ ਉਹਨੂੰ ਸਵਰਗ ਬਣਾ ਦਿੱਤਾ ਨਾ, ਗੱਲ ਇਹ ਸੀ ਵੀ ਉਹਨਾਂ ਦੇ ਅੰਦਰ ਸਵਰਗ ਪਿਆ ਹੋਇਆ ਸੀ। ਜਿਨ੍ਹਾਂ ਦੇ ਅੰਦਰ ਸਵਰਗ ਹੈ ਉਹਨਾਂ ਲਈ ਬਾਹਰ ਵੀ ਸਵਰਗ ਹੈ, ਜਿਨ੍ਹਾਂ ਦੇ ਅੰਦਰ ਨਰਕ ਹੈ ਉਹਨਾਂ ਲਈ ਬਾਹਰ ਵੀ ਕੀ ਹੈ, ਨਰਕੀ ਹੈ। ਤੋ ਬਾਬਾ ਜੀ ਨੇ ਆਖਿਆ, ਆਪ ਮੋਹੇ ਖੂਬ ਵਤਨ ਗਾ ਪਾਈ, ਆਖਿਆ ਹੁਣ ਮੈਂ ਉਹ ਵਤਨ ਗਾ ਵਤਨ ਉਹ ਦੇਸ਼ ਉਹ ਮੁਲਕ ਪ੍ਰਾਪਤ ਕਰ ਲਿਆ। ਉਹਾਂ ਖੈਰ ਸਦਾ ਮੇਰੇ ਭਾਈ, ਉੱਥੇ ਸਦਾ ਹੀ ਖੈਰ ਹੈ। ਅੱਛਾ ਲਓ ਪਹਿਲੀ ਗੱਲ, ਆਖਿਆ ਇੱਥੇ ਸਦਾ ਹੀ ਭਲਾ ਤੇ ਜ਼ਬਾਨੀ ਕਲਾਮੀ ਨਹੀਂ ਹੈ, ਸਦਾ ਹੀ ਇਸ ਸੁਰਤ ਵਿੱਚ ਕੀ ਹੈ, ਭਲੇ ਦੀ ਭਾਵਨਾ ਹੈ, ਕਲਿਆਣ ਦੀ ਭਾਵਨਾ ਹੈ, ਖੈਰ ਦੀ ਭਾਵਨਾ ਹੈ। ਹੁਣ ਸੁਣੋ ਪਹਿਲਾ ਬਚਨ, ਬੇਗਮਪੁਰਾ ਸ਼ਹਿਰ ਕੋ ਨਾਮ। ਆ ਜਿਹੜਾ ਮੇਰਾ ਸਰੀਰ ਰੂਪੀ ਸ਼ਹਿਰ ਹੈ ਨਾ, ਇਹ ਹੁਣ ਬੇਗਮਪੁਰਾ ਵੱਜਣ ਲੱਗ ਪਿਆ। ਬੇਗਮ ਦਾ ਮਤਲਬ ਹੁੰਦਾ ਹੈ ਜਿੱਥੇ ਕੋਈ ਗਮ ਨਾ ਹੋਵੇ, ਜਿੱਥੇ ਕੋਈ ਗਮ ਨਹੀਂ, ਕੋਈ ਫਿਕਰ ਨਹੀਂ। ਧੰਨ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਹੈ, ਉਹ ਕਹਿੰਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ, ਜੇ ਦੇਹੇ ਦੁੱਖ ਲਾਈਏ, ਪਾਪ ਗ੍ਰਾਹ ਦੋਏ ਰਾਹ, ਰੱਤ ਪੀਣੇ ਰਾਜੇ ਸਿਰੇ ਉੱਪਰ ਰੱਖੀਏ। ਇਹ ਉਹਨਾਂ ਦੇ ਦੋ ਚਾਰ ਸਲੋਕ ਇਕੱਠੇ ਆਉਂਦੇ ਨੇ ਗੁਰੂ ਨਾਨਕ ਸਾਹਿਬ ਦੇ, ਉਹਦੇ ਮੈਂ ਸੰਖੇਪ ਜਿਹਾ ਅਰਥ ਕਰਾਂਗਾ। ਉਹਦਾ ਅਰਥ ਇਹ ਬਣਦਾ ਹੈ ਵੀ ਵਾਹਿਗੁਰੂ ਜੇ ਤੂੰ ਮੈਨੂੰ ਇੰਨੇ ਦੁੱਖ ਲਾ ਦੇਵੇਂ, ਜੇ ਦੇਹੇ ਦੁੱਖ ਲਾਈਏ ਮੈਨੂੰ ਇੰਨੇ ਦੁੱਖ ਲੱਗ ਜਾਣ, ਪਾਪ ਗ੍ਰਾਹ ਦੋਏ ਰਾਹ, ਮੇਰੇ ਰਾਹ ਦੇ ਵਿੱਚ ਰਾਹੂ ਤੇ ਕੇਤੂ ਸਦਾ ਹੀ ਬੈਠੇ ਰਹਿਣ। ਉਹ ਸਲੋਕ ਦਾ ਭਾਵ ਇਹ ਸੀ ਵੀ ਹੇ ਰੱਬ ਜੀ, ਮੈਂ ਤਾਂ ਵੀ ਤੈਨੂੰ ਛੱਡਾਂਗਾ ਨਹੀਂ, ਭਾਵੇਂ ਮੇਰੇ ਰਸਤੇ ਦੇ ਵਿੱਚ ਇੰਨੇ ਦੁੱਖ ਆ ਜਾਣ, ਰਾਹੂ ਤੇ ਕੇਤੂ ਆਣ ਕੇ ਬਹਿ ਜਾਣ, ਤਾਂ ਵੀ ਮੈਂ ਤੇਰੇ ਨਾਮ ਨੂੰ ਤੇਰੀ ਵਿਚਾਰ ਨੂੰ ਕਦੀ ਭੁੱਲਾਂਗਾ ਨਹੀਂ। ਅੱਛਾ ਫਿਰ ਇੱਥੇ ਇੱਕ ਸਲੋਕ ਹੋਰ ਵੀ ਰੱਖਿਆ, ਮੈਨੂੰ ਥੋੜ੍ਹਾ ਜਿਹਾ ਵਿਸਰ ਗਿਆ ਇਸ ਲਈ ਮੈਂ ਖਿਮਾ ਚਾਹੁੰਦਾ। ਉੱਥੇ ਗੁਰਦੇਵ ਮਹਾਰਾਜ ਕਹਿੰਦੇ, ਰੱਤ ਪੀਣੇ ਰਾਜੇ ਸਿਰੇ ਉੱਪਰ ਰੱਖੀ ਹੈ, ਮੇਰਾ ਖੂਨ ਪੀਣ ਵਾਲੇ ਰਾਜੇ ਮੇਰੇ ਸਿਰ ਉੱਤੇ ਵੀ ਬੈਠੇ ਹੋਣ ਨਾ, ਤਾਂ ਵੀ ਮੈਂ ਆਪਣੇ ਇਖਲਾਕ ਨੂੰ ਕਦੀ ਗਵਾਵਾਂਗਾ ਨਹੀਂ, ਕਿਉਂਕਿ ਮੈਂ ਉਸ ਅਵਸਥਾ ਦਾ ਮਾਲਕ ਬਣ ਚੁੱਕਾ ਹਾਂ ਜਿਹਨੂੰ ਗੁਰੂ ਨਾਨਕ ਸਾਹਿਬ ਜਪਜੀ ਸਾਹਿਬ ਦੇ ਵਿੱਚ ਕਹਿੰਦੇ ਨੇ, ਨਾਨਕ ਭਗਤਾਂ ਸਦਾ ਵਿਗਾਸ, ਤੇ ਭਗਤ ਰਵਿਦਾਸ ਕਹਿੰਦੇ ਨੇ ਬੇਗਮਪੁਰਾ, ਮੇਰੇ ਜੀਵਨ ਵਿੱਚ ਕਦੀ ਗਮ ਆਉਂਦੇ ਹੀ ਨਹੀਂ, ਕਦੀ ਮੈਂ ਢਹਿੰਦੀ ਕਲਾ ਦੇ ਵਿੱਚ ਜਾਂਦਾ ਹੀ ਨਹੀਂ। ਆਖਿਆ ਉਹ ਜਿਹਨੇ ਵਸਣਾ ਹੁਣ ਸ਼ਹਿਰ, ਇਹਦੀ ਸਿਟੀਜ਼ਨਸ਼ਿਪ ਜਿਹਨੇ ਲੈਣੀ ਆ, ਹੁਣ ਆਪਣੇ ਸ਼ਹਿਰ ਦੀਆਂ, ਜਿਵੇਂ ਇੱਥੇ ਵੀ ਇੱਦਾਂ ਹੁੰਦਾ ਨਾ ਵੀ ਸਰਕਾਰ ਨੇ ਜਿਹਨਾਂ ਸ਼ਹਿਰਾਂ ਨੂੰ ਆਬਾਦ ਕਰਾਉਣਾ ਹੋਵੇ ਉੱਥੇ ਫਿਰ ਸਹੂਲਤਾਂ ਦਿੰਦੇ ਵੀ ਆਓ ਇੱਥੇ ਆਓਗੇ, ਇੱਥੇ ਆਣ ਕੇ ਵਸੋਗੇ, ਇੱਥੇ ਘਰ ਵੀ ਸਸਤੇ ਨੇ, ਇੱਥੇ ਤੁਹਾਨੂੰ ਆਹ ਵੀ ਚੀਜ਼ ਮਿਲੇਗੀ, ਆਹ ਵੀ ਚੀਜ਼ ਮਿਲੇਗੀ, ਇੱਦਾਂ ਸਰਕਾਰ ਲਭਾਉਂਦੀ ਹੈ। ਹੁਣ ਰਵਿਦਾਸ ਸਾਹਿਬ ਕਹਿੰਦੇ ਨੇ, ਆਓ ਮੈਂ ਤੁਹਾਨੂੰ ਦੱਸਾਂ ਵੀ ਜਿਹੜਾ ਮੇਰਾ ਸ਼ਹਿਰ ਹੈ ਨਾ, ਜਿੱਥੇ ਮੈਂ ਵੱਸਦਾ, ਉਹ ਕਿੱਦਾਂ ਦਾ। ਹਾਲਾਂਕਿ ਰਵਿਦਾਸ ਕਾਂਛੀ ਵਿੱਚ ਵੱਸਦਾ ਹੈ, ਤੇ ਕਾਂਛੀ ਕੋਈ ਬਾਹਰੀ ਤੌਰ ਉੱਤੇ ਚੰਗਾ ਸ਼ਹਿਰ ਨਹੀਂ ਹੈਗਾ, ਉੱਥੇ ਕਰਮ ਕਾਂਡੀ ਪਖੰਡੀ ਪੰਡਿਤ ਰਹਿੰਦੇ ਨੇ, ਜਾਤ ਬਰਾਦਰੀਆਂ ਦਾ ਬੜਾ ਵੱਡਾ ਉੱਥੇ ਰੌਲਾ ਹੈ, ਬੜਾ ਵੱਡਾ ਡਿਸਕ੍ਰਿਮੀਨੇਸ਼ਨ ਹੈ। ਅੱਛਾ ਇਹਨੂੰ ਇੱਦਾਂ ਵੀ ਪੜ੍ਹੋ, ਜਦੋਂ ਨਾ ਭੋਗ ਦੇ ਸਲੋਕ ਪੜ੍ਹੇ ਜਾਂਦੇ ਤਾਂ ਉਹ ਤੋਂ ਪਹਿਲਾਂ ਸਲੋਕ ਆਉਂਦੇ ਨੇ ਸਲੋਕ ਵਾਰਾਂ ਤੇ ਵਧੀਕ। ਸਲੋਕ ਵਾਰਾਂ ਤੇ ਵਧੀਕ ਵਿੱਚ ਗੁਰੂ ਨਾਨਕ ਸਾਹਿਬ ਦਾ ਇੱਕ ਸਲੋਕ ਹੈ, ਉਹ ਸਲੋਕ ਦੇ ਬੋਲ ਨੇ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ, ਅਖੀਰਲਾ ਸਲੋਕ ਹੈ ਗੁਰੂ ਨਾਨਕ ਸਾਹਿਬ ਦੇ ਸਲੋਕਾਂ ਦੀ ਲੜੀ ਦੇ ਵਿੱਚ। ਪਹਿਲਾ ਸਲੋਕ ਕਿਹੜਾ ਹੈ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ। ਲਾਹੌਰ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਵੇਲੇ ਪੰਜਾਬ ਦੀ ਰਾਜਧਾਨੀ ਸੀ, ਤੇ ਤੁਹਾਨੂੰ ਪਤਾ ਰਾਜਧਾਨੀ ਤੋਂ ਸਾਰਾ ਨਿਜ਼ਾਮ ਚੱਲਦਾ। ਉੱਥੇ ਕੀ ਹੋ ਰਿਹਾ ਸੀ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਲਾਹੌਰ ਸ਼ਹਿਰ ਦੇ ਵਿੱਚ ਸਵਾ ਪੈਰ ਹਰ ਵੇਲੇ ਜ਼ਹਿਰ ਹੀ ਚੱਲ ਰਿਹਾ ਤੇ ਗਰੀਬਾਂ ਨਾਲ ਧੱਕਾ ਹੋ ਰਿਹਾ। ਪੁਜਾਰੀਆਂ ਦਾ ਇਖਲਾਕ ਕੋਈ ਨਹੀਂ, ਕਾਜ਼ੀਆਂ ਦਾ ਇਖਲਾਕ ਕੋਈ ਨਹੀਂ, ਆਮ ਲਕਾਈ ਜਿਹੜੀ ਆ ਉਹਨਾਂ ਦੇ ਹਾਲਾਤ ਬੜੇ ਬੁਰੇ ਨੇ। ਅੱਛਾ, ਜਦੋਂ ਨਾ ਅਗਲਾ ਸਲੋਕ ਲਿਖਿਆ, ਅਗਲਾ ਸਲੋਕ ਗੁਰੂ ਅਮਰਦਾਸ ਦਾ ਹੈ, ਉਹਨਾਂ ਨੇ ਪਤਾ ਕੀ ਸ਼ਬਦ ਵਰਤਿਆ? ਗੁਰੂ ਨਾਨਕ ਸਾਹਿਬ ਨੇ ਕਿਹਾ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ, ਤੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਤੇ ਤੁਸੀਂ ਹੈਰਾਨ ਹੋਵੋਗੇ, ਇਹ ਅੰਮ੍ਰਿਤਸਰ ਉਸ ਅੰਮ੍ਰਿਤਸਰ ਲਈ ਨਹੀਂ ਕਿਹਾ ਉਹਨਾਂ ਨੇ, ਇਹ ਅੰਮ੍ਰਿਤਸਰ ਜਿਹੜਾ ਹੈ ਨਾ ਉਹ ਜਿਹੜਾ ਮਾਝੇ ਦੇ ਵਿੱਚ ਅੰਮ੍ਰਿਤਸਰ ਹੈ ਉਹਦੇ ਲਈ ਨਹੀਂ ਕਿਹਾ, ਇਹ ਲਾਹੌਰ ਸ਼ਹਿਰ ਲਈ ਕਿਹਾ। ਆਖਿਆ ਲਾਹੌਰ ਸ਼ਹਿਰ ਕਿਉਂ ਭਲਾ? ਗੁਰੂ ਅਮਰਦਾਸ ਦੇ ਵੇਲੇ ਅੰਮ੍ਰਿਤਸਰ ਨਗਰ ਨਹੀਂ ਸੀ ਹੈਗਾ, ਤੇ ਸਲੋਕ ਕਿਹਦਾ? ਗੁਰੂ ਅਮਰਦਾਸ ਮਹਾਰਾਜ ਦਾ। ਉਹਨਾਂ ਨੇ ਆਖਿਆ ਬਾਬਾ ਗੁਰੂ ਨਾਨਕ ਜੀ ਕੋਈ ਸ਼ੱਕ ਨਹੀਂ ਵੀ ਲਾਹੌਰ ਦੇ ਵਿੱਚ ਇੱਦਾਂ ਚੱਲ ਰਿਹਾ, ਪਰ ਜਦੋਂ ਤੁਹਾਡੀ ਅੰਮ੍ਰਿਤ ਰੂਪੀ ਸਰ ਸਰੋਵਰ ਦੇ ਬਾਣੀ ਦੇ ਪ੍ਰਵਾਹ ਚੱਲੇ ਤੇ ਇਹ ਲਾਹੌਰ ਸ਼ਹਿਰ ਜਿਹੜਾ ਹੈ ਸਿਫਤਯੋਗ ਵੀ ਬਣ ਗਿਆ। ਹੁਣ ਆਪਾਂ ਇੱਥੇ ਬੈਠੇ ਹਾਂ ਤੇ ਸਾਡੇ ਅੰਦਰ ਵੀ ਲਾਹੌਰ ਸ਼ਹਿਰ ਵਾਪਰ ਸਕਦਾ ਨਾ। 24 ਘੰਟੇ ਦੇ ਜ਼ਹਿਰ ਬੰਦੇ ਦੇ ਸਰੀਰ ਦੇ ਵਿੱਚ ਚੱਲ ਰਿਹਾ ਤੇ ਲਾਹੌਰ ਸ਼ਹਿਰ ਹੈ, ਤੇ ਜਿੱਦਣ ਇੱਥੇ ਆਣ ਕੇ ਗੁਰੂ ਦੀ ਵਿਚਾਰ ਬਹਿ ਗਈ ਇਹੋ ਹੀ ਸਰੀਰ ਕੀ ਬਣ ਜਾਣਾ? ਅੰਮ੍ਰਿਤਸਰ ਸਿਫਤੀ ਦਾ ਘਰ ਬਣ ਜਾਣਾ। ਆ ਸਰਕਾਰ ਨੇ ਕਿਹਾ, ਹੁਣ ਜਿਹੜੀ ਮੌਜੂਦਾ ਸਰਕਾਰ ਸੀ ਉਹਨੇ ਕਿਹਾ ਵੀ ਅਸੀਂ ਅੰਮ੍ਰਿਤਸਰ ਸ਼ਹਿਰ ਦੀ ਜਿਹੜੀ ਗੇਟ ਤੋਂ ਅੰਦਰ ਪੁਰਾਣੇ ਸਮੇਂ 'ਚ ਗੇਟ ਹੁੰਦੇ ਸੀ ਉਹਨੂੰ ਆਪਾਂ ਪਵਿੱਤਰ ਸ਼ਹਿਰ ਦਾ ਦਰਜਾ ਦਿੰਦੇ ਹਾਂ, ਪਵਿੱਤਰ ਸ਼ਹਿਰ ਦਾ। ਪਰ ਆਹ ਜਿਹੜਾ ਸਰੀਰ ਹੈ ਤੁਸੀਂ ਬਾਣੀ ਨੂੰ ਪੁੱਛ ਕੇ ਤੇ ਵੇਖੋ, ਮਹਾਰਾਜ ਨੇ ਕਿਹਾ ਹਰਿਮੰਦਰ ਇਹ ਸਰੀਰ ਹੈ, ਬੰਦੇ ਦਾ ਸਰੀਰ ਵੀ ਕੀ ਹੈ? ਹਰੀ ਦਾ ਮੰਦਰ ਹੈ। ਬਾਬੇ ਨੇ ਇਸ ਸਰੀਰ ਨੂੰ ਵੀ ਆਖਿਆ ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ। ਇਸ ਸਰੀਰ ਬਾਰੇ ਤੇ ਆਪਾਂ ਪੜ੍ਹਿਆ ਵੀ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ, ਇਹੋ ਸਰੀਰ ਹੈ। ਤੇ ਇਸੇ ਸਰੀਰ ਬਾਰੇ ਰਵਿਦਾਸ ਜੀ ਨੇ ਕਿਹਾ ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ, ਨਾ ਇਹਦੇ ਵਿੱਚ ਕੋਈ ਦੁੱਖ, ਆ ਸਰੀਰ 'ਚ ਕੋਈ ਦੁੱਖ ਨਹੀਂ। ਅੰਦੋਹ ਦਾ ਅਰਥ ਕੀ ਹੁੰਦਾ? ਅੰਦੋਹ ਕਹਿੰਦੇ ਨੇ ਜਿਹਨੂੰ ਆਪਾਂ ਚਿੰਤਾ ਕਹਿੰਦੇ ਹਾਂ। ਆਖਿਰ ਨਾ ਇਸ ਸਰੀਰ ਵਿੱਚ ਕੋਈ ਦੁੱਖ ਹੈ ਤੇ ਨਾ ਇਹਦੇ ਵਿੱਚ ਕੋਈ ਚਿੰਤਾ ਹੈ। ਸਿਆਣਿਆਂ ਨੇ ਕਿਹਾ ਸੀ ਚਿੰਤਾ ਚਿਖਾ ਦੇ ਸਮਾਨ ਹੁੰਦੀ ਹੈ, ਬੰਦਾ ਸੜ ਜਾਂਦਾ ਚਿੰਤਾ ਦੇ ਵਿੱਚ। ਚਿੰਤਾ ਕਿਹੜੀ ਚੀਜ਼ ਦੀ ਹੁੰਦੀ? ਚਿੰਤਾ ਜਦੋਂ ਵੀ ਹੋਵੇਗੀ ਫਿਊਚਰ ਦੀ ਹੋਵੇਗੀ, ਪ੍ਰੈਜੈਂਟ ਦੀ ਕਦੀ ਨਹੀਂ ਹੁੰਦੀ। ਤੇ ਫਿਊਚਰ ਕਦੀ ਵੀ ਆਉਂਦਾ ਨਹੀਂ, ਹਮੇਸ਼ਾ ਪ੍ਰੈਜੈਂਟ ਹੀ ਹੁੰਦਾ। ਜੇ ਆਪਾਂ ਇਸ ਗੱਲ ਨੂੰ ਇੰਨੀ ਕੁ ਕੁੰਡੀ ਨੂੰ ਸਮਝ ਲਈਏ, ਫਿਊਚਰ ਕਦੀ ਨਹੀਂ ਆਉਂਦਾ, ਜਿਹੜੀ ਵੀ ਮੂਮੈਂਟ ਹੁੰਦੀ ਹੈ ਪ੍ਰੈਜੈਂਟ ਹੀ ਹੁੰਦੀ ਹੈ, ਤੇ ਪਾਸਟ ਵੀ ਜਿਹੜਾ ਲੰਘਿਆ ਉਹ ਸਾਡੇ ਹੱਥ 'ਚ ਕਦੇ ਨਹੀਂ ਹੁੰਦਾ। ਬੰਦਾ ਚਿੰਤਾ ਵਿੱਚ ਕਿਉਂ ਹੈ? ਚਿੰਤਾ ਹੈ ਫਿਊਚਰ ਦੀ, ਭਵਿੱਖ ਦੀ, ਤੇ ਭਵਿੱਖ ਕਦੀ ਵੀ ਆਉਂਦਾ ਨਹੀਂ ਜ਼ਿੰਦਗੀ 'ਚ। ਤੁਸੀਂ ਕਦੀ ਕੱਲ੍ਹ ਵੇਖਿਆ ਆਪਣੀ ਜ਼ਿੰਦਗੀ 'ਚ? ਕੋਈ ਬਾਂਹ ਖੜੀ ਆਖੇ ਮੈਂ ਕੱਲ੍ਹ ਵੇਖਿਆ, ਕੱਲ੍ਹ ਨਹੀਂ ਵੇਖਿਆ। ਤੁਸੀਂ ਜਦੋਂ ਜੀਵੇ ਅੱਜ 'ਚ ਜੀਵੇ, ਹਾਂ ਅੱਜ ਦੇ ਵਿੱਚ ਤੁਸੀਂ ਚਿੰਤਾ ਨਾਲ ਜੀ ਲਓ ਕਿ ਖੁਸ਼ੀ ਨਾਲ ਜੀ ਲਓ, ਤੁਹਾਡੇ ਉੱਤੇ ਗੱਲ ਹੈ। ਤੋ ਰਵਿਦਾਸ ਜੀ ਕਹਿੰਦੇ ਨੇ ਮੇਰੇ ਇਸ ਨਗਰ ਵਿੱਚ ਕੋਈ ਚਿੰਤਾ ਨਹੀਂ, ਕੋਈ ਚਿੰਤਾ ਨਹੀਂ। ਇੱਥੇ ਜਿਨ੍ਹਾਂ ਨੇ ਬਹੁਤ ਪ੍ਰਾਪਤ ਕਰ ਲਿਆ ਉਹ ਵੀ ਚਿੰਤਾ ਵਿੱਚ ਨੇ। ਤੋ ਬਾਬਾ ਜੀ ਕਹਿੰਦੇ ਨੇ ਆਓ ਤੁਹਾਨੂੰ ਮੈਂ ਸਿਟੀਜ਼ਨਸ਼ਿਪ ਲੈ ਕੇ ਦਵਾਂ। ਦੁੱਖ ਅੰਦੋ ਨਹੀਂ ਤੇ ਠਾਓ, ਨਾ ਇੱਥੇ ਦੁੱਖ ਨਾ ਇੱਥੇ ਚਿੰਤਾ। ਨਾ ਤਸਵੀਸ, ਤਸਵੀਸ ਦਾ ਅਰਥ ਹੁੰਦਾ ਹੈ ਸੋਚ ਸੋਚ ਕੇ ਐਵੇਂ ਘਬਰਾਈ ਜਾਣਾ, ਸੋਚ ਸੋਚ ਕੇ ਐਵੇਂ ਘਬਰਾਈ ਜਾਣਾ। ਕੀ ਪਤਾ ਬੰਦੇ ਨੂੰ ਚਿੰਤਾ ਹੈ ਵੀ ਅੱਜ ਤੋਂ ਸਾਲ ਬਾਅਦ ਕੀ ਬਣੇਗਾ, ਦੋ ਸਾਲਾਂ ਬਾਅਦ ਕੀ ਬਣੇਗਾ। ਕੀ ਗਰੰਟੀ ਹੈ ਵੀ ਜਿਹਦੇ ਕਰਕੇ ਤੂੰ ਚਿੰਤਾ ਕਰਦਾ ਦੋ ਸਾਲ ਬਾਅਦ ਉਹਨੇ ਵੀ ਰਹਿਣਾ ਹੈ ਕਿ ਨਹੀਂ ਰਹਿਣਾ? ਜਿਹੜੇ ਦਾਅਵੇ ਤੂੰ ਕਰਦਾ ਦੋ ਸਾਲਾਂ ਵਾਲੇ, ਕੀ ਪਤਾ ਤੂੰ ਹੀ ਰਹਿਣਾ ਹੈ ਕਿ ਨਹੀਂ ਰਹਿਣਾ? ਕਾਹਦੀ ਚਿੰਤਾ ਹੈ, ਕਾਹਦੀ ਘਬਰਾਹਟ ਹੈ? ਨਾ ਤਸਵੀਸ, ਤਸਵੀਸ ਮਤਲਬ ਘਬਰਾਹਟ, ਸੋਚ ਨਹੀਂ, ਵਾਧੂ ਦੀ ਸੋਚ ਨਹੀਂ। ਖਿਰਾਜ ਨਾ ਮਾਲ, ਖਿਰਾਜ ਦਾ ਅਰਥ ਹੁੰਦਾ ਜੀ ਟੈਕਸ। ਬਾਹਰੀ ਨਗਰ ਨੂੰ ਚਲਾਉਣ ਲਈ ਟੈਕਸ ਲਾਉਂਦੇ ਨੇ ਨਾ ਸਰਕਾਰਾਂ, ਕਈ ਵਾਰ ਆਪਾਂ ਕਹਿੰਦੇ ਜੀ ਉਨੀ ਸਾਡੀ ਇਨਕਮ ਹੁੰਦੀ ਹੈ, ਜਿੰਨੀ ਜਿੰਨੀ ਇਨਕਮ ਵੱਧਦੀ ਜਾਂਦੀ ਹੈ ਸਰਕਾਰ ਧੱਕਾ ਕਰਦੀ, ਉਨਾ ਹੀ ਟੈਕਸ ਸਾਡੇ ਤੋਂ। ਕੈਨੇਡਾ ਵਾਲੇ ਤੇ ਖਾਸ ਕਰਕੇ ਬਹੁਤ ਦੁਖੀ ਨੇ ਇਸ ਮਸਲੇ ਤੇ। ਤੋ ਬਾਬਾ ਜੀ ਕਹਿੰਦੇ ਨੇ ਇੱਥੇ ਟੈਕਸ ਵੀ ਕੋਈ ਨਹੀਂ। ਅੱਛਾ ਟੈਕਸ ਕਾਹਦਾ ਹੁੰਦਾ? ਤੁਹਾਡੀ ਇਨਕਮ ਦੇ ਉੱਤੇ ਕੁਝ ਪਰਸੈਂਟ ਜਿਹੜਾ ਲੱਗ ਗਿਆ ਉਹਨੂੰ ਕੀ ਕਹਿ ਦਿੱਤਾ? ਟੈਕਸ ਕਰ ਦਿੱਤਾ। ਬਾਬਾ ਜੀ ਨੇ ਆਖਿਆ ਇਹ ਉਹ ਅਵਸਥਾ ਹੈ ਜਿੱਥੇ ਵਿਕਾਰ ਹੁਣ ਜੀਵਨ ਵਿੱਚ ਟੈਕਸ ਨਹੀਂ ਲਾਉਂਦੇ। ਇਹ ਸ਼ਬਦ ਨੂੰ ਸਪਸ਼ਟ ਕਰਨਾ ਹੋਵੇ ਤੇ ਇਦਾਂ ਪੜੋ, ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾਗਾਤੀ ਲੁੱਟੈ। ਜਿਹੜੇ ਜਮ ਨੇ, ਵਿਕਾਰ ਨੇ, ਉਹ ਬੰਦੇ ਨੂੰ ਲੁੱਟਦੇ ਰਹਿੰਦੇ ਨੇ। ਐਵੇਂ ਬੰਦਾ ਚਿੰਤਾ ਨੂੰ ਟੈਕਸ ਕਿੰਨਾ ਲੱਗਦਾ, ਵਿਆਜ ਕਿੰਨਾ ਲੱਗਦਾ, ਲੱਗੀ ਤੁਰਿਆ ਆਉਂਦਾ ਐਵੇਂ। ਤੋ ਬਾਬਾ ਜੀ ਨੇ ਬਖਸ਼ਿਸ਼ ਕੀਤੀ, ਨਾ ਤਿਸ ਨਾ ਤਸਵੀਸ ਖਿਰਾਜ ਨਾ ਮਾਲ ਖੌਫ, ਨਾ ਇੱਥੇ ਕੋਈ ਖੌਫ ਹੈ, ਕੋਈ ਡਰ ਹੀ ਨਹੀਂ। ਇਹ ਉਹ ਅੰਦਰ ਦੀ ਅਵਸਥਾ ਬਣ ਚੁੱਕੀ ਹੁਣ, ਕੋਈ ਡਰ ਨਹੀਂ। ਖੌਫ ਨਾ ਖਤਾ, ਖਤਾ ਦਾ ਮਤਲਬ ਕੀ ਹੁੰਦਾ ਹੈ ਸਾਧ ਸੰਗਤ, ਜਿਹਨੂੰ ਆਪਾਂ ਦੋਸ਼ ਕਹਿੰਦੇ ਹਾਂ, ਪਾਪ ਕਹਿੰਦੇ ਹਾਂ। ਆਖਿਆ ਨਾ ਕੋਈ ਖੌਫ ਹੈ, ਨਾ ਕੋਈ ਪਾਪ ਹੈ ਅੰਦਰ। ਖੌਫ ਨਾ ਖਤਾ ਨਾ ਤਰਸ ਜਵਾਲ, ਤਰਸ ਦਾ ਅਰਥ ਹੈ ਨਾ ਮੈਨੂੰ ਕੋਈ ਡਰ ਹੈ ਤੇ ਨਾ ਮੈਨੂੰ ਕੋਈ ਘਾਟਾ ਹੈ। ਮੈਂ ਇਹੋ ਜਿਹੇ ਮੁਲਕ ਦੀ ਸਿਟੀਜਨਸ਼ਿਪ ਲੈ ਲਈ। ਅਗਲਾ ਬਚਨ ਆਖਿਆ ਹੁਣ ਇੱਕ ਸਰਕਾਰ ਆਉਂਦੀ ਹੈ ਚਲੀ ਜਾਂਦੀ ਹੈ, ਦੂਜੀ ਆਉਂਦੀ ਹੈ ਚਲੀ ਜਾਂਦੀ ਹੈ, ਤੇ ਆਹ ਜਿਹੜੀ ਅੰਦਰ ਦੀ ਪਾਤਸ਼ਾਹੀ ਹੈ ਸਦਾ ਉੱਦਾਂ ਰਹਿੰਦੀ ਹੈ। ਅੱਛਾ ਆਪਾਂ ਨਾ ਕਈ ਵਾਰ ਘਬਰਾਉਂਦੇ ਹਾਂ ਵੀ ਹੁਣ ਜਿਵੇਂ ਪੰਜਾਬ ਦੇ ਵਿੱਚ ਹੀ ਚੱਲ ਰਹੀਆਂ ਸਰਕਾਰਾਂ ਆ ਜਾਵੇ, ਚਲੋ ਨਿਜ਼ਾਮ ਨੂੰ ਬਦਲਣਾ ਚਾਹੀਦਾ ਜਿਹੜੇ ਵੀ ਤਰੀਕੇ ਨਾਲ ਬੰਦੇ ਨੂੰ ਲੱਗਦਾ ਹੈ। ਪਰ ਇਹਦੇ ਬਾਰੇ ਬੜੀ ਸਿੱਧੀ ਗੱਲ ਹੈ ਜੀ, ਜਿੰਨਾ ਚਿਰ ਬੰਦਾ ਜਿਵੇਂ ਜਿਹਨੂੰ ਆਪਾਂ ਇੱਕ ਸ਼ਬਦ ਵਰਤਦੇ ਅੰਗਰੇਜ਼ੀ ਦੇ ਵਿੱਚ ਟਰਾਂਸਫੋਰਮੇਸ਼ਨ, ਉਹਨੂੰ ਪੰਜਾਬੀ 'ਚ ਕਹਿੰਦੇ ਕਾਇਆ ਕਲਪ, ਜਿੰਨਾ ਚਿਰ ਪੂਰੇ ਮਨੁੱਖਾਂ ਦੀ ਵਸਣ ਵਾਲਿਆਂ ਦੀ ਕਾਇਆ ਕਲਪ ਨਹੀਂ ਨਾ ਹੁੰਦੀ, ਉਨਾ ਚਿਰ ਤੱਕ ਸਿਰਫ ਜਾਂ ਜੁੱਤੀਆਂ ਬਦਲਦੀਆਂ ਨੇ ਤੇ ਜਾਂ ਮਾਰਨ ਵਾਲੇ ਬਦਲਦੇ ਨੇ, ਅਦਰਵਾਈਜ਼ ਕੁਝ ਨਹੀਂ ਹੋ ਸਕਦਾ, ਜਿਹੜਾ ਮਰਜ਼ੀ ਆ ਜਾਵੇ। ਕਿਉਂਕਿ ਆਖਰ ਉਹ ਬੱਝੇ ਕਿਹਦੇ ਵਿੱਚ ਨੇ? ਸਿਸਟਮ ਤੇ ਉਸੇ 'ਚ ਹੀ ਬੱਝੇ ਨੇ ਨਾ, ਸਮਝੋ ਨਾ ਬੇਨਤੀ ਨੂੰ। ਆਹ ਘੜੀ ਹੈ, ਤੁਸੀਂ ਛੋਟੀ ਲਾ ਲਓ ਵੱਡੀ ਲਾ ਲਓ, ਬੱਝੀ ਉਸੇ ਸਿਸਟਮ 'ਚ ਹੀ ਹੈ, ਟਾਈਮ ਉਹਨੇ ਸੇਮ ਉਨਾ ਹੀ ਵਜਾਉਣਾ, ਉਹਨੂੰ ਡਿਜ਼ਾਈਨ ਵਾਲੀ ਬਣਾ ਲਓ ਜਿੱਥੇ ਉਹ ਬੱਝੀ ਉਸ ਸਿਸਟਮ ਦੇ ਵਿੱਚ ਹੈ। ਤੋ ਗੱਲ ਇਹ ਹੈ, ਜਿੰਨਾ ਚਿਰ ਤੱਕ ਲੋਕ ਸਿਆਣੇ ਨਹੀਂ ਹੁੰਦੇ, ਜਿੰਨਾ ਚਿਰ ਅਸੀਂ ਆਪਣੇ ਅੰਦਰੋਂ ਗੁਰੂ ਦੀ ਮੱਤ ਪ੍ਰਗਟ ਨਹੀਂ ਕਰਦੇ, ਉਹਨਾਂ ਚਿਰ ਤੱਕ ਕੁਝ ਵੀ ਹੋਣ ਵਾਲਾ ਨਹੀਂ। ਤੋ ਸਾਨੂੰ ਹੁੰਦਾ ਹੈ ਕਈ ਵਾਰ ਵੀ ਜੇ ਆਹ ਬੰਦਾ ਆ ਜਾਵੇ ਫਿਰ ਪਤਾ ਨਹੀਂ ਕੀ ਹੋ ਜਾਣਾ, ਜੇ ਉਹ ਆ ਜਾਵੇ ਤੇ ਫਿਰ ਪਤਾ ਨਹੀਂ ਕੀ ਹੋ ਜਾਣਾ। ਤੁਸੀਂ ਇੱਥੇ ਸਿਚੁਏਸ਼ਨ ਵੇਖ ਲਓ, ਤੁਸੀਂ ਛੱਡੋ ਇੰਡੀਆ ਦੀ ਗੱਲ ਪਾਸੇ ਕਰੋ, ਤੁਸੀਂ ਵੱਡੇ ਵੱਡੇ ਜਿਹੜੇ ਦਾਅਵੇ ਕਰਨ ਵਾਲੇ ਲੋਕ ਨੇ ਜਿਨ੍ਹਾਂ ਦੇ ਕੋਲ ਜ਼ਿੰਮੇਵਾਰੀਆਂ ਨੇ, ਕਦੀ ਉਹਨਾਂ ਦਾ ਵਿਹਾਰ ਤੇ ਵੇਖੋ ਪਹਿਲਾਂ, ਉਹਨਾਂ ਦਾ ਐਟੀਟਿਊਡ ਤੇ ਵੇਖੋ ਤੁਸੀਂ, ਸਾਨੂੰ ਆਪੇ ਪਿਕਚਰ ਸਪਸ਼ਟ ਹੋ ਜਾਵੇਗੀ। ਪਰ ਅਸੀਂ ਫਿਰ ਵੀ ਜਿਵੇਂ ਨਾ ਉਹ ਕੋਲੂ ਦੇ ਬੈਣ ਵਾਂਗੂ ਵੀ ਅੱਖਾਂ ਦੇ ਅੱਗੇ ਖੁੱਪੇ ਲਾ ਕੇ ਬੰਦਾ ਭੱਜਾ ਫਿਰਦਾ ਵੀ ਨਹੀਂ, ਕੁਝ ਤੇ ਹੋਵੇਗਾ ਹੀ, ਕੁਝ ਤੇ ਹੋਵੇਗਾ ਨਹੀਂ, ਇਹ ਉੱਥੇ ਰਹਿਣੀ ਹੈ ਖੇਡ। ਜਿੰਨਾ ਚਿਰ ਸਾਡੇ ਥੋਟ ਵਿੱਚ, ਸਾਡੀ ਵਿਚਾਰ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ। ਹੁਣ ਕੈਨੇਡਾ 'ਚ ਕਿੰਨੇ ਗੁਰਦੁਆਰੇ ਨੇ ਜਿਨ੍ਹਾਂ ਦੇ ਆਪਸ 'ਚ ਕੇਸ ਚੱਲ ਰਹੇ ਨੇ, ਕੋਟੋ ਕੋਟੀ ਹੋਏ ਫਿਰਦੇ ਨੇ, ਅੰਦਾਜ਼ਾ ਲਾ ਕੇ ਵੇਖ ਲਓ, ਤੁਸੀਂ ਅੰਦਾਜ਼ਾ ਲਾ ਕੇ ਵੇਖੋ। ਤੋ ਇੱਥੇ ਸਿਸਟਮ ਗੱਲ ਕੀ ਹੈ ਵੀ ਜੇ ਤੁਹਾਡੇ ਜੀਵਨ ਵਿੱਚ ਗੁਣ ਨਹੀਂ ਨਾ ਹੈਗੇ, ਤੁਹਾਨੂੰ ਝੁਕਣਾ ਨਹੀਂ ਆਉਂਦਾ, ਤੁਹਾਡੇ 'ਚ ਹਲੀਮੀ ਨਹੀਂ ਹੈਗੀ, ਤੁਹਾਡੇ 'ਚ ਉਹ ਰੱਬੀ ਗੁਣ ਜਿਹਨਾਂ ਨੂੰ ਆਪਾਂ ਕਹਿੰਦੇ, ਜਿੰਨਾ ਚਿਰ ਉਹ ਨਹੀਂ ਹੈਗੇ, ਦੁਨੀਆਂ ਦਾ ਕੋਈ ਨਿਜ਼ਾਮ ਨਹੀਂ ਬਦਲ ਸਕਦਾ। ਹਾਂ, ਫਰਕ ਇੱਥੇ ਇੱਦਾਂ ਜ਼ਰੂਰ ਲੱਗਦਾ, ਕਿਉਂਕਿ ਇੱਥੇ ਆਬਾਦੀ 2-2.5 ਕਰੋੜ ਦੀ ਹੈ, ਇੰਡੀਆ 140 ਕਰੋੜ ਨੂੰ ਸਾਂਭ ਕੇ ਬੈਠਾ, ਫਰਕ ਤੇ ਹੈਗਾ ਹੀ ਹੈ ਨਾ। 140 ਕਰੋੜ ਤੇ 2.5 ਕਰੋੜ, 3 ਕਰੋੜ ਵਿੱਚ ਬਹੁਤ ਫਰਕ ਹੁੰਦਾ। ਤੋ 3 ਕਰੋੜ ਦੇ ਵਿੱਚ ਵੀ ਤੁਸੀਂ ਵੇਖ ਲਓ, ਆਪਾਂ ਕਹਿੰਦੇ ਕਦੀ ਫਲਾਨੀ ਜਗ੍ਹਾ ਤੇ ਐਕਸਟੋਰਸ਼ਨ ਦੀਆਂ ਕੌਲਾਂ ਆ ਗਈਆਂ, ਕਦੀ ਫਲਾਨੀ ਜਗ੍ਹਾ ਦੇ ਉੱਤੇ ਉੱਥੇ ਪਲਾਜ਼ੇ ਦੇ ਵਿੱਚ ਆ ਗੋਲੀਆਂ ਚੱਲ ਗਈਆਂ, ਉਹ ਚੱਲ ਗਈਆਂ, ਆਬਾਦੀ 19 ਕੁ ਹੈ, ਤੇ ਇਹਨੂੰ ਹੀ ਤੁਸੀਂ ਹੁਣ ਕਰ ਲਓ, ਇਹਨੂੰ ਵਧਾ ਲਓ, ਤੇ ਫਿਰ ਕੀ ਹੋਵੇਗਾ? ਗੱਲ ਸੋਚ ਗੁਰੂ ਦੀ, ਵਿਚਾਰ ਨੂੰ। ਹੁਣ ਬਾਬਾ ਜੀ ਨੇ ਕਿਹਾ, ਉਹਨਾਂ ਨੇ ਇਸ ਗੱਲ ਨੂੰ ਸਮਝਿਆ, ਉਹ ਕਹਿੰਦੇ ਵੀ ਪਹਿਲਾਂ ਸਭ ਤੋਂ ਆਪਣੇ ਆਪ ਨੂੰ ਅੰਦਰ ਬੇਗਮਪੁਰਾ ਵਸਾਓ ਆਪਣੇ। ਉਹਨਾਂ ਨੇ ਆਖਿਆ ਉਹ ਜਿਹਨੇ ਇਹਦੀ ਸਿਟੀਜਨਸ਼ਿਪ ਲੈਣੀ ਤੇ ਮੈਂ ਤੁਹਾਨੂੰ ਰਾਹ ਦੱਸ ਦਿੰਦਾ ਵੀ ਇਸ ਤਰੀਕੇ ਨਾਲ ਸੋਚਿਆ ਕਰੋ, ਵਿਚਾਰਿਆ ਕਰੋ। ਸਾਡੇ ਘਰ ਬੇਗਮਪੁਰੇ ਬਣ ਗਏ, ਸਾਡੇ ਘਰ ਖਾਲਸ ਹੋ ਗਏ, ਉੱਧਰ ਵੀ ਤਾਂ ਤੁਰਨ ਦੀ ਲੋੜ ਹੈ ਨਾ। ਤੋ ਬਾਬਾ ਜੀ ਨੇ ਕਿਹਾ ਆਖਿਆ ਇੱਥੋਂ ਦੀ ਪਾਤਸ਼ਾਹੀ ਜਿਹੜੀ ਮੇਰੇ ਅੰਦਰ ਕਾਇਮ ਹੋ ਗਈ ਹੈ, ਕਾਇਮ ਦਾਇਮ ਸਦਾ ਪਾਤਸ਼ਾਹੀ, ਇਹ ਪਾਤਸ਼ਾਹੀ ਸਦਾ ਕਾਇਮ ਰਹਿੰਦੀ ਹੈ, ਇਹ ਬਦਲਦੀ ਕਦੀ ਨਹੀਂ, ਇਹ ਕਦੀ ਨਹੀਂ ਬਦਲਦੀ। ਇਹ ਅਵਸਥਾ ਉਹ ਹੈ ਜਿਹੜੀ ਮਾੜੇ ਤੇ ਉੱਚੇ ਦੇ ਸਾਹਮਣੇ ਬਦਲਦੀ ਨਹੀਂ, ਜਿਹੜੀ ਅੰਦਰ ਕਾਇਮ ਹੋ ਚੁੱਕੀ ਹੈ। ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਾ ਸੇਮ ਏਕ ਸੋ ਆਹੀ। ਦੋਮ ਸੇਮ ਦਾ ਮਤਲਬ ਹੁੰਦਾ ਹੈ ਕੋਈ ਦੂਜਾ ਤੀਜਾ ਨਹੀਂ, ਇੱਥੇ ਕੋਈ ਦੂਜਾ ਤੀਜਾ ਦਰਜਾ ਨਹੀਂ ਹੈਗਾ, ਇੱਥੇ ਦਰਜਿਆਂ ਦੀ ਵੰਡ ਨਹੀਂ ਹੈਗੀ, ਕੋਈ ਇੱਕੋ ਵਾਹਿਗੁਰੂ ਨਾਲ ਸਾਂਝ ਹੈ, ਇੱਕ ਰੱਬ ਨਾਲ ਸਾਰੇ ਇੱਕੋ ਨੇ। ਦੋਮ ਨਾ ਸੇਮ ਏਕ ਸੋ ਆਹੀ, ਆਬਾਦਾਨ ਸਦਾ ਮਸ਼ਹੂਰ। ਇਹ ਮੇਰਾ ਨਗਰ ਸਦਾ ਹੀ ਆਬਾਦ ਹੈ, ਇਹਨੂੰ ਕੋਈ ਉਜਾੜ ਨਹੀਂ ਸਕਦਾ। ਗੁਰੂ ਕਲਗੀਧਰ ਮਹਾਰਾਜ ਦਾ ਆਨੰਦਪੁਰ ਉਜਾੜ ਗਿਆ, ਉੱਜੜ ਗਿਆ, ਬਾਹਰੀ ਤੌਰ ਤੇ ਨਗਰ ਉਜਾੜਿਆ ਉਹਨਾਂ ਨੇ, ਪਰ ਗੁਰੂ ਕਲਗੀਧਰ ਨੂੰ ਉਜਾੜ ਨਹੀਂ ਸਕੇ। ਬੱਚਿਆਂ ਦੇ ਰੂਪ ਦੇ ਵਿੱਚ ਬਾਹਰੀ ਤੌਰ ਤੇ ਬੇਸ਼ੱਕ ਸਭ ਕੁਝ ਉੱਜੜ ਗਿਆ, ਪਰ ਜਿਹੜੀ ਉਹਨਾਂ ਦੇ ਅੰਦਰ ਦੀ ਅਵਸਥਾ ਹੈ, ਜੋ ਉੱਥੇ ਸ਼ਹਿਰ ਵਸਿਆ ਹੋਇਆ, ਉਹਨੂੰ ਕਦੀ ਵੀ ਉਜਾੜਿਆ ਨਹੀਂ ਜਾ ਸਕਦਾ। ਆਖਿਆ ਰਵਿਦਾਸ ਜੀ ਕਹਿੰਦੇ ਨੇ ਆਬਾਦਾਨ, ਆਬਾਦਾਨ ਮਤਲਬ ਆਬਾਦ ਹੈ ਸਦਾ ਹੀ, ਇਹ ਨਹੀਂ ਉਜੜਦਾ। ਆਬਾਦਾਨ ਸਦਾ ਮਸ਼ਹੂਰ, ਊਹਾਂ ਗਨੀ ਬਸੈ ਮਾਮੂਰ। ਆਖਿਆ ਹੇ ਸੰਸਾਰ ਦੇ ਲੋਕੋ, ਰਵਿਦਾਸ ਜੀ ਵੇਖੋ ਕੀ ਕਹਿੰਦੇ ਨੇ, ਕਹਿੰਦੇ ਮੇਰੇ ਨਗਰ ਦੇ ਵਿੱਚ ਰੱਜੇ ਲੋਕ ਵੱਸਦੇ ਨੇ, ਭੁੱਖੇ ਨਹੀਂ ਵੱਸਦੇ ਇੱਥੇ। ਰੱਜੇ ਭਲਾ ਕਿਹਨੂੰ ਕਹਿੰਦੇ ਨੇ? ਆਮ ਬੰਦਾ ਵੇਖੋ ਕਹਿੰਦਾ ਜੀ ਅਸੀਂ ਜੀ ਰੱਜੇ ਪੁੱਜੇ ਹਾਂ, ਪਰ ਨੀਤਾਂ ਤੋਂ ਪਤਾ ਲੱਗ ਜਾਂਦਾ, ਸ਼ੇਖੀ ਮਾਰਨ ਦੀ ਕਿਹੜੀ ਗੱਲ। ਤੁਸੀਂ ਕਿਸੇ ਬੰਦੇ ਦੇ ਮਹਿਲ ਵੇਖ ਕੇ ਕਹਿ ਦਿੱਤਾ ਬੰਦਾ ਰੱਜਿਆ ਪੁੱਜਿਆ ਏ, ਪਰ ਉਹਦੇ ਲੱਛਣ ਵੇਖੋ, ਤੁਹਾਨੂੰ ਪਤਾ ਲੱਗੇਗਾ ਇਹਦੇ ਨਾਲ ਦਾ ਭੁੱਖਾ ਹੀ। ਇਹਨੂੰ ਤੇ ਇੱਦਾਂ ਵੀ ਜਿਵੇਂ ਸਦੀਆਂ ਤੋਂ ਇਹਨੇ ਕੁਝ ਖਾਧਾ ਹੀ ਨਾ ਹੋਵੇ। ਲੱਛਣ ਸੁਭਾਅ। ਹੁਣ ਰਵਿਦਾਸ ਜੀ ਦੇ ਕੋਲ ਕੁਝ ਨਹੀਂ ਹੈਗਾ, ਪਰ ਉਹ ਕੀ ਕਹਿੰਦੇ ਨੇ, ਕਹਿੰਦੇ ਮੇਰੇ ਨਗਰ ਵਿੱਚ ਵੱਸਦੇ ਹੋਏ ਲੋਕ ਰੱਜੇ ਨੇ, ਸੰਤੁਸ਼ਟ ਨੇ, ਐਨ ਤਸੱਲੀ ਵਾਲੇ ਨੇ। ਊਹਾਂ ਗਨੀ ਬਸੈ ਮਾਮੂਰ, ਮਾਮੂਰ ਦਾ ਮਤਲਬ ਹੈ ਰੱਜੇ ਹੋਏ। ਅਗਲਾ ਬਚਨ, ਤਿਉਂ ਤਿਉਂ ਸੈਲ ਕਰੇ ਜਿਉਂ ਭਾਵੈ, ਜਿੱਦਾਂ ਭਾਉਂਦਾ ਪਾਈ ਉਦਾਂ ਹੀ ਸੈਰਾਂ ਕਰਦੇ ਅਸੀਂ, ਤੇ ਬੰਦਾ ਮਜ਼ੇ ਨਾਲ ਤੁਰਿਆ ਫਿਰੇ ਵੀ ਕੋਈ ਪਰਵਾਹ ਹੀ ਨਹੀਂ ਹੈ। ਤਿਉਂ ਤਿਉਂ ਸੈਲ ਕਰੇ ਜਿਉਂ ਭਾਵੈ, ਮਹਿਰਮ ਮੈਲ ਨਾ ਕੋ ਅਟਕਾਵੈ। ਕੋਈ ਰੋਕ ਪਾਉਣ ਵਾਲਾ ਨਹੀਂ, ਕੋਈ ਅਟਕਾਉਣ ਵਾਲਾ ਨਹੀਂ ਕਿ ਤੁਸੀਂ ਇੱਥੇ ਨਹੀਂ ਜਾ ਸਕਦੇ, ਉੱਥੇ ਨਹੀਂ ਜਾ ਸਕਦੇ। ਆਖਿਆ ਏਦਾਂ ਦੀ ਅਵਸਥਾ ਅੰਦਰ ਦੀ ਬਣ ਗਈ। ਅਖੀਰਲੀਆਂ ਤੁਕਾਂ ਨੇ, ਕਹਿ ਰਵਿਦਾਸ ਖਲਾਸ ਚਮਾਰਾ, ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਬਾਬਾ ਰਵਿਦਾਸ ਜੀ ਕਹਿੰਦੇ ਨੇ ਜਿਹੜਾ ਮੇਰੇ ਸ਼ਹਿਰ ਵਿੱਚ ਵੱਸਦਾ ਮਿੱਤਰ ਮੇਰਾ ਉਹ ਹੀ ਹੈ, ਹੋਰ ਕੋਈ ਮਿੱਤਰ ਨਹੀਂ। ਜਿਹਨੇ ਆਪਣੇ ਅੰਦਰ ਉਸ ਬੇਗਮਪੁਰੇ ਨੂੰ ਕ੍ਰੀਏਟ ਕਰ ਲਿਆ, ਗੁਰੂ ਦੀ ਮੱਤ ਲੈ ਕੇ ਉਹ ਮੇਰਾ ਮਿੱਤਰ ਬਣ ਗਿਆ। ਸੋਚਣੀ ਇੱਕ ਹੋ ਗਈ। ਤੋ ਇਹ ਜੇ ਮਿੱਤਰੇ ਮੀਤ ਵੇਖਣੇ ਨੇ ਨਾ ਬੇਗਮਪੁਰੇ ਦੇ ਵਾਸੀ, ਆਹ 35 ਮਹਾਂਪੁਰਖ ਇਕੱਠੇ ਬੈਠੇ ਨੇ, ਸਾਰੇ ਮਿੱਤਰ ਨੇ, ਕੋਈ ਕਿਤਿਓਂ ਦਾ ਸਰੀਰ ਕਰਕੇ, ਕੋਈ ਕਿਤਿਓਂ ਦਾ, ਕੋਈ ਕਿਸੇ ਜਾਤੀ ਨਾਲ ਕਿਸੇ ਮਜ਼ਹਬ ਨਾਲ ਸੰਬੰਧ ਰੱਖਦਾ, ਆਹ 35 ਇੱਕੋ ਹੀ ਬੈਠੇ ਨੇ। ਬਾਬਾ ਜੀ ਕਹਿੰਦੇ ਨੇ ਕਹਿ ਰਵਿਦਾਸ ਖਲਾਸ ਚਮਾਰਾ, ਖਲਾਸੀ ਪ੍ਰਾਪਤ ਕਰ ਲਈ ਇਸ ਚਮਿਆਰ ਨੇ। ਜੋ ਹਮ ਸ਼ਹਿਰੀ ਸੋ ਮੀਤ ਹਮਾਰਾ, ਜਿਹੜਾ ਭਾਈ ਮੇਰੇ ਸ਼ਹਿਰ ਚ ਵੱਸਦਾ ਉਹ ਮੇਰਾ ਮਿੱਤਰ ਹੈ, ਤੋ ਗੁਰੂ ਕਿਰਪਾ ਕਰੇ। ਇਹ ਸੀ ਬਾਬਾ ਰਵਿਦਾਸ ਸਾਹਿਬ ਜੀ ਦੇ ਪਾਵਨ ਬਚਨਾਂ ਦੀ ਵਿਚਾਰ। ਬੋਲਦਿਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਆਪ ਸਾਰੀ ਸੰਗਤ ਦਾ ਧੰਨਵਾਦ ਜੀ। ਫਤਿਹ ਪ੍ਰਵਾਨੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਸਵਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਭਾਈ ਕ੍ਰਿਸ਼ਨ ਸਿੰਘ ਹੋਣਾ, ਜਿਨ੍ਹਾਂ ਨੇ ਭਗਤ ਰਵਿਦਾਸ ਦੇ ਸ਼ਬਦ ਦੀ ਓਠ ਹੇਠ ਜੋ ਹੈ ਸਾਨੂੰ ਆਪਣੇ ਜੀਵਨ ਬਾਰੇ ਸਮਝਾਉਣ ਦਾ ਯਤਨ ਕੀਤਾ ਕਿ ਸਾਡਾ ਜੀਵਨ ਜੋ ਹੈ ਅੰਦਰੋਂ ਬਾਹਰੋਂ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਅਤੇ ਕਿਸ ਤਰ੍ਹਾਂ ਸਾਨੂੰ ਗੁਰਬਾਣੀ ਇਸ ਜੀਵਨ ਲਈ ਪ੍ਰੇਰਿਤ ਕਰਦੀ ਹੈ। ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਭਾਈ ਸਾਹਿਬ ਸਵੇਰੇ ਜੋ ਮੁੱਖ ਵਾਕ ਆਉਂਦਾ ਹੈ ਉਹਦੀ 8 ਵਜੇ ਕਥਾ ਕਰਦੇ ਹਨ, ਅਤੇ ਉਸ ਤੋਂ ਬਾਅਦ ਜੋ ਦੂਸਰੀ ਕਥਾ ਲੜੀਵਾਰ ਗੁਰੂ ਗ੍ਰੰਥ ਸਾਹਿਬ ਦੀ ਕਥਾ ਚੱਲ ਰਹੀ ਹੈ ਉਹ 9:20 'ਤੇ ਸ਼ੁਰੂ ਹੁੰਦੀ ਹੈ। ਤੇ ਇਸੇ ਹੀ ਤਰ੍ਹਾਂ ਸ਼ਾਮ ਨੂੰ ਜੋ 6:30 ਵਜੇ ਜੋ ਹੈ ਸ਼ਾਮ ਦੀ ਕਥਾ ਉਹ ਹੁੰਦੀ ਆ, ਉਸ ਦੇ ਵਿੱਚ ਅੱਜ ਕੱਲ੍ਹ ਜੋ ਹੈ ਭਗਤ ਬਾਣੀ ਉਹਦੀ ਵਿਆਖਿਆ ਚੱਲ ਰਹੀ ਹੈ। ਆਪ ਵੀ ਹਾਜ਼ਰੀਆਂ ਭਰ ਕੇ ਜਾਂ TV ਰੇਡੀਓ ਦੇ ਮਾਧਿਅਮ ਰਾਹੀਂ ਇਸ ਕਥਾ ਨੂੰ ਜੇ ਨਿਰੰਤਰ ਸੁਣੋ ਤੇ ਇੱਕ ਲੜੀ ਜੀ ਬੱਝੀ ਰਹਿੰਦੀ ਹੈ, ਫਿਰ ਅਗਲੇ ਦਿਨ ਆਪੇ ਜੀ ਕਰਦਾ ਕਿ ਅੱਜ ਜਿਹੜਾ ਅਗਲਾ ਸ਼ਬਦ ਹੈ ਉਸ ਦੀ ਵਿਚਾਰ ਵੀ ਸੁਣੀਏ। ਅਤੇ ਨਾਲ ਦੀ ਨਾਲ ਜੋ ਹੈ ਗੁਰਦੁਆਰਾ ਸਾਹਿਬ ਵਿਖੇ ਸੋਮਵਾਰ ਤੋਂ ਲੱਗ ਕੇ ਵੀਰਵਾਰ ਤੱਕ ਸ਼ਾਮ ਨੂੰ 7 to 8 ਵਜੇ ਤੱਕ ਜੋ ਹੈ ਉਹ ਗੁਰਬਾਣੀ ਦੀ ਸੰਥਿਆ ਵੀ ਚੱਲ ਰਹੀ ਹੈ। ਆਪ ਵੀ ਉਸ ਸੰਥਿਆ ਦੇ ਵਿੱਚ ਭਾਗ ਲੈਣਾ ਚਾਹੁੰਦੇ ਹੋ, ਉਹਦੇ ਸਟੂਡੈਂਟ ਬਣਨਾ ਚਾਹੁੰਦੇ ਹੋ, ਉੱਥੋਂ ਸਿੱਖਣਾ ਚਾਹੁੰਦੇ ਹੋ ਤਾਂ ਬਾਹਰ ਡੈਸਕ ਦੇ ਉੱਤੇ ਆਪਣਾ ਨਾਂ ਲਿਖਵਾ ਦੇਣਾ ਅਤੇ ਤੁਸੀਂ ਵੀ ਜੋ ਸ਼ਾਮ ਨੂੰ 7 to 8 ਵਜੇ ਤੱਕ ਸੰਥਿਆ ਦੀ ਕਲਾਸ ਹੁੰਦੀ ਹੈ ਉਸ ਨੂੰ ਅਟੈਂਡ ਕਰ ਸਕਦੇ ਹੋ। ਅਤੇ ਅਸੀਂ ਬੇਨਤੀ ਵੀ ਕਰਦੇ ਹਾਂ ਕਿ ਤੁਸੀਂ ਜ਼ਰੂਰ ਜਿਹੜੀ ਸੰਥਿਆ ਦੀ ਕਲਾਸ ਹੈ ਉਹਨੂੰ ਜ਼ਰੂਰ ਅਟੈਂਡ ਕਰੋ, ਘਰ ਦੇ ਵਿੱਚ ਆਪਣੇ ਪੋਥੀਆਂ ਲੈ ਕੇ ਜਾਓ, ਸ਼ੁੱਧ ਪਾਠ ਕਰਨ ਅਤੇ ਪਾਠ ਦੇ ਜੋ ਭਾਵ ਅਰਥ ਹਨ ਉਹ ਸਮਝਣ ਦੇ ਵਿੱਚ ਇਹ ਜੋ ਸੰਥਿਆ ਹੈ ਬਹੁਤ ਸਹਾਈ ਹੁੰਦੀ ਹੈ। ਅਤੇ ਨਾਲ ਦੀ ਨਾਲ ਜੋ ਸਹੀ ਪ੍ਰੋਨਾਂਸੀਏਸ਼ਨ ਹੈ, ਜੋ ਸਹੀ ਗਰਾਮਰ ਹੈ, ਅਤੇ ਉਹਦਾ ਵੀ ਆਪ ਜੀ ਨੂੰ ਪਤਾ ਲੱਗ ਜਾਂਦਾ ਹੈ ਕਿਸੇ ਅੱਖਰ ਦੇ ਥੱਲੇ ਔਂਕੜ ਪਾਉਣ ਨਾਲ ਜਾਂ ਔਂਕੜ ਹਟਾਉਣ ਨਾਲ ਕੀ ਫਰਕ ਪੈਂਦਾ ਹੈ, ਕਿਸ ਤਰ੍ਹਾਂ ਉਹਨਾਂ ਦੇ ਅਰਥ ਬਦਲਦੇ ਹਨ, ਇਹ ਸਿਰਫ਼ ਅਤੇ ਸਿਰਫ ਸੰਥਿਆ ਵਿੱਚ ਹੀ ਸਿੱਖਿਆ ਜਾ ਸਕਦਾ ਹੈ। ਸੋ ਭਾਈ ਸਾਹਿਬ ਦਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ। ਅਤੇ ਸਵੇਰੇ ਵੀ ਬੇਨਤੀ ਕੀਤੀ ਸੀ ਕਿ ਜਿਸ ਤਰ੍ਹਾਂ ਆਪ ਸਭ ਜੀ ਨੂੰ ਪਤਾ ਹੀ ਹੈ ਕਿ ਬਾਹਰ ਜੋ ਇੱਕ ਵੱਡਾ ਪੋਸਟਰ ਵੀ ਤੁਸੀਂ ਅੱਜ ਲਿਖਿਆ ਦੇਖਦੇ ਹੋਵੋਗੇ ਇੱਥੇ ਲੱਗਾ ਹੋਇਆ ਆਪਣੇ ਐਂਟਰੈਂਸ ਦੇ ਉੱਤੇ ਵੀ, ਅਤੇ ਬਾਹਰ ਜੋ ਮੇਨ ਗੇਟ ਹੈ ਉਹਦੇ ਕੋਲ ਹੈ ਸਮਾਗਮ ਦਾ ਜੋ ਵੱਡਾ ਬੋਰਡ ਉਹ ਲੱਗਿਆ ਹੋਇਆ। ਉਹ ਗੁਰਦੁਆਰਾ ਸਾਹਿਬ ਦੀ ਜੋ ਨਵੀਂ ਇਮਾਰਤ ਬਣ ਰਹੀ ਹੈ ਹੁਣ ਆਪ ਜੀ ਉਹਦੀ ਜੋ ਕਾਇਮ ਕਲਪ ਹੈ ਉਹ ਪਿਕਚਰ ਦੇ ਵਿੱਚ ਦੇਖ ਸਕਦੇ ਹੋ ਕਿ ਇਹ ਕਿਸ ਤਰ੍ਹਾਂ ਦਾ ਹੋਵੇਗਾ। 75,000 ਸਕੇਅਰ ਫੁੱਟ ਦੀ ਜੋ ਬਿਲਡਿੰਗ ਹੈ ਉਹ ਬਣਨ ਲਈ ਜਾ ਰਹੀ ਹੈ। ਇਹ ਬਿਲਡਿੰਗ ਪਾਰਕਿੰਗ ਲੋਟ ਦੇ ਐਂਡ ਦੇ ਉੱਤੇ ਜਾ ਕੇ ਅਖੀਰ ਦੇ ਉੱਤੇ ਜਾ ਕੇ ਜਿੱਥੇ ਤੁਸੀਂ ਮਸ਼ੀਨਾਂ ਖੜੀਆਂ ਵੇਖਦੇ ਹੋ ਉੱਥੇ ਇਹ ਬਿਲਡਿੰਗ ਬਣਨੀ ਹੈ। ਇਸ ਬਿਲਡਿੰਗ ਦੀ ਸ਼ੁਰੂਆਤ ਵਾਸਤੇ ਜੋ 20 ਤਰੀਕ ਆ ਰਹੀ ਹੈ ਅਗਲਾ ਐਤਵਾਰ, ਉਸ ਦਿਨ 12 ਵਜੇ 5 ਪਿਆਰਿਆਂ ਦੀ ਜੋ ਸਰਪ੍ਰਸਤੀ ਹੇਠ ਜੋ ਹੈ ਉਹ ਉਸ ਜਗ੍ਹਾ ਦੇ ਉੱਤੇ ਟੱਕ ਲਾਇਆ ਜਾਣਾ ਹੈ ਜਿੱਥੇ ਗੁਰਦੁਆਰਾ ਸਾਹਿਬ ਦੀ ਜੋ ਇਮਾਰਤ ਬਣਨੀ ਹੈ। ਅਤੇ ਇਸ ਨੂੰ ਸ਼ੁਰੂ ਕਰਨ ਦੇ ਲਈ ਜੋ ਪ੍ਰੋਗਰਾਮ ਵਿਸ਼ੇਸ਼ ਪ੍ਰੋਗਰਾਮ ਸਜਾਏ ਜਾਣੇ ਹਨ ਉਹ 15 ਤਰੀਕ ਤੋਂ ਲੱਗ ਕੇ ਅਤੇ 23 ਤਰੀਕ ਤੱਕ ਵਿਸ਼ੇਸ਼ ਜੋ ਹਨ ਗੁਰਬਾਣੀ ਕੀਰਤਨ ਦੇ ਪ੍ਰੋਗਰਾਮ ਜੋ ਸਜਿਆ ਕਰਨਗੇ। ਸ਼ਾਮ ਨੂੰ 5:30 ਵਜੇ ਤੋਂ ਲੱਗ ਕੇ 8:30 ਵਜੇ ਤੱਕ ਇਹ ਰੋਜ਼ਾਨਾ ਕੀਰਤਨ ਦਰਬਾਰ ਹੋਇਆ ਕਰੇਗਾ, ਜਿਸ ਦੇ ਵਿੱਚ ਦਰਬਾਰ ਸਾਹਿਬ ਦੇ ਜੋ ਕੀਰਤਨੀ ਜਥਾ ਹੈ ਭਾਈ ਲਖਵਿੰਦਰ ਸਿੰਘ ਜੀ ਦਾ ਉਹ ਹਾਜ਼ਰੀਆਂ ਭਰਨਗੇ ਅਤੇ ਨਾਲ ਬਾਕੀ ਜਥੇ ਜੋ ਹਨ ਉਹ ਵੀ 5:30 to 8:30 ਵਜੇ ਤੱਕ ਮੰਗਲਵਾਰ ਤੋਂ ਲੱਗ ਕੇ ਅਗਲੇ ਮੰਗਲਵਾਰ ਤੱਕ ਜੋ ਹੈ ਉਹ ਕੀਰਤਨ ਦਰਬਾਰ ਹੋਇਆ ਕਰਨਗੇ। ਅਤੇ ਜੋ 20 ਤਰੀਕ ਨੂੰ ਇਹ ਸੈਰੇਮਨੀ ਹੋਣੀ ਹੈ ਗਰਾਊਂਡ ਬ੍ਰੇਕਿੰਗ ਦੀ, ਨੀਂਹ ਰੱਖਣ ਦੀ, ਉਹਦੇ ਵਾਸਤੇ ਦਰਬਾਰ ਸਾਹਿਬ ਤੋਂ ਉਚੇਚੇ ਤੌਰ 'ਤੇ ਦਰਬਾਰ ਸਾਹਿਬ ਦੇ ਅਰਦਾਸੀਏ ਸਿੰਘ ਭਾਈ ਗੁਰਚਰਨ ਸਿੰਘ ਜੀ ਉਹ ਪਹੁੰਚ ਰਹੇ ਹਨ। ਉਹ ਅਰਦਾਸ ਕਰਨਗੇ ਤਾਂ ਕਿ ਗੁਰੂ ਮਹਾਰਾਜ ਕਿਰਪਾ ਕਰਨ ਜੋ ਇਹ ਸਾਰੇ ਦਾ ਸਾਰਾ ਪ੍ਰੋਜੈਕਟ ਹੈ ਆਪ ਅੰਗ ਸੰਗ ਸਹਾਈ ਹੋ ਕੇ ਇਸ ਨੂੰ ਸੰਪੂਰਨ ਕਰਨ। ਅਤੇ ਇਸ ਦੇ ਵਾਸਤੇ ਜੋ ਵੀਰਾਂ ਭੈਣਾਂ ਵੱਲੋਂ ਜੋ ਮਾਇਆ ਆ ਰਹੀ ਹੈ, ਅਸੀਂ ਅੱਜ ਹੀ ਸਵੇਰੇ ਅਨਾਊਂਸ ਕੀਤਾ ਸੀ ਅਤੇ ਕੁਝ ਵੀਰਾਂ ਭੈਣਾਂ ਨੇ ਜੋ ਬਾਹਰ ਡੈਸਕ ਦੇ ਉੱਤੇ ਜੋ ਇਸ ਕਾਰ ਸੇਵਾ ਲਈ ਮਾਇਆ ਭੇਟ ਕੀਤੀ ਹੈ ਉਹਦੇ ਵਿੱਚ ਭਾਈ ਤਰਲੋਚਨ ਸਿੰਘ ਜੀ ਸੱਜਣ ਉਹਨਾਂ ਵੱਲੋਂ $1,000 ਅਤੇ ਭਾਈ ਕੁਲਵੰਤ ਸਿੰਘ ਜੀ ਜੌਲ ਉਹਨਾਂ ਵੱਲੋਂ $250, ਬੀਬੀ ਅਮਨਪ੍ਰੀਤ ਕੌਰ ਜੀ ਬੈਂਸ $700 ਅਤੇ ਭਾਈ ਸਰਬਜੀਤ ਸਿੰਘ ਜੀ ਲਾਲੀ ਉਹਨਾਂ ਵੱਲੋਂ $100 ਅਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਸ਼ੇਰਗਿੱਲ ਉਹਨਾਂ ਵੱਲੋਂ $1,000 ਅਤੇ ਇਸੇ ਹੀ ਤਰ੍ਹਾਂ ਭਾਈ ਸੁਨਿੰਦਰ ਸਿੰਘ ਜੀ ਧਾਲੀਵਾਲ ਉਹਨਾਂ ਵੱਲੋਂ $50 ਅਤੇ ਭਾਈ ਜਸਪ੍ਰੀਤ ਸਿੰਘ ਜੀ ਗਿੱਲ ਉਹਨਾਂ ਵੱਲੋਂ ਵੀ $50 ਅਤੇ ਭਾਈ ਗੁਰਵਿੰਦਰ ਸਿੰਘ ਜੀ ਉਹਨਾਂ ਵੱਲੋਂ ਜੋ $20 ਇਸ ਬਿਲਡਿੰਗ ਫੰਡ ਦੇ ਵਿੱਚ ਜੋ ਹੈ उन्होंने अपनी सेवा पाई है। आप जी भी जो सेवा पानी चाहते हो या कोई होर जानकारी लैनी चाहते हो बिल्डिंग के बारे तो बार डेस्क के उत्ते खलो के तुसी जो भी थोड़ा सवाल है उसका जवाब ले सकते हो। एक बार फिर 20 तरीक दिन एतवार जो आना हूँ एतवार उस दिन 12 बजे आप सारिया ने रल मिल के गुरु महाराज अगे अरदास करके जो है इस प्रोजेक्ट की शुरुआत करनी है। इससे जिस दे विच जिस तरह मैं दस्या कि जिस तरह स्पैशल जथे पहुँच रहे हैं तो होर भी जो पतवंते सज्जन हैं वो इस कार्ज में शमूलीयत करेंगे। आप सब जी को खुला सद्दा है तो बेनती भी है कि जरूर आप जी ने उस दिन इस प्रोग्राम में शमूलीयत करनी जी। तो आओ हुण हमेशा की तरह ढाडी वीरां दा समा हो गया उन्हां पासों आप 12:45 तक जो है ढाडी वारां राही भाई राम सिंह जी रफ्तार जो साढ़े पास थोड़े समय लिए आए हैं हफ्ता को उन्होंने रहना साढ़े को जिते असी उन्होंने जी आया आखते हाँ तो नाल उन्होंने पासों गुर इतिहास जो है साडा कौमी इतिहास है जो वो आप इन्हां पासों सरवण करांगे। तो अज के कीर्तन तो लंगर की सेवा जो है वह नगर जनेतपुर तो इस ही तरह भाई सुखचैन सिंह जी तो उन्होंने परिवार वालों तो भाई गुरिंदर सिंह जी उन्होंने परिवार वालों इस ही तरह भाई मनप्रीत सिंह जी भंगू तो उन्होंने परिवार वालों जो है कीर्तन तो लंगर की सेवा हो रही है। तो इस ही तरह भाई लवप्रीत सिंह जी वालों जो अज सारे दिन की जो अपनी प्रसाद की सेवा है देग की सेवा है उन्होंने वालों जो ये सेवा हो रही है। सो एक बार फिर बेनती है कि आप जी को गुरद्वारा गुरद्वारा साहब की बिल्डिंग बारे कोई भी सवाल होवे तो साढ़े को बहर उत्थे पुछ सकते हैं। आने वाले प्रोग्राम बारे कोई सवाल होवे वो भी पुछ सकते हो। तो एक बार फिर भाई लखविंदर सिंह जी का हजूरी रागी दरबार साहब वह 15 तरीक तो 23 तरीक तक जो है गुरद्वारा साहब विखे हाजिया भर के शाम को 5:30 to 8:30 तक कीर्तन दरबार में हाजिया भर करेंगे। आप जी भी ने सारे दिन उन्होंने पासों कीर्तन सरवण करके अपने जीवन सफला करने जी। आओ भाई राम सिंह जी पासों जो है 12:45 तक ढाडी वारा सरवण करते हैं। वाहेगुरू जी का खालसा वाहेगुरू जी की फतेह।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ। ਹੱਥ ਦੇ ਰਾਖੇ ਕਰੇ ਆਪਣੇ, ਸਦਾ ਸਦਾ ਰੰਗ ਮਾਣ। ਸਾਚਾ ਸਾਹਿਬ ਸਦ ਮਿਹਰਬਾਨ, ਬੰਧ ਪਾਇਆ ਮੇਰੇ ਸਤਿਗੁਰ ਪੂਰਾ। ਹੋਈ ਸਰਬ ਕਲਿਆਣ ਰਹਾਓ, ਜੀਓ ਪਾਏ ਪਿੰਡ ਜਿਨ ਸਾਜਿਆ। ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ। ਨਾਨਕ ਸਦ ਕੁਰਬਾਨ, ਨਾਨਕ ਸਦ ਕੁਰਬਾਨ। ਪਰਮ ਸਨਮਾਨ ਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁੱਤਰ ਮੁਕੱਦੀ ਚਰਨਾਂ ਦੇ ਨਾਲ, ਔਰ ਜਿੰਨੀਆਂ ਵੀ ਸੰਗਤਾਂ ਸਮਾਧੀਆਂ ਲਾ ਕੇ ਗੁਰੂ ਦਾਤਾ ਦੇ ਦਰਸ਼ਨ ਦਾਰੇ ਕਰ ਰਹੇ ਹੋ, ਆਓ ਸਭ ਤੋਂ ਪਹਿਲੇ ਆਪਣੀ ਰਸਨਾ ਨੂੰ ਕਰੀਏ ਪਵਿੱਤਰ। ਸਾਡੀਆਂ ਤੇ ਆਪਣੀਆਂ ਹਾਜ਼ਰੀਆਂ ਸੋ ਗੁਰੂ ਦਾਤਾ ਜੀ ਦੇ ਦਰ ਤੇ ਲਵਾਉਣ ਦਾ ਕਰੋ ਯਤਨ। ਇੱਕ ਵਾਰ ਰਲ ਮਿਲ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਦਾਤਾ ਜੀ ਲਿਖਦੇ ਨੇ, ਬਿਨ ਭਾਗਾਂ ਸੱਤ ਸੰਗ ਨਾ ਲੱਭੇ, ਕਿਉਂਕਿ ਗੁਰੂ ਕੇ ਪਿਆਰੋ ਸਾਡੇ ਭਾਗ ਚੰਗੇ ਨੇ ਨਾ, ਕਿ ਸਾਨੂੰ ਕੁਝ ਬੋਲਣ ਦਾ ਤੇ ਆਪ ਜੀ ਨੂੰ ਬੈਠਣ ਦਾ ਸਬੱਬ ਮੇਰੇ ਦਾਤਾ ਜੀ ਨੇ ਬਖਸ਼ਿਆ, ਨਹੀਂ ਤੇ ਲੰਗਰ ਹਾਲ ਵਿੱਚ ਬੜੀਆਂ ਰੌਣਕਾਂ ਲੱਗੀਆਂ ਹੋਈਆਂ ਨੇ। ਪਰ ਉਹਨਾਂ ਦੇ ਭਾਗ ਚੰਗੇ ਨੇ ਜਿਹੜਾ ਕੁਝ ਸਮੇਂ ਆ ਕੇ ਕੁਝ ਚੌਂਕਣਾ ਮਾਰ ਕੇ ਔਰ ਗੁਰੂ ਦਾਤੇ ਦੇ ਦਰ ਤੋਂ ਕੁਝ ਮੰਗ ਕੇ ਦਾਤਾਂ ਲੈ ਕੇ ਝੋਲੀਆਂ ਭਰ ਕੇ ਜਾਂਦੇ ਨੇ। ਕਿਉਂਕਿ ਮੇਰੇ ਦਾਤਾ ਜੀ ਲਿਖਦੇ ਨੇ, ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਈ ਜੀਓ। ਜਿਹੜਾ ਮਨ ਦੇ ਮਗਰ ਲੱਗਦਾ ਦਾਤੇ ਨੇ ਮਨਮੁਖ ਕਹਿ ਦਿੱਤਾ, ਕਿਉਂਕਿ ਹਿੰਦੂ ਧਰਮ ਦੇ ਅੰਦਰ ਪਾਪੀ ਆਖਿਆ ਜਾਂਦਾ ਔਰ ਇਸਲਾਮ ਦੇ ਅੰਦਰ ਉਹਨੂੰ ਕਾਫਰ ਆਖਿਆ ਜਾਂਦਾ। ਮੇਰੇ ਦਾਤਾ ਜੀ ਕਹਿੰਦੇ, ਜਿਹੜਾ ਮਨ ਦੇ ਮਗਰ ਲੱਗ ਕੇ ਦੌੜਾ ਫਿਰਦਾ ਨਾ, ਉਹ ਮਨਮੁਖ ਹੈ। ਔਰ ਜਿਹੜਾ ਗੁਰੂ ਜੀ ਦੇ ਕੋਲ ਆ ਕੇ ਕੁਝ ਗੁਰੂ ਦੀ ਗੱਲ ਮੰਨ ਲੈਂਦਾ, ਕਿਉਂਕਿ ਗੁਰੂ ਕੇ ਪਿਆਰਿਕ ਕਿਨਕਾ ਜਿਸ ਜੀਵ ਸਾਵੇ ਤਾਂ ਕਿ ਮਹਿਮਾ ਗਣੀ ਨੇ ਆਵੇ। ਇੱਕ ਕਿਨਕਾ ਵੀ ਆਪਾਂ ਪੱਲੇ ਬਣ ਕੇ ਲੈ ਜਿਓ ਕਿ ਅਸੀਂ ਆਏ ਸੀ ਗੁਰੂ ਘਰੇ, ਐਤਵਾਰ ਮੱਥਾ ਟੇਕਿਆ, ਉੱਥੇ ਰਾਗੀ ਸਿੰਘਾਂ ਨੇ, ਕਥਾ ਵਾਚਕਾਂ ਨੇ, ਢਾਡੀ ਸਿੰਘਾਂ ਨੇ, ਔਰ ਆਹ ਚੀਜ਼ ਸੁਣਾਈ ਸੀ, ਕਿਤੇ ਬੱਚਿਆਂ ਨੂੰ ਦੱਸਿਓ ਜੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਰਗਾ ਸਾਡੇ ਕੋਲ ਅਨਮੋਲ ਖਜ਼ਾਨਾ ਹੈ। ਔਰ ਦੁਨੀਆਂ ਦੇ ਉੱਤੇ ਬੜੇ ਗ੍ਰੰਥ ਹੋਏ ਨੇ, ਯਾਦ ਰੱਖਿਓ ਗੁਰੂ ਕੇ ਪਿਆਰਿਓ, ਪਰ ਅੱਜ ਤੱਕ ਕਿਸੇ ਪੈਗੰਬਰ ਦੇ ਸਾਬਤ ਨਹੀਂ ਹੋਇਆ ਕਿਸੇ ਗ੍ਰੰਥ ਨੂੰ ਆਪ ਲਿਖਵਾਇਆ ਹੋਵੇ ਜਾਂ ਉਹ ਕਿਸੇ ਉਹਦੇ ਚੇਲੇ ਨੇ ਕੋਲ ਬਹਿ ਕੇ ਲਿਖਿਆ ਹੋਵੇ। ਕਿਉਂਕਿ ਜਿੰਨੇ ਵੀ ਖਾਲਸਾਈ ਦੁਨੀਆਂ ਤੇ ਗ੍ਰੰਥ ਨੇ ਉਹਨਾਂ ਦੇ ਚੇਲਿਆਂ ਨੇ ਕਈ ਸਦੀਆਂ ਬਾਅਦ, ਹੁਣ ਸਦੀ ਦਾ ਤੇ ਆਪਾਂ ਨੂੰ ਵੀ ਪਤਾ ਕਿੰਨੇ ਸਾਲ ਹੁੰਦੇ ਨੇ, ਕਈ ਕਈ ਸਦੀਆਂ ਬਾਅਦ ਉਸ ਗ੍ਰੰਥ ਨੂੰ ਰਚਿਆ ਉਹਨਾਂ ਨੇ। ਹੁਣ ਗੀਤਾ ਦੇ ਪਹਿਲਾ

ਭਾਈ ਬੰਨੋ ਜੀ, ਭਾਈ ਪਰਾਗਾ ਜੀ, ਭਾਈ ਲੰਗਾਹਾ ਜੀ, ਬਾਬਾ ਬੁੱਢਾ ਜੀ, ਕਿਉਂਕਿ ਜਿੰਨੇ ਗੁਰੂ ਕੇ ਪਿਆਰੇ ਨੇ ਨਾ, ਉਹ ਗੁਰੂ ਦਰ ਤੇ ਆ ਕੇ ਇੱਕ ਗੱਲ ਕਹਿੰਦੇ ਨੇ, ਦਾਤਾ ਔਰ ਜਿਹੜਾ ਪ੍ਰਿਥਵੀ ਚੰਦ ਦਾ ਪੁੱਤਰ ਹੈ ਤੁਹਾਡਾ ਭਤੀਜਾ, ਉਹ ਗੁਰੂ ਨਾਨਕ ਲਫਜ ਚੋਰੀ ਕਰ ਰਿਹਾ। ਆ ਕਈ ਵਾਰੀ ਆਪਾਂ ਵੇਖੇ ਤਾਂ ਪਿੰਡਾਂ ਚ ਟਰਾਲੀਆਂ ਤੇ ਲਿਖਿਆ ਹੁੰਦਾ ਨਾ ਕਿ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਇਹ ਗੁਰੂ ਕੇ ਪਿਆਰੋ ਗੁਰਬਾਣੀ ਵਿੱਚ ਹੈ ਨਹੀਂ ਇਹ ਸ਼ਬਦ, ਯਾਦ ਰੱਖਣਾ। ਇਹ ਕਿਹਨੇ ਲਿਖਿਆ? ਇਹ ਮਿਹਰਬਾਨ ਨੇ। ਔਰ ਮਿਹਰਬਾਨ ਕੌਣ ਹੈ? ਪ੍ਰਿਥੀ ਚੰਦ ਦਾ ਲੜਕਾ। ਪ੍ਰਿਥੀ ਚੰਦ ਨੇ ਗੱਲ ਕਹਿ ਦਿੱਤੀ ਸੀ, ਕਹਿੰਦਾ ਪੁੱਤਰਾ, ਗੁਰੂ ਅਰਜਨ ਦੇਵ ਜੀ ਜਦੋਂ ਗੱਦੀ ਤੇ ਬੈਠੇ ਮੈਨੂੰ ਹੱਕ ਨਹੀਂ ਮਿਲਿਆ, ਮੈਂ ਦਸਤਾਰਾਂ ਵੀ ਖੋ ਕੇ ਲਏ ਆ, ਬਾਬਾ ਬੁੱਢਾ ਜੀ ਨੇ ਮੈਨੂੰ ਝਿੜਕਿਆ ਵੀ ਬੜਾ, ਪਰ ਪੁੱਤ ਜਦੋਂ ਉਹਨਾਂ ਨੇ ਹਰਿਮੰਦਰ ਸਾਹਿਬ ਬਣਾਇਆ ਤੇ ਮੈਂ ਚਲ ਗਿਆ ਤੇਰੇ ਨਾਨਕੇ। ਮਿਹਰਬਾਨ ਨੂੰ ਕੋਲ ਬਿਠਾ ਕੇ ਕਹਿੰਦਾ ਮੈਂ ਚਲ ਗਿਆ ਤੇਰੇ ਨਾਨਕੇ ਹੇਰੇ ਪਿੰਡ ਤੇ ਮੈਂ ਵੀ ਹਰਿਮੰਦਰ ਬਣਾ ਲਿਆ, ਮੈਂ ਉਹਦੀ ਨਕਲ ਕਰ ਲਈ। ਗੁਰੂ ਅਰਜਨ ਦੇਵ ਜੀ ਦੇ ਕੋਲ ਕਹਿੰਦਾ ਰਾਗੀ ਕੀਰਤਨ ਕਰਦੇ ਸਨ ਤੇ ਮੈਂ ਵੀ ਰਾਗੀ ਲੈ ਜਾਂਦੇ ਸੱਦ ਕੇ। ਗੁਰੂ ਅਰਜਨ ਦੇਵ ਜੀ ਦੇ ਕੋਲ ਕਹਿੰਦਾ ਮਸੰਦ ਸਨ, ਜਿਹੜੀ ਕਾਰ ਸੇਵਾ ਪਿੰਡਾਂ ਚੋਂ ਲੈ ਕੇ ਆਉਂਦੇ ਨੇ, ਕਹਿੰਦਾ ਜ਼ਿਆਦਾ ਮੈਂ ਹੀ ਖਰੀਦਣਾ, ਮੇਰੇ ਕੋਲ ਆਉਂਦੇ ਸਨ। ਕਹਿੰਦਾ ਪੁੱਤ ਲੰਗਰ ਦਾ ਘਾਟਾ ਕੋਈ ਨਹੀਂ ਇੱਥੇ ਰਿਹਾ, ਪੈਸਾ ਮੇਰੇ ਤੋਂ ਬਹੁਤ ਹੈ, ਕਿਉਂਕਿ ਭਾਵੇਂ ਤੇਰੇ ਚਾਚੇ ਦੇ ਘਰੇ ਲੰਗਰ ਮਸਤਾਨਾ ਹੋ ਗਿਆ। ਜਦੋਂ ਇਤਿਹਾਸ ਪੜ੍ਹੋਗੇ ਨਾ, ਇਹ ਗੁਰੂ ਕੇ ਪਿਆਰੋ ਇੱਕ ਸਮਾਂ ਇਹੋ ਜਿਹਾ ਵੀ ਆਇਆ ਅੰਮ੍ਰਿਤਸਰ ਦੀ ਧਰਤੀ ਉੱਤੇ ਤੇ ਗੁਰੂ ਅਰਜਨ ਦੇਵ ਜੀ ਆਪਣੀ ਧਰਮ ਸੁਪਤਨੀ ਮਾਤਾ ਗੰਗਾ ਦੇ ਗਹਿਣੇ ਵੇਚ ਕੇ ਤੇ ਲੰਗਰ ਚਲਾਉਂਦੇ ਨੇ। ਕਦੇ ਕਦੇ ਉਹ ਵੀ ਸਮਾਂ ਆਇਆ ਕਿ ਸਿੱਖ ਛੋਲੇ ਚੱਬ ਕੇ ਰਾਤ ਨੂੰ ਸੌਂ ਕੇ ਗੁਜ਼ਾਰਾ ਕਰ ਲੈਂਦੇ ਸਨ ਤੇ ਪ੍ਰਿਥਵੀ ਚੰਦ ਕਹਿਣ ਲੱਗਾ ਪੁੱਤਰਾ, ਉਹ ਵੀ ਸਮਾਂ ਆਇਆ ਜਦੋਂ ਲੰਗਰ ਉੱਥੇ ਮਸਤਾਨਾ ਹੋ ਗਿਆ। ਪੁੱਤ ਇੱਕੋ ਘਾਟ ਰਹਿ ਗਈ ਮੇਰੇ ਚ। ਪੁੱਤ ਕਹਿੰਦਾ ਬਾਪੂ ਕਿਹੜੀ ਘਾਟ ਰਹਿ ਗਈ? ਕਹਿਣ ਲੱਗਾ ਗੁਰੂ ਨਾਨਕ ਦੇਵ ਜੀ ਵੀ ਬਾਣੀ ਰਚਦੇ ਰਹੇ, ਗੁਰੂ ਅੰਗਦ ਦੇਵ ਜੀ ਵੀ ਬਾਣੀ ਦਿੰਦੇ ਰਹੇ ਪੋਥੀ ਅੱਗੇ, ਗੁਰੂ ਅਮਰਦਾਸ ਜੀ ਵੀ ਪੋਥੀ ਬਾਣੀ ਦੀ ਦਿੰਦੇ ਰਹੇ ਤੇ ਜਿਹੜਾ ਤੇਰਾ ਦਾਦਾ ਸੀ ਨਾ ਗੁਰੂ ਰਾਮਦਾਸ ਜੀ, ਉਹ ਵੀ ਬਾਣੀ ਰਚਦੇ ਰਹੇ, ਪਰ ਪੁੱਤ ਮੈਂ ਬਾਣੀ ਨਹੀਂ ਰਚ ਸਕਿਆ। ਉਹਨਾਂ ਨੇ ਮਹੱਲਾ ਪਹਿਲਾ, ਦੂਜਾ, ਤੀਜਾ, ਚੌਥਾ ਔਰ ਉਹਨਾਂ ਨੇ ਲਿਖਿਆ, ਪਰ ਪੁੱਤ ਦਾਰੇ ਸਿੰਘ ਮੈਨੂੰ ਬਾਣੀ ਨਹੀਂ ਆਉਂਦੀ ਸੀ ਤਾਂ, ਪਰ ਇੱਕ ਘਰ ਰਹਿ ਗਈ ਨਾ ਉਹ ਪੂਰੀ ਹੁਣ ਤੂੰ ਕਰਨੀ ਆ। ਕਹਿੰਦੇ ਜਿਹੜਾ ਮਿਹਰਬਾਨ ਹੈ ਉਹ ਜਦੋਂ ਖਾਲਸਾ ਜੀ ਹੁਣ ਆਪਣੀ ਬਾਣੀ ਕੱਚੀ ਬਾਣੀ ਲਿਖਣ ਲੱਗਾ ਨਾ, ਉਹਨੇ ਆਪਣੇ ਬਾਪੂ ਪ੍ਰਿਥੀ ਚੰਦ ਨੂੰ ਮਹੱਲਾ ਛੇਵਾਂ ਲਿਖ ਦਿੱਤਾ, ਆਪਣੀ ਆਪ ਨੂੰ ਮਹੱਲਾ ਸੱਤਵਾਂ ਲਿਖ ਦਿੱਤਾ ਤੇ ਜਿਹੜਾ ਇਹਦਾ ਪੁੱਤ ਸੀ ਹਾਰ ਉਹਨੂੰ ਮਹੱਲਾ ਅੱਠਵਾਂ ਲਿਖ ਦਿੱਤਾ। ਹੁਣ ਇਹ ਵੀ ਯਾਦ ਰੱਖਿਓ, ਛੇਵੇਂ ਪਾਤਸ਼ਾਹ ਨੇ, ਸੱਤਵੇਂ ਪਾਤਸ਼ਾਹ ਨੇ, ਅੱਠਵੇਂ ਪਾਤਸ਼ਾਹ ਨੇ ਬਾਣੀ ਤਾਂ ਹੀ ਨਹੀਂ ਰਚੀ। ਕਿਉਂ ਨਹੀਂ ਰਚੀ? ਕਿਉਂਕਿ ਜਿਹੜਾ ਪ੍ਰਿਥਵੀ ਚੰਦ ਦੇ ਪੁੱਤਰ ਮਿਹਰਬਾਨ ਨੇ ਮਹੱਲਾ ਛੇਵਾਂ, ਸੱਤਵਾਂ ਤੇ ਅੱਠਵਾਂ ਲਿਖਿਆ, ਮੇਰੇ ਦਾਤਾ ਨੇ ਆਖਿਆ ਕਿਤੇ ਬਾਣੀ ਫਿਰ ਰਲ ਕੱਢਣਾ ਹੋ ਜਾਵੇ, ਇਦੂ ਬਾਣੀ ਨਹੀਂ ਰਚੀ। ਕਹਿੰਦੇ ਨੇ ਮਿਹਰਬਾਨ ਦੀਆਂ ਸਾਰੀਆਂ ਲਿਖਤਾਂ ਲੈ ਲੈ ਕੇ ਸਗੇ ਕੋਲ ਆਉਂਦੇ ਨੇ, ਕਹਿਣ ਲੱਗੇ ਦਾਤਾ ਰਲਗੜ ਹੋ ਰਿਹਾ, ਕਿਉਂਕਿ ਉਹ ਤੇ ਵੀ ਲਿਖਦਾ ਕਿ ਨਾਨਕ ਨੀਵਾਂ ਜੋ ਚਲੇ ਲੱਗੇ ਨਾ ਤਤੀ ਵਾਓ। ਦਾਤਾ ਉਹ ਨਾਨਕ ਲਫਜ ਜੂਜ ਕਰ ਰਿਹਾ। ਅੱਜ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਹੁਣ ਇੱਕ ਮਹਾਨ ਕਾਰਜ ਗੁਰੂ ਕੇ ਪਿਆਰਿਓ ਕਰਨ ਲੱਗੇ ਨੇ। ਹੁਣ ਬਾਸਰ ਕੇ ਗਿੱਲਾਂ ਦੇ ਰਹਿਣ ਵਾਲਾ ਭਾਈ ਤਾਰ ਚੰਦ ਦਾ ਲੜਕਾ ਭਾਈ ਗੁਰਦਾਸ ਜੀ, ਇਹ ਗੁਰੂ ਅਰਜਨ ਦੇਵ ਜੀ ਰਿਸ਼ਤੇਦਾਰੀ ਚੋਂ ਮਾਮਾ ਜੀ ਲੱਗਦੇ ਨੇ। ਕਹਿੰਦੇ ਨੇ ਭਾਈ ਗੁਰਦਾਸ ਜੀ ਨੂੰ ਲੈਂਗੁਏਜ ਇੱਕ ਨਹੀਂ ਸੱਤ ਆਉਂਦੀਆਂ ਨੇ, ਬੜੇ ਵਿਦਵਾਨ ਸਨ। ਇਹ ਅਰਬੀ ਵੀ ਸਿੱਖੇ ਨੀ, ਇਹ ਉਰਦੂ ਵੀ ਸਿੱਖੇ ਨੀ, ਇਹਨੂੰ ਬ੍ਰਿਜ ਭਾਸ਼ਾ ਵੀ ਆਉਂਦੀ ਆ, ਇਹਨਾਂ ਨੂੰ ਪੰਜਾਬੀ ਵੀ ਆਉਂਦੀ ਆ, ਇਹਨਾਂ ਨੂੰ ਇੰਗਲਿਸ਼ ਵੀ ਆਉਂਦੀ ਆ, ਇਹਨਾਂ ਨੂੰ ਹਿੰਦੀ ਵੀ ਆਉਂਦੀ ਆ, ਇਹਨੂੰ ਦੇਰ ਨਾਗਰੀ ਲਿਪੀ ਦਾ ਸਾਰਾ ਗਿਆਨ ਹੈ। ਅੱਜ ਮੇਰੇ ਦਾਤਾ ਜੀ ਦੇ ਕੋਲ ਬੈਠੇ ਨੇ ਗੁਰੂ ਕੇ ਪਿਆਰੇ ਭਾਈ ਲੰਗਾਹਾ ਜੀ, ਭਾਈ ਪੁਰਾਣਾ ਜੀ, ਭਾਈ ਸਾਧੂ ਜੀ, ਹੋਰ ਅਨੇਕਾਂ ਗੁਰੂ ਕੇ ਪਿਆਰੇ ਕਤਰੇ ਹੋਏ। ਕਹਿੰਦੇ ਉਹ ਟੈਮ ਆ ਤੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਜਦੋਂ ਗੁਰਬਾਣੀ ਪੜ੍ਹਦੇ ਹੋ ਨਾ ਤੇ ਗੁਰੂ ਕੇ ਪਿਆਰਿਓ 21 ਸਵਈਏ ਨੇ, 21 ਸਵਈਏ ਜਿਹੜੇ ਭੱਟਾਂ ਨੇ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਵਿੱਚ ਉਚਾਰੇ ਨੇ, 60 ਸਵਈਏ ਗੁਰੂ ਰਾਮਦਾਸ ਜੀ ਉੱਤੇ ਵਿਚਾਰੇ ਨੇ ਤੇ ਗੁਰੂ ਕੇ ਪਿਆਰਿਓ 23 ਸਵਈਏ ਗੁਰੂ ਅਮਰਦਾਸ ਜੀ ਉੱਤੇ ਵਿਚਾਰੇ ਨੇ, 10 ਸਵਈਏ ਗੁਰੂ ਅੰਗਦ ਦੇਵ ਜੀ ਦੀ ਉਸਤਤ ਕੀਤੀ ਆ ਤੇ 10 ਸਵਈਏ ਗੁਰੂ ਨਾਨਕ ਦੇਵ ਦੀ ਉਸਤਤ ਕੀਤੀ ਆ। ਕਿਉਂਕਿ ਇਹ ਜਿਹੜੇ ਕੁੱਲ ਸਵਈਏ 123 ਨੇ ਨਾ, ਇਹਨਾਂ 'ਚ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਪੰਚਮ ਪਾਤਸ਼ਾਹ ਤੱਕ ਉਸਤਤ ਕੀਤੀ ਆ। ਤੇ ਜਿਹੜਾ ਪਹਾੜ ਕੀਰਤ ਹੈ ਨਾ ਉਹ ਗੁਰੂ ਰਾਮਦਾਸ ਜੀ ਤੋਂ ਸਿਫਤ ਕਰਦਾ, ਕੀ ਲਿਖਦਾ ਹੈ? ਕਹਿੰਦਾ ਇੱਕ ਹੀ ਅਰਦਾਸ ਪਾਠ ਕੀਰਤ ਕੀ ਗੁਰੂ

ਰਾਮਦਾਸ ਰਾਖੋ ਸਰਨਾਈ। ਭੱਟਾ ਨੇ ਕੀ ਲਿਖਿਆ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆਂ ਤਿਨੇ ਸਵਾਰਿਆ, ਪੂਰੀ ਹੋਈ ਕਰਾ ਮਾਤਾ ਆਪ ਸਿਰਜਣ ਹਾਰੇ ਧਾਰਿਆ। ਗੁਰੂ ਅਰਜਨ ਦੇਵ ਜੀ ਉਹਨਾਂ ਦੀ ਬਾਬਤ ਲਿਖਿਆ, ਜਨਮਤ ਗੁਰਮਤ ਬ੍ਰਹਮ ਪਛਾਣਿਓ। ਕਿ ਗੁਰੂ ਅਰਜਨ ਦੇਵ ਜੀ ਜਨਮ ਤੋਂ ਲੈ ਕੇ ਗੁਰਮਤ ਦੀ ਸਿੱਖਿਆ ਲੈ ਕੇ ਆਏ ਨੀ। ਗੁਰੂ ਅਰਜਨ ਘਰ ਗੁਰੂ ਰਾਮਦਾਸ ਭਗਤੀ ਉਤਰੀ ਆਇਓ। ਗੁਰੂ ਰਾਮਦਾਸ ਜੀ ਦੇ ਘਰੇ ਜਿਹੜੇ ਗੁਰੂ ਅਰਜਨ ਦੇਵ ਜੀ ਨੇ ਭਗਤੀ ਦੇ ਸਾਗਰ ਉਤਰੇ ਸਨ। ਤਾਂਹੀਓ ਤੇ ਭੱਟਾ ਨੇ ਲਿਖਿਆ, ਤਰਨ ਗਗਨ ਵਖੰਡ ਮੈਂ ਜੋਤ ਸਵਰੂਪੀ ਰਿਓ ਭਰ, ਪੰਨ ਮਤਲਾ ਕੁਛ ਭੇਦ ਨਹੀਂ ਗੁਰ ਅਰਜਨ ਪਰ ਤੱਕ ਹਰ। ਤੇ ਜਦੋਂ ਦਾਤਾ ਜੀ ਗੱਦੀ ਦੇ ਮਾਲਕ ਬਣੇ ਨੇ ਨਾ, ਫਿਰ ਭੱਟਾ ਨੇ ਜ਼ਿਕਰ ਕੀਤਾ ਸੀ, ਤਖ਼ਤ ਬੈਠਾ ਅਰਜਨ ਗੁਰ ਸਤਿਗੁਰ ਕਾ ਖਿਵੇ ਚੰਡੋਆ। ਗੁਰੂ ਅਰਜਨ ਦੇਵ ਜੀ ਜਦੋਂ ਗੁਰਗੱਦੀ ਦੇ ਮਾਲਕ ਬਣੇ ਤਾਂ ਸਿੱਖੀ ਭਰ ਜਵਾਨੀ ਵੀ ਜਾ ਚੁੱਕੀ ਆ। ਦਰਅਸਲ ਗੁਰੂ ਕੇ ਪਿਆਰਿਓ ਭਾਰਤ ਦੇ ਕੋਨੇ ਕੋਨੇ ਸਿੱਖ ਆਉਂਦੇ ਨੀ, ਉਹਨਾਂ ਦੇ ਮੂੰਹ ਚੋਂ ਇੱਕੋ ਆਵਾਜ਼ ਆ ਰਹੀ ਆ, ਧੰਨ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਅਰਜਨ ਦੇਵ ਜੀ। ਤੇ ਭੱਟਾ ਨੇ ਫਿਰ ਲਿਖਿਆ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਤੇ ਜਿਹਨਾਂ ਨੇ ਪੰਚਮ ਪਾਤਸ਼ਾਹ ਦਾ ਨਾਮ ਲੈ ਲਿਆ ਉਹਦੇ ਸੰਕਟ ਨਿਵਰਤ ਹੋ ਗਏ। ਅੱਜ ਮੇਰੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਕੋਲ ਬਿਠਾ ਕੇ ਭਾਈ ਗੁਰਦਾਸ ਜੀ ਨੂੰ ਕੁਝ ਗੱਲਾਂ ਕਰਨ ਲੱਗੇ ਨੇ। ਕਹਿਣ ਲੱਗੇ, ਭਾਈ ਸਾਹਿਬ ਸਾਨੂੰ ਸ਼ਿਕਾਇਤਾਂ ਬੜੀਆਂ ਆ ਰਹੀਆਂ ਨੇ। ਗੁਰੂ ਅਮਰਦਾਸ ਜੀ ਨੇ ਵੀ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ, ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਰ ਬਾਣੀ। ਤੇ ਨਾਲ ਖਬਰਦਾਰ ਕੀਤਾ ਸੀ ਕਿ ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ, ਕਿ ਜਿਹੜੀ ਸੱਚੀ ਬਾਣੀ ਤੋਂ ਬਿਨਾਂ ਕੁਝ ਬੰਦੇ ਕੱਚੀ ਬਾਣੀ ਲਿਖਣੀ ਰਮ ਕਰ ਚੁੱਕੇ ਸਨ। ਗੁਰੂ ਅਮਰਦਾਸ ਜੀ ਤੋਂ ਲੈ ਕੇ ਇਹੋ ਜਿਹੇ ਹਾਲਾਤ ਪੈਦਾ ਹੋ ਗਏ, ਪਰ ਮੇਰੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਅੱਜ ਤੱਕ ਭਾਈ ਗੁਰਦਾਸ ਜੀ ਨੂੰ ਕੋਲ ਬਿਠਾ ਕੇ ਕੁਝ ਗੱਲਾਂ ਕਰਦੇ ਨੇ। ਉਹ ਸਮੇਂ ਦਾ ਜ਼ਿਕਰ ਇੱਕ ਬੇਨਤ ਛੰਦਰੇ ਬੇਨਤੀ ਇਉਂ ਕੀਤੀ ਜਾ ਰਹੀ ਹੈ।

ਇੱਕ ਵਾਰ ਸਾਰੀਆਂ ਸੰਗਤਾਂ ਆਪਣੀ ਰਸਨਾ ਨੂੰ ਫਿਰ ਪਵਿੱਤਰ ਕਰੋ। ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭੱਲਾ। ਕਿਉਂਕਿ ਗੁਰੂ ਕੇ ਪਿਆਰਿਓ ਸਾਡੇ ਨਾਮ ਪੱਲੇ ਹੋਵੇ ਨਾ ਤੇ ਸਾਡੀ ਹਮੇਸ਼ਾ ਹੀ ਚੜ੍ਹਦੀ ਕਲਾ ਰਹਿੰਦੀ ਆ। ਅਗਰ ਸਾਡੇ ਪੱਲੇ ਨਾਮ ਨਹੀਂ ਤੇ ਸਾਡੀ ਫਿਰ ਢਿੰਡੀ ਕਲਾ ਤਾਂਹੀਓ ਹੋ ਜਾਂਦੀ ਨਾ। ਆਪਾਂ ਸਾਰੇ ਪਿੰਡਾਂ ਚੋਂ ਆਏ ਆ ਔਰ ਪਿੰਡਾਂ 'ਚ ਕੱਚੇ ਕੱਚੇ ਮਕਾਨ, ਇੱਕ ਪਾਸੇ ਦਸ ਦਸ ਮੈਂਬਰ ਘਰਾਂ 'ਚ ਰਹਿੰਦੇ ਸਨ ਤੇ ਨਾਲ ਹੀ ਪਸ਼ੂਆਂ ਦਾ ਵੀ ਕੱਚਾ ਵਾੜਾ ਹੁੰਦਾ ਸੀ। ਤੇ ਜਦੋਂ ਕਿਸੇ ਨੇ ਪੁੱਛਣਾ ਸਰਦਾਰ ਜੀ ਕੀ ਹਾਲ ਹੈ, ਕਹਿਣਾ ਚੜ੍ਹਦੀ ਕਲਾ, ਕਹਿੰਦੇ ਸਨ ਕਿ ਚੜ੍ਹਦੀ ਕਲਾ ਘਰੋਂ ਚਾਰ ਨਾ ਰੁੱਖੀ ਸੁੱਕੀ ਰੋਟੀ ਖਾ ਕੇ ਵੀ ਚੜ੍ਹਦੀ ਕਲਾ 'ਚ ਰਹਿੰਦੇ ਸੀ। ਅੱਜ ਸਾਡੀਆਂ ਫਰਿੱਜਾਂ ਤਰ੍ਹਾਂ ਤਰ੍ਹਾਂ ਦੇ ਭੋਜਨਾਂ ਨਾਲ ਭਰੀਆਂ ਪਈਆਂ, ਅੱਜ ਲੱਖਾਂ ਦੀਆਂ ਗੱਡੀਆਂ ਥੱਲੇ ਥੱਲੇ, ਕਰੋੜਾਂ ਦੀਆਂ ਕੋਠੀਆਂ ਪੰਜਾਬ 'ਚ ਪਾ ਕੇ ਜਿੰਦੇ ਲਾ ਕੇ ਆ ਗਏ ਤੇ ਅੱਜ ਚਿਹਰੇ 'ਤੇ ਫਿਰ ਵੀ ਉਹ ਚੜ੍ਹਦੀ ਕਲਾ ਨਹੀਂ। ਕਿਉਂ? ਕਿਉਂਕਿ ਬਿਨਾਂ ਸੰਤੋਖ ਨਹੀਂ ਕੋਊ ਰਾਜਾ। ਸੰਤੋਖ ਮਨੁੱਖ ਨੂੰ ਨਹੀਂ ਆਉਂਦਾ। ਗੁਰੂ ਕੇ ਪਿਆਰਿਓ ਅਸੀਂ ਚੜ੍ਹਦੀ ਕਲਾ ਤਾਂ ਹੀ ਹੋਵਾਂਗੇ ਨਾ ਕਿਉਂਕਿ ਉਹਨਾਂ ਦੀ ਨਾਮ ਵਾਲੀ ਵਾਤਾ ਸੀ। ਉਹ ਹਮੇਸ਼ਾ ਨਾਮ ਜਪਦੇ ਸਨ। ਅੱਜ ਅੰਮ੍ਰਿਤ ਸੰਚਾਰ ਹੋਇਆ, ਭਾਗਾਂ ਬਾਰੇ ਗੁਰੂ ਕੇ ਪ੍ਰਾਣੀ ਜਿਹੜੇ ਜਹਾਜੇ ਚੜ੍ਹੇ ਨੇ ਤੇ ਗੁਰੂ ਕੇ ਪਿਆਰਿਓ ਅਗਲੇ ਸੰਡੇ ਅਗਲੇ ਐਤਵਾਰ ਸੋ ਗੁਰਦੁਆਰਾ ਸਾਹਿਬ ਦੀ ਨੀਂਹ ਪੱਥਰ ਨਵਾਂ ਰੱਖਿਆ ਜਾਣਾ ਹੈ। ਤੇ ਨਾਲ ਮੈਂ ਬੇਨਤੀ ਕਰਾਂਗਾ ਵੱਧ ਤੋਂ ਵੱਧ ਸਾਥ ਦਿਓ, ਵੱਧ ਤੋਂ ਵੱਧ ਸੇਵਾ ਕਰੋ। ਮਾਇਆ ਦੀ ਵੀ ਲੋੜ ਹੈ ਕਿਉਂਕਿ ਜਿਹੜੀਆਂ ਪਰਚੀਆਂ ਬਾਹਰ ਕੱਟੀਆਂ ਜਾ ਰਹੀਆਂ ਨੇ ਉਹਨਾਂ ਨਾਲ ਗੁਰੂ ਘਰ ਦੀਆਂ ਬਿਲਡਿੰਗਾਂ ਬਣੀਆਂ ਨਹੀਂ। ਆਹ ਜਿਹੜੀ ਗੋਲਕ ਪਈ ਹੁੰਦੀ ਨਾ, ਜਿਹੜੇ ਗੁਰੂ ਘਰ ਨੂੰ ਮੱਥਾ ਟੇਕਦੇ ਹੋ, ਇਹ ਲੰਗਰ ਚੱਲਦੇ ਨੇ, ਗੁਰੂ ਘਰ ਦੇ ਖਰਚੇ ਚੱਲਦੇ ਨੇ। ਪਰ ਜਿਹੜੀ ਸਾਡੀ ਗੋਲਕ ਹੁੰਦੀ ਆ ਇਹਨਾਂ 'ਚ ਸਾਡੇ ਘਰਾਂ ਦੇ ਲੰਗਰ ਚੱਲਦੇ ਨੇ ਕਿਉਂਕਿ ਤੁਸੀਂ ਦਸਵੰਧ ਕਰਦੇ ਹੋ। ਔਰ ਮੇਰੇ ਦਾਦਾ ਜੀ ਕਹਿੰਦੇ ਜਿਹੜਾ ਦਿੱਤਾ ਦਸਵੰਧ ਤੁਹਾਡਾ ਵਿਰਥਾ ਨਹੀਂ ਜਾਂਦਾ। ਕਿਉਂਕਿ ਭਗਤ ਕਬੀਰ ਜੀ ਦਾ ਕਿਸੇ ਲੋਕ ਹੁੰਦਾ ਕਿ ਚਿੜੀ ਚੂੰਝ ਪਰ ਲੈ ਗਈ ਨਦੀ ਨਾ ਘਟਿਓ ਨੀਰ, ਦਾਨ ਦੀਏ ਧਨ ਨਾ ਕਟੇ, ਕਹਿ ਗਏ ਭਗਤ ਕਬੀਰ। ਤੇ ਗੁਰੂ ਕੇ ਪਿਆਰੋ ਕਹਿੰਦੇ ਸਿੱਧ ਗੋਟ ਗੁਰਬਾਣੀ 'ਚ ਹੁੰਦਾ, ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਟ ਹੋ ਰਹੀ ਆ। ਹੁਣ ਜਿਹੜੇ ਸਿੱਧ ਨੇ ਉਹ ਪਰਬਤਾਂ 'ਤੇ ਬੈਠੇ ਸਨ ਤੇ ਸਿੱਧਾਂ ਨੇ 114 ਸਵਾਲ ਗੁਰੂ ਨਾਨਕ ਦੇਵ ਜੀ ਨੂੰ ਕੀਤੇ ਨੇ। 114 ਸਵਾਲ ਆ। ਕਹਿਣ ਲੱਗੇ ਬਾਬਾ ਸਾਨੂੰ ਦੱਸ ਤੇ 'ਚ ਸ਼ਕਤੀ ਕਿਹੜੀ ਆ? ਜਦੋਂ ਮਰਜ਼ੀ ਤੂੰ ਪਰਬਤਾਂ 'ਤੇ ਆ ਕੇ ਸਾਡੇ ਕੋਲ ਬਹਿ ਜਾਂਦਾ, ਜਦੋਂ ਮਰਜ਼ੀ ਘਰੇ ਚਲੇ ਜਾਂਦਾ, ਜਦੋਂ ਮਰਜ਼ੀ ਕੱਪੜੇ ਬਦਲ ਕੇ ਫਿਰ ਆ ਜਾਂਦਾ, ਇਹ ਗੱਲ ਕੀ ਆ? ਤੇਰਾ ਗੁਰੂ ਕੌਣ ਸਾਨੂੰ ਦੱਸ ਕਿ ਜਿਹਦੇ ਨਾਲ ਤੇਰੀ ਸੁਰਤੀ ਜੁੜਦੀ ਆ? ਤੇ ਮੇਰੇ ਦਾਦਾ ਜੀ ਕਹਿੰਦੇ ਸ਼ਬਦ ਗੁਰੂ ਸੁਰਤ ਤੁਨ ਚੇਲਾ। ਕਿਉਂਕਿ ਅੱਜ ਤੱਕ ਦੁਨੀਆਂ 'ਤੇ ਬੜੇ ਗ੍ਰੰਥ ਸਨ, ਕਿਸੇ ਨੇ ਸ਼ਬਦ ਨੂੰ ਗੁਰੂ ਨਹੀਂ ਆਖਿਆ, ਪਰ ਗੁਰੂ ਨਾਨਕ ਦੇਵ ਜੀ ਨੇ ਆਖਿਆ। ਕਹਿੰਦੇ ਸਿੱਧਾਂ ਦੇ ਚੌਂਕੜੇ ਖੁੱਲ ਗਏ ਜਦੋਂ ਗੁਰਦੇਵ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿ ਸ਼ਬਦ ਗੁਰੂ ਸੁਰਤ ਤੁਨ ਚੇਲਾ। ਹੁਣ ਤੁਹਾਡੀ ਸੁਰਤੀ ਜੁੜ ਜਾਵੇ ਸ਼ਬਦ ਦੇ ਨਾਲ, ਬਾਣੀ ਨਾਲ ਨਾ, ਤੇ ਗੁਰੂ ਕੇ ਪਿਆਰੋ ਚੇਲੇ 'ਤੇ ਆਪੇ ਬਣ ਗਏ। ਕਿਉਂਕਿ ਚੇਲਾ ਕਿਹੜਾ ਹੁੰਦਾ? ਸਿੱਖੀ ਸਿੱਖਿਆ ਗੁਰ ਵਿਚਾਰ, ਕਿ ਜਿਹੜਾ ਗੁਰੂ ਦੀ ਸਥਿਤੀ ਸਿੱਖਿਆ 'ਤੇ ਅਮਲ ਕਰਦਾ। ਮੇਰੇ ਦਾਦਾ ਜੀ ਕਹਿੰਦੇ ਸਤਿਗੁਰ ਕਾ ਜੋ ਸਿੱਖੀ ਅਖਾਏ, ਭਲਕੇ ਉਠਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦੀਆਂ ਉੱਠਦਿਆਂ ਹਰ ਨਾਮ ਧਿਆਵੇ। ਸਾਡਾ ਬਹਿੰਦੀਆਂ ਉੱਠਦਿਆਂ ਪਰਮਾਤਮਾ ਨੂੰ ਯਾਦ ਰੱਖਣਾ। ਮੈਂ ਭੈਣਾਂ ਨੂੰ ਵੀਰਾਂ ਨੂੰ ਬੇਨਤੀ ਕਰਾਂਗਾ ਆਪਣੇ ਘਰੇ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰਿਆ ਕਰੋ, ਕਿਉਂਕਿ ਗੁਰੂ ਕੇ ਪਿਆਰੇ ਜਿਹੜਾ ਜਪਜੀ ਸਾਹਿਬ ਦਾ ਪਾਠ ਹੈ ਨਾ, ਉਹ ਗੁਰੂ ਗ੍ਰੰਥ ਸਾਹਿਬ ਦਾ ਨਿਚੋੜ ਹੈ। ਆਪਣੇ ਬੱਚਿਆਂ ਨੂੰ ਜਪਜੀ ਸਾਹਿਬ ਨਾਲ ਜੋੜੋ, ਕਿਉਂਕਿ ਜਦੋਂ ਪੰਜਾਬ ਜਾਂਦੇ ਹੋ ਕਦੇ ਗੁਜਰਾਂ ਦੇ ਡੇਰੇ ਤੱਕਿਓ, ਉਹਨਾਂ ਦੇ ਨਿੱਕੇ ਨਿੱਕੇ ਬੱਚੇ ਉਮਰ 9 ਸਾਲ ਦੀ ਹੁੰਦੀ ਆ ਤੇ ਗੁਰੂ ਕੇ ਪਿਆਰੇ ਉਹ ਕੁਰਾਨ ਦੀਆਂ ਇੱਟਾਂ ਪੜ੍ਹ ਲੈਂਦੇ ਨੇ। ਉਹ ਕਹਿੰਦੇ ਸਾਨੂੰ ਲੋੜ ਨਹੀਂ ਹੋਰ ਸਿੱਖਿਆ ਦੀ। ਕਹਿੰਦਾ ਸਾਡੇ ਬੱਚਿਆਂ ਨੂੰ ਕੁਰਾਨ ਪੜ੍ਹਨ ਵਾਸਤੇ ਅਰਬੀ ਲੈਂਗੁਏਜ ਆਉਣੀ ਚਾਹੀਦੀ ਆ। ਉਹਨਾਂ ਦੇ ਘਰੇ ਕੌਣ ਹੁੰਦੇ ਨੇ? ਕਾਜੀ ਸੱਦੇ ਹੁੰਦੇ ਨੇ, ਮੌਲਵੀ ਸੱਦੇ ਹੁੰਦੇ ਨੇ। ਉਹ ਮੌਲਵੀਆਂ ਨੂੰ ਸੱਦ ਕੇ ਆਪਣੇ ਬੱਚਿਆਂ ਨੂੰ ਅਰਬੀ ਸਿਖਾਉਂਦੇ ਨੇ ਅਰਬੀ। ਤੇ ਇਸੇ ਤਰ੍ਹਾਂ ਆਪਾਂ ਪੰਜਾਬੀ ਬੱਚਿਆਂ ਨੂੰ ਸਿਖਾਈਏ, ਨਹੀਂ ਨਹੀਂ ਉਹਨਾਂ ਨੇ ਗੁਰਦੁਆਰੇ ਨੂੰ ਖਾਲਸੇ ਗੁਰੂ ਕੇ ਪਿਆਰਿਓ, ਜਦੋਂ ਗੁਰਦੁਆਰੇ ਆਉਣਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਫਿਰ ਹੋਲੀ ਬੋਕੀ ਕਹਿਣਗੇ ਨਾ, ਮਾਫ਼ ਕਰਨਾ। ਉਹਨਾਂ ਨੇ ਜਦੋਂ ਲੰਗਰ ਹਾਜ਼ੀ ਜਾਓਗੇ ਹੋਲੀ ਕਿਚਨ ਕਹਿਣਗੇ। ਪੰਜਾਬੀ ਸਿਖਾਓ ਜੇ ਵਿਰਸਾ ਸਾਂਭਣਾ। ਜਿਹਨਾਂ ਘਰਾਂ 'ਚ ਪੰਜਾਬੀ ਜੂੰਦੀ ਰਹਿ ਗਈ, ਗੁਰਬਾਣੀ ਆ ਗਈ, ਔਰ ਉਹਨਾਂ ਦੀਆਂ ਕਈ ਪੀੜ੍ਹੀਆਂ ਬਚ ਜਾਣਗੀਆਂ, ਨਹੀਂ ਤਾਂ ਤੀਜੀ ਪੀੜ੍ਹੀ 'ਤੇ ਮਾਣ ਨਾ ਕਰਿਓ, ਮਾਫ਼ ਕਰਿਓ, ਤੀਜੀ ਪੀੜ੍ਹੀ 'ਤੇ ਮਾਣ ਨਾ ਕਰਿਓ।
ਪੰਜਾਬ ਵੇਖਦਾ ਹੁੰਦਾ ਸੀ ਆ ਫਲਾਨਾ ਘਰ ਅਕਾਲੀਆਂ ਦਾ ਫਲਾਨਾ ਸਿੱਖਾਂ ਦਾ ਘਰ ਆ। ਅੱਜ ਉਹਨਾਂ ਘਰਾਂ ਨੂੰ ਨਜ਼ਰ ਲੱਗ ਗਈ ਇੱਕ ਬੱਚਾ ਕਿਤੇ ਅਮਲੀ ਹੋ ਗਿਆ ਨਾ, ਉਹ ਘਰ ਹੀ ਬਰਬਾਦ ਕਰ ਦਿੱਤਾ। ਕਹਿੰਦੇ ਹੁਣ ਅਮਲੀਆਂ ਦਾ ਘਰ ਵੱਜਦਾ, ਅਜੇ ਸਿੱਖਾਂ ਦੇ ਘਰ ਵੱਜਦਾ ਸੀ। ਦੇਖੋਗੇ ਦਾਦੇ ਦੇ ਸਿਰ ਤੇ ਹੁੰਦੀ ਸੀ ਦਸਤਾਰ ਉੱਤੋਂ ਦੀ ਗਾਤਰਾ, ਹੁਣ ਉਹਦਾ ਪੁੱਤ ਜਵਾਨ ਹੋਇਆ ਤੇ ਪੁੱਤ ਨੇ ਦਾੜੀ ਕਟਾਉਣੀ ਆਰੰਭ ਕਰ ਦਿੱਤੀ। ਹੁਣ ਪੁੱਤ ਦਾੜੀ ਕਤਰਦਾ ਤੇ ਜਿਹੜੇ ਨਿੱਕੇ ਨਿੱਕੇ ਬੱਚੇ ਉਹਨਾਂ ਦੇ ਸਿਰ ਤੇ ਕੇਸ ਵੀ ਹੈ ਨਹੀਂ, ਤੇ ਅਗਲੀ ਪੀੜ੍ਹੀ ਦਾ ਪਤਾ ਨਹੀਂ ਕੀ ਬਣਨਾ। ਜਾਗੋ, ਕਿਉਂਕਿ ਗੁਰੂ ਕੇ ਪਿਆਰਿਓ, ਕੇਵਲ ਤੇ ਲੰਗਰ ਖਾਣ ਦਾ ਮਤਲਬ ਨਹੀਂ ਸਾਡੇ ਵਾਸਤੇ, ਕਿਉਂਕਿ ਸਹੀ ਸਾਡੇ ਵੀਰ ਕਹਿੰਦਾ ਨੇ ਕਿ ਇਹੋ ਜਿਹੀਆਂ ਗੱਲਾਂ ਕੌੜੀਆਂ ਹੁੰਦੀਆਂ ਨੇ, ਪਰ ਅਸੀਂ ਤੇ ਕੂਕਰ ਆ। ਕਵੀਰ ਕੂਕਰ ਭੌਂਕਣਾ ਮੁਤੀਆ ਮੇਰੋ ਨਾਓ, ਗਲੀ ਹਮਾਰੀ ਜੇਵਰੀ ਜੇ ਖਿੰਚੇ ਤੇ ਜਾਓ, ਹਮ ਕੂਕਰ ਤੇਰੇ ਦਰਬਾਰ ਭੌਂਕੇ ਆਗੇ ਬਦਨ ਪਸਾਰ, ਤੇ ਕੁੱਤਾ ਤੇ ਮਾਲਕ ਦੇ ਘਰ ਖਾਤਰ ਹੀ ਭੌਂਕਦਾ ਨਾ। ਅਸੀਂ ਗੁਰੂ ਘਰ ਦੇ ਕੁੱਤੇ ਹਾਂ, ਸਾਡਾ ਫਰਜ਼ ਬਣਦਾ ਕਿ ਜਿਸ ਘਰ ਦਾ ਖਾਣੇ ਉਸ ਘਰ ਦੀ ਰਾਖੀ ਕਰੀਏ, ਕਿਉਂਕਿ ਗੁਰੂ ਕੇ ਪਿਆਰੇ ਸਾਨੂੰ ਲੋੜ ਏ ਅਸੀਂ ਆਪਣੇ ਵਿਰਸੇ ਨੂੰ ਸਾਂਭ ਲਈਏ। ਹੁਣ ਗਿਆਨੀ ਸੋਹਣ ਸਿੰਘ ਦੀ ਸੀਰਤ ਲਿਖਦੇ ਨੇ, ਕਹਿੰਦੇ ਪੰਜਾਬ ਦਾ ਸਿੱਖ ਜਿੱਥੇ ਮਰਜ਼ੀ ਚਲਾ ਜਾਵੇ ਔਰ ਉਹਦਾ ਦਿਲ ਧੜਕਦਾ ਕਿੱਥੇ, ਆਤਮਾ ਕਿੱਥੇ, ਪੰਜਾਬ ਆ। ਪੰਜਾਬ ਉਹਦੀ ਆਤਮਾ, ਪੰਜਾਬ ਦੀ ਧਰਤੀ ਲਈ ਉਹਦਾ ਦਿਲ ਧੜਕਦਾ ਕਿ ਜਿੱਥੇ ਮਰਜ਼ੀ ਚਲਾ ਜਾਵੇ, ਕਿਉਂਕਿ ਪੰਜਾਬ ਦੇ ਨਾਲ ਜੁੜਿਆ ਕਿ ਉੱਥੇ ਜ਼ਮੀਨ ਹੈ, ਸਾਡੀ ਮਾਂ ਹੈ ਨਾ। ਜ਼ਮੀਨ ਨੂੰ ਪੁਰਾਣੇ ਬਜ਼ੁਰਗ ਮਾਂ ਕਹਿੰਦੇ ਹੁੰਦੇ ਸੀ, ਮਾਂ ਨੂੰ ਵੇਚਣਾ ਨਹੀਂ। ਤੇ ਜਿਹੜੇ ਜ਼ਮੀਨ ਵਿੱਚ ਆਏ ਉਹ ਵੇਖਦੇ ਨੇ ਇੱਥੇ ਆ ਕੇ, ਬੱਚੇ ਕਹਿਣੇ 'ਚ ਨਹੀਂ, ਉਹਨਾਂ ਨੂੰ ਵਕਤ ਪਿਆ ਹੋਇਆ ਕਿ ਤੀਜੀ ਪੀੜ੍ਹੀ ਕਿਵੇਂ ਬਚੇਗੀ। ਅਗਰ ਜ਼ਮੀਨ ਨਾਲ ਜੁੜੇ ਰਹੋਗੇ ਤਾਂ ਗੁਰੂ ਕੇ ਪਿਆਰੋ ਜੜ੍ਹਾਂ ਦੇ ਵਿੱਚੋਂ ਦਰਖਤ ਪੈਦਾ ਹੋ ਹੀ ਜਾਂਦੇ ਨੇ। ਯਾਦ ਰੱਖਿਓ, ਕਿਉਂਕਿ ਉਹ ਤਰਤ ਨਹੀਂ ਕਮਜ਼ੋਰਾਂ ਦੀ, ਉਹ ਮੁਲਕ ਨਹੀਂ ਬਿਮਾਰਾਂ ਦਾ, ਉਹ ਜੂਆ ਵੀਰ ਬਹਾਦਰਾਂ ਦੀ, ਉਹ ਪਹਿਲੇ ਅਹਿਸਾਸ ਸਵਾਰਾਂ ਦਾ ਜੋ ਉੱਥੇ ਜੂਣਾ ਚਾਹੁੰਦਾ ਏ, ਉਹ ਛਾਤੀ ਤਾਨ ਖਲੋ ਜਾਂਦਾ ਜਦੋਂ ਵੀ ਉਹਦੀ ਅੱਖ ਵਗੇ ਉਧਰ ਹੀ ਚਾਨਣ ਹੋ ਜਾਂਦਾ। ਤੇ ਗੁਰੂ ਨਾਨਕ ਦੇਵ ਜੀ ਬਾਬਤ ਡਾਕਟਰ ਕਵਾੜ ਨੇ ਲਿਖਿਆ ਸੀ, ਕਹਿੰਦਾ ਫਿਰ ਉੱਠੀ ਸੁਦਾਏ ਤਹੀਦ ਕੀ ਪੰਜਾਬ ਸੇ। ਕਹਿੰਦਾ ਪੰਜਾਬ ਹੀ ਘੋਆ ਜਿਹੜਾ ਭਾਰਤ ਦੇ ਮੂਹਰੇ ਅੜਦਾ, ਅੱਜ ਵੀ ਅੜਦਾ ਨਾ। ਇੱਕ ਸਾਲ ਤੁਸੀਂ ਕਿਸਾਨ ਮੋਰਚਾ ਲੱਗਾ, 800 ਕਿਸਾਨ ਸ਼ਹੀਦ ਹੋ ਗਿਆ, ਤੇ ਗੁਰੂ ਕੇ ਪਿਆਰੇ ਉਹ ਅੱਜ ਕਿਤੇ ਯਾਦ ਰੱਖੋਗੇ ਨਾ, ਹੁਣ 27 ਆ ਰਿਹਾ, ਇੱਕ 800 ਕਿਸਾਨ ਸ਼ਹੀਦ ਹੋਇਆ, ਇੱਕ ਸਾਲ ਮੋਰਚਾ ਲੱਗਾ, ਤੇ ਜਿਹੜਾ ਕਹਿੰਦਾ ਸੀ ਮੇਰਾ ਇੰਨੇ ਇੰਚ ਦਾ ਸ਼ੀਨਾ ਮੈਂ ਕਦੇ ਝੁਕਿਆ ਹੀ ਨਹੀਂ, ਝੁਕਾ ਲਿਆ ਨਾ, ਭਾਵੇਂ ਉਹ ਸਾਡੇ ਤੇ ਵਾਰ ਤੇ ਕਰੀ ਜਾਂਦੇ ਨੇ ਚੋਰੀ ਛਿਪੀ, ਪਰ ਗੁਰੂ ਕੇ ਪਿਆਰੋ ਤੁਹਾਡੇ ਤੇ ਵਾਰ ਬੜੇ ਹੋ ਰਹੇ ਨੇ, ਮਾਫ਼ ਕਰਨਾ। ਪੰਜਾਬ ਤੇ ਗਹਿਰੀ ਅੱਖ ਰੱਖ ਕੇ ਬੈਠੇ ਨੇ ਉਹ, ਕਿਤੇ ਆਪਣੇ ਪਰਿਵਾਰਾਂ ਨੂੰ ਦੱਸ ਦਿਓ ਘੁਸ ਨਾ ਜਾਣ ਸਾਡੇ 'ਚ। ਮੈਂ ਗੱਲ ਕਰਦਾ ਸਾਂ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਸ਼ਬਦ ਗੁਰੂ ਸੁਰਤ ਤੁਰ ਚੇਲਾ, ਇਹ ਸ਼ਬਦ ਗੁਰਪੀਰਾ ਗੈਰ ਗੰਭੀਰਾ, ਬਿਨ ਸ਼ਬਦ ਜਗਬੋ ਰਾਨੰਗਾ। ਮੇਰੇ ਦਾਦਾ ਜੀ ਕਹਿੰਦੇ ਸ਼ਬਦ ਤੋਂ ਬਿਨਾਂ ਮਨੁੱਖ ਦਾ ਜੀਵਨ ਅਧੂਰਾ। ਹੁਣ ਅੱਜ ਤੱਕ ਕਿਸੇ ਨੇ ਨਹੀਂ ਆਖਿਆ ਸੀ ਸ਼ਬਦ ਗੁਰੂ, ਪਰ ਗੁਰੂ ਨਾਨਕ ਦੇਵ ਜੀ ਨੇ ਕਹਿ ਦਿੱਤਾ। ਜਿਹੜੀ ਬਾਣੀ ਲਿਖਦੇ ਸੀ ਨਾ, ਬਾਣੀ ਉਚਾਰਦੇ ਸੀ, ਉਹਨੂੰ ਪੋਥੀ ਵਿੱਚ ਰੱਖ ਲੈਂਦੇ ਸੀ, ਆਸਾ ਹੱਥ ਕਿਤਾਬ ਕਸ਼। ਹੁਣ ਇੱਕ ਕਿਤਾਬ ਕੋਲ ਹੁੰਦੀ ਸੀ, ਇੱਕ ਕੋਲ ਡੰਡਾ ਹੁੰਦਾ ਸੀ, ਤੇ ਡੰਡਾ ਕਾਹਦੇ ਵਾਸਤੇ ਹੁੰਦਾ, ਕਿਉਂਕਿ ਕਈ ਸਿਆਣੇ ਕਹਿੰਦੇ ਡੰਡਾ ਪੀਰ ਵਿਗੜਿਆ, ਤਿਗੜਿਆਂ ਦਾ ਡੰਡੇ ਨੂੰ ਪੀਰ ਕਹਿੰਦਾ ਨੇ। ਯਾਦ ਰੱਖਣਾ, ਕਿਉਂਕਿ ਸਾਡੇ ਹਥਿਆਰ ਪੀਰ ਨਹੀਂ, ਆ ਗੁਰੂ ਗ੍ਰੰਥ ਸਾਹਿਬ ਦੇ ਮੋਰੇ ਹਥਿਆਰ ਪਏ ਨੇ, ਪੀਰ ਨਹੀਂ। ਕਿਉਂਕਿ ਜੇ ਕੋਈ ਆਮ ਤੌਰ 'ਤੇ ਪਿੰਡਾਂ 'ਚ ਤੁਸੀਂ ਵੇਖਦੇ ਹੋ ਨਾ, ਨਾਤ ਫਿਰਦੇ ਨੇ, ਔਰ ਕੁਝ ਸਾਧੂ ਫਿਰਦੇ ਹੁੰਦੇ, ਉਹਨਾਂ ਕੋਲ ਚੁਮਟਾ ਹੁੰਦਾ, ਉਹ ਚੁਮਟੇ ਨੂੰ ਹਥਿਆਰ ਬਣਾ ਲੈਂਦੇ ਨੇ, ਦਾੜੀ ਅਸਲ। ਹੁਣ ਗੁਰੂ ਨਾਨਕ ਦੇਵ ਜੀ ਦੇ ਕੋਲ ਕੀ, ਆਸਾ ਹੱਥ ਕਿਤਾਬ ਕਸ਼। ਹੁਣ ਦਾਤੇ ਨੂੰ ਪਤਾ ਹੈ ਕਿ ਜੇ ਸੱਜਣ ਠੱਗ ਤੋਂ ਸੱਜਣ ਬਣ ਗਿਆ ਤੇ ਗਾਂਹ ਕਿਹੜਾ ਠੱਗ ਪੈਦਾ ਨਹੀਂ ਹੋਣੀ, ਹੋਣੇ ਨੇ ਨਾ। ਇਸ ਕਰਕੇ ਗੁਰਦੇਵ ਨੇ ਗੁਰਬਾਣੀ ਨੂੰ ਲਿਖ ਲਿਆ ਕਿ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਾਨਾ। ਮੇਰੇ ਦਾਤਾ ਜੀ ਕਹਿੰਦੇ ਨੀ, ਕਹ ਦਾੜੀ ਅਸਲ ਸੱਜਣਾ ਤੂੰ ਠੱਗੀਆਂ ਤੇ ਕਰਦੇ, ਪਰ ਯਾਦ ਰੱਖ ਜਦੋਂ ਲੇਖਾ ਦੇਣਾ ਪੈਣਾ ਨਾ, ਕਬੀਰ ਲੇਖਾ ਦੇਣਾ ਸਹੇਲਾ, ਜੇ ਦਿਲ ਸੂਚੀ ਹੋਏ ਉਹ ਸਾਚੇ ਦੀਵਾਨ ਮੈਂ, ਪੱਲਾ ਨਾ ਪਕੜੇ ਕੋਈ ਉੱਥੇ ਕਿਸੇ ਨੇ ਸਾਥ ਥੋੜ੍ਹਾ ਦੇਣਾ। ਹੁਣ ਸੱਜਣ ਨੂੰ ਠੱਗ ਤੋਂ ਸੱਜਣ ਬਣਾ ਲਿਆ, ਉਹ ਬਾਣੀ ਨੂੰ ਲਿਖ ਲਿਆ ਗਿਆ। ਗੁਰਦੇਵ ਭੂਮੀਆਂ ਦੇ ਕੋਲ ਗਏ, ਉਹ ਚੋਰੀਆਂ ਕਰਦਾ ਸੀ ਨਾ, 662 ਅੰਗ ਉੱਤੇ ਧਨਾਸਰੀ ਰਾਗ ਦੇ ਅੰਦਰ ਗੁਰੂ ਨਾਨਕ ਦੇਵ ਜੀ ਨੇ ਲਿਖਿਆ, ਕਿਉਂਕਿ ਚੋਰ ਤੇ ਅੱਜ ਵੀ ਪੈਦਾ ਨਹੀਂ ਨਾ, ਚੋਰ ਨੂੰ ਸੁਧਾਰਨਾ ਕਿਵੇਂ ਆ, ਅਸੀਂ ਗੁਰਬਾਣੀ ਗਾਵਾਂਗੇ ਨਾ। ਕਿ ਚੋਰ ਸਲਾਹੇ ਚੀਤ ਨਾ ਭੀਜਾ, ਬਦੀ ਕਰੇ ਤਾਂ ਤਸੂ ਨਾ ਸ਼ੀਜਾ,
ਚੋਰ ਕੀ ਹਮਾ ਪਰ ਇਹਨਾਂ ਕੋਏ ਚੋਰ ਕੀ ਹੈ ਚੰਗਾ ਕਿਉਂ ਹੋਏ ਬੰਦੇ ਦਾ ਮਨ ਤੇ ਬੜਾ ਚੰਚਲ ਹੈ ਨਾ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਮਨ ਬੜਾ ਚੰਚਲ ਹੈ ਪੁੰਨੀ ਵੀ ਬਣ ਜਾਂਦਾ ਪਾਪੀ ਵੀ ਬਣ ਜਾਂਦਾ ਜਾਨਵ ਵੀ ਬਣ ਜਾਂਦਾ ਤੇ ਦਿਆਲੂ ਵੀ ਬਣ ਜਾਂਦਾ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਬਾਣੀ ਉਚਾਰੀ ਉਹਨੂੰ ਪੋਥੀ ਚ ਅੰਕਿਤ ਕਰ ਲਿਆ ਭਾਈ ਭਗੀਰਥ ਜੀ ਭਾਈ ਮਨਸੁਖ ਜੀ ਭਾਈ ਸੀਹਾ ਜੀ ਇਹ ਗੁਰਬਾਣੀ ਲਿਖਦੇ ਹੁੰਦੇ ਸਨ ਕਹਿੰਦੇ ਨੇ ਦਰਅਸਲ ਜਿਹੜੀ ਪੋਥੀ ਹੈ ਨਾ ਉਹ ਗੁਰੂ ਅੰਗਦ ਦੇਵ ਜੀ ਨੂੰ ਦੇ ਦਿੱਤੀ ਬਾਬਾ ਬੁੱਢਾ ਜੀ ਉਮਰ ਕਿੰਨੀ ਸੀ 12 ਸਾਲ ਦੀ ਨਾ ਅੱਜ ਬਾਬਾ ਬੁੱਢਾ ਜੀ ਦੀ ਬਰਸੀ ਵੀ ਆ ਰਹੀ ਹੈ ਬਾਬਾ ਬੁੱਢਾ ਜੀ 12 ਸਾਲ ਦੇ ਸਨ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਸਨ ਤੇ ਕਹਿਣ ਲੱਗੇ ਸੀ ਦਾਤਾ ਮੈਨੂੰ ਮੌਤ ਤੋਂ ਡਰ ਲੱਗਦਾ ਤੇ ਗੁਰਦੇਵ ਕਹਿਣਗੇ ਤੈਨੂੰ ਮੌਤ ਆਉਣੀ ਨਹੀਂ ਹੁਣ 125 ਸਾਲ ਦੇ ਸੀ ਬਾਬਾ ਬੁੱਢਾ ਜੀ ਜਦੋਂ ਸੱਚਖੰਡ ਪਿਆਨਾ ਕਰ ਗਏ 113 ਸਾਲ ਇਹਨਾਂ ਨੇ ਗੁਰੂ ਨਾਨਕ ਦੇਵ ਦੇ ਘਰ ਦੀ ਸੇਵਾ ਕੀਤੀ ਹੈ 113 ਸਾਲ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ ਕੀਤਾ ਗਿਆ ਉਦੋਂ ਉਮਰ ਪਤਾ ਕਿੰਨੀ ਸੀ 98 ਸਾਲ ਹੁਣ 98 ਸਾਲ ਦਾ ਬਾਬਾ ਬੁੱਢਾ ਜੀ ਪਹਿਲਾ ਹੈਡ ਗ੍ਰੰਥੀ ਬਣਿਆ ਸੀ ਯਾਦ ਰੱਖਿਓ ਕਹਿੰਦੇ ਨੇ ਬਾਬਾ ਬੁੱਢਾ ਜੀ ਨੂੰ ਪੋਥੀ ਦਿੱਤੀ ਪ੍ਰਕਾਸ਼ ਕੀਤਾ ਗੁਰੂ ਅੰਗਦ ਦੇਵ ਜੀ ਦਾ ਲੈਣੇ ਸੀ ਅੰਗਦ ਕੀ ਆ ਅੰਗਦ ਸੀ ਅੱਲਾ ਕਰਦੀ ਆ ਹੁਣ ਗੁਰੂ ਅੰਗਦ ਦੇਵ ਜੀ ਗੁਰਗੱਦੀ ਤੇ ਬੈਠੇ ਉਹ ਜਿਹੜੀ ਬਾਣੀ ਰਚੀ ਇਹ ਗੁਰੂ ਕੇ ਪਿਆਰ ਉੱਪਰ ਗੁਰੂ ਅਮਰਦਾਸ ਜੀ ਨੂੰ ਜਾਣ ਲੱਗੇ ਆਪਣੀ ਜੋਤ ਵੀ ਦੇ ਗਏ ਤੇ ਗੁਰਬਾਣੀ ਵੀ ਦੇ ਗਏ ਹੁਣ ਜਿਹੜੀਆਂ ਪੋਥੀਆਂ ਗੁਰੂ ਅਮਰਦਾਸ ਜੀ ਦੇ ਕੋਲ ਨੇ ਨਾ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਹੁਣ ਉਹ ਪੋਥੀਆਂ ਕੁਝ ਮੋਹਨ ਭਾਈ ਮੋਹਨ ਜੀ ਦੇ ਕੋਲ ਸਨ ਉਹ ਪੋਥੀਆਂ ਗੁਰੂ ਅਰਜਨ ਦੇਵ ਜੀ ਨੇ ਮੰਗਵਾ ਲਈਆਂ ਭਾਈ ਮੋਹਨ ਜੀ ਪਾਸੋਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਜਾ ਕੇ ਗੁਰਦੁਆਰਾ ਚਵਾਰਾ ਸਾਹਿਬ ਦਰਸ਼ਨ ਕਰਿਓ ਜੀ ਇੱਥੇ ਬਾਬਾ ਮੋਹਨ ਰਹਿੰਦਾ ਹੁੰਦਾ ਸੀ ਔਰ ਬਾਬਾ ਮੋਹਨ ਕੌਣ ਹੈ ਇਹ ਗੁਰੂ ਅਮਰਦਾਸ ਜੀ ਦਾ ਵਰਖੁਰਦਾਰ ਬਾਬਾ ਮੋਹਨ ਤੇ ਮੋਹਰੀ ਜੀ ਤੇ ਗੁਰੂ ਅੰਗਦ ਦੇਵ ਜੀ ਦੇ ਦੋ ਪੁੱਤਰ ਨੇ ਭਾਈ ਦਾਸੂ ਤੇ ਭਾਈ ਦਾਤੂ ਜੀ ਤੇ ਗੁਰੂ ਨਾਨਕ ਦੇਵ ਜੀ ਦੇ ਦੋ ਪੁੱਤਰ ਨੇ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ ਕਿਉਂਕਿ ਜਿਹੜੇ ਦਸਾਂ ਗੁਰੂਆਂ ਦੇ ਪੁੱਤ ਨੇ ਬਾਈ ਨੇ ਨਾ ਬਾਈ ਗੁਰੂ ਕੇ ਪਿਆਰੇ ਹੋ ਇਹਦੇ ਚ ਕੋ ਵੀ ਹੈ ਜਿਹੜਾ ਗੁਰੂ ਅਮਰਦਾਸ ਨੂੰ ਲੱਤ ਮਾਰਦਾ ਆ ਕੇ ਉਹ ਕੌਣ ਹੈ ਭਾਈ ਦਾਤੂ ਇੱਕ ਉਹ ਵੀ ਹੈ ਇਹ ਜਿਹੜਾ ਗੁਰੂ ਰਾਮਦਾਸ ਜੀ ਨੂੰ ਬੁਰਾ ਭਲਾ ਕਹਿ ਰਿਹਾ ਕੌਣ ਹੈ ਪ੍ਰਿਥੀ ਚੰਦ ਮੇਰੇ ਦਾਤਾ ਨੇ ਆਖਿਆ ਸੀ ਮੀਣਾ ਆ ਮੀਣਾ ਮੀਣੇ ਨੂੰ ਸੰਗ ਨਾ ਲਾਇਓ ਹੁਣ ਇਹੋ ਜਿਹਾ ਵੀ ਨਾ ਇੱਕ ਧੀਰਮਲ ਵੀ ਆ ਕਿਉਂਕਿ ਬਾਬਾ ਗੁਰਦਿੱਤਾ ਜੀ ਦਾ ਪੁੱਤ ਉਹ ਵੀ ਗਦਾਰੀ ਕਰ ਗਏ ਆ ਇੱਕ ਬਾਬਾ ਰਾਮ ਰਾਏ ਵੀ ਆ ਹੁਣ ਬਾਬਾ ਰਾਮ ਰਾਏ ਸੱਤਵੇਂ ਪਾਤਸ਼ਾਹ ਦਾ ਪੁੱਤ ਔਰੰਗਜ਼ੇਬ ਪਾਤਸ਼ਾਹ ਨੂੰ ਖੁਸ਼ ਕਰਨ ਵਾਸਤੇ ਕਹਿੰਦਾ ਕਿ ਮਿੱਟੀ ਮੁਸਲਮਾਨ ਦੀ ਲਿਖਣਾ ਭੁਲੇਖਾ ਪੈ ਗਿਆ ਉੱਥੇ ਬੇਈਮਾਨ ਦੀ ਸੀ ਇੱਦਾਂ ਦੇ ਵੀ ਨੇ ਜਿਹੜੇ ਦਾਤਾ ਜੀ ਕਹਿੰਦੇ ਜਿੱਧਰ ਮੂੰਹ ਉੱਧਰ ਚਲਾ ਜਾ ਤੂੰ ਬਾਣੀ ਨੂੰ ਪਲਟਣਾ ਕਿਉਂਕਿ ਗੁਰੂ ਕੇ ਪਿਆਰੇ ਬਾਣੀ ਨਾਲ ਪਿਆਰ ਇੰਨਾ ਹੁੰਦਾ ਸੀ ਗੁਰੂ ਸਾਹਿਬਾਨ ਦਾ ਹੁਣ ਗੱਲ ਕਰਦੇ ਸਾ ਕਿ ਗੁਰੂ ਅਮਰਦਾਸ ਜੀ ਦੀ ਬਾਣੀ ਕਤਲ ਕਰ ਲਈ ਗਈ ਗੁਰੂ ਰਾਮਦਾਸ ਜੀ ਦੀ ਬਾਣੀ ਤੇ ਅੱਗੇ ਗੁਰੂ ਅਰਜਨ ਦੇਵ ਜੀ ਦੇ ਕੋਲ ਏ ਅੱਜ ਮੇਰੇ ਦਾਤਾ ਜੀ ਨੇ ਥਾਂ ਪਤਾ ਕਿਹੜਾ ਚੁਣਿਆ ਰਾਮ ਸਰ ਕਿਤੇ ਗਏ ਹੋ ਕਿਤੇ ਗਏ ਹੋ ਅਰਾਮਸਰ ਅੰਮ੍ਰਿਤਸਰ ਦੀ ਧਰਤੀ ਤੇ ਨਹੀਂ ਨਹੀਂ ਸਾਤੋਂ ਟਾਈਮ ਥੋੜਾ ਹੁੰਦਾ ਹੈ ਕਿਉਂਕਿ ਹਰਿਮੰਦਰ ਸਾਹਿਬ 3 ਘੰਟੇ ਲੱਗਦੇ ਪ੍ਰਕਰਮਾ ਚ ਨਾ ਅਸੀਂ ਅਕਾਲ ਤਖ਼ਤ ਤੇ ਮੱਥਾ ਟੇਕਦੇ ਹਾਂ ਹੁਣ ਅਕਾਲ ਤਖ਼ਤ ਪਰ ਸਾਡੇ ਡੋਲੇ ਫੜਕਦੇ ਹੁੰਦੇ ਸੀ ਸਿੱਖਾਂ ਦੇ ਜਦੋਂ ਹਰਿਮੰਦਰ ਸਾਹਿਬ ਮੱਥਾ ਟੇਕਣਾ ਸ਼ਾਂਤੀ ਮਿਲਣੀ ਤੇ ਜਦੋਂ ਅਕਾਲ ਤਖ਼ਤ ਵੱਲ ਵੇਖਣਾ ਤਾਂ ਸਿੱਖਾਂ ਦੇ ਡੋਲੇ ਫੜਕਣ ਲੱਗ ਪੈਣੇ ਕਿ ਸਾਡਾ ਮੀਰੀ ਪੀਰੀ ਦਾ ਸਿਧਾਂਤ ਆ ਇੱਥੇ 6ਵੇਂ ਪਾਤਸ਼ਾਹ ਨੇ ਸਾਡੇ ਹਥਿਆਰ ਪਵਾਏ ਨੇ ਇੱਥੇ ਹਥਿਆਰਾਂ ਦੀ ਪੂਜਾ ਹੋਈ ਆ ਤੇ ਅੱਜ ਸਿੱਖ ਦੇ ਕੋਲ ਟਾਈਮ ਕਿੰਨਾ ਕੁ ਮਾਫ਼ ਕਰਿਓ ਬਾਬਿਆਂ ਦੀਆਂ ਬਰਸੀਆਂ ਮਨਾਈਆਂ ਨੇ ਨਾ ਬਾਬਿਆਂ ਦੀਆਂ ਬਰਸੀਆਂ ਤੋਂ ਟਾਈਮ ਥੋੜ੍ਹਾ ਮਿਲਦਾ ਤੇ ਬਾਬੇ ਵੀ ਉਹਨਾਂ ਨੂੰ ਪਤਾ ਹਾੜੀ ਸੋਹਣੀ ਸਾਡੀ ਹੋਈ ਆ ਮੈਂ ਗੱਲ ਕਰਦਾ ਸਾਂ ਹੁਣ ਰਾਮਸਰ ਦੀ ਧਰਤੀ ਬਾਬਾ ਦੀਪ ਸਿੰਘ ਦਾ ਸ਼ਹੀਦੀ ਸਥਾਨ ਉਹਦੀ ਕੰਧ ਨਾਲ ਲੱਗਦੀ ਆ ਕਿਤੇ ਦਰਸ਼ਨ ਕਰਕੇ ਆਇਓ ਅੱਜ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਥਾਂ ਚੋਂ ਲਿਆ ਇੱਥੇ ਬਹੁਤ ਸੋਹਣੇ ਸੋਹਣੇ ਦਰਖਤ ਸਨ ਕਹਿੰਦੇ ਜਿਵੇਂ ਅਸੀਂ ਲੱਗਾ ਨਾ ਇਹੋ ਜਿਹੀ ਹਵਾ ਆਉਂਦੀ ਸੀ ਇੱਥੇ ਤੰਬੂ ਲੱਗ ਗਏ ਅੱਜ ਤੰਬੂ ਲਾਏ ਨੇ ਨਾ ਇੱਕ ਗੱਲ ਹੋਰ ਕਹਿੰਦਾ ਜਾਵਾਂ ਕਿ 1587 ਤੋਂ ਲੈ ਕੇ ਹਰਿਮੰਦਰ ਸਾਹਿਬ ਦਾ ਜਿਹੜਾ ਨੀਂਹ ਰੱਖਿਆ ਨਾ ਔਰ 1601 ਤੱਕ ਤੇ ਗੁਰੂ ਅਰਜਨ ਦੇਵ ਜੀ ਨੇ ਬਾਹਰ ਬੜੇ ਕਾਰਜ ਕੀਤੇ ਸਨ ਤਰਨ ਤਾਰਨ ਦੀ ਸੇਵਾ ਕਰਤਾਰਪੁਰ ਦੀ ਔਰ ਨੀਂਹ ਰੱਖੀ ਗਈ ਹਰ ਔਰ ਨਾਲ 6ਵੇਂ ਪਾਤਸ਼ਾਹ ਦੇ ਨਾਮ ਤੇ ਹਰਗੋਬਿੰਦਪੁਰਾ ਵਸਾਇਆ ਗਿਆ ਗੁਰੂ ਕੇ ਬਾਗ ਦੀ ਸੇਵਾ ਹੋਈ ਔਰ 5 ਤੀਰਥ ਤਿਆਰ ਕੀਤੇ ਸਨ ਪਰ ਨਾਲ ਨਾਲ ਦਰਬਾਰ ਸਾਹਿਬ ਦੀ ਸੇਵਾ ਚੱਲਦੀ ਆ 1601 ਈਸਵੀ ਨੂੰ ਹਰਿਮੰਦਰ ਸਾਹਿਬ ਤਿਆਰ ਹੋ ਗਿਆ ਹੁਣ ਜਦੋਂ ਹਰਿਮੰਦਰ ਸਾਹਿਬ 1601 ਨੂੰ ਤਿਆਰ ਹੋਇਆ ਤੇ ਮੇਰੇ ਦਾਤਾ ਜੀ ਨੇ ਗੁਰਬਾਣੀ ਫਿਰ ਇਕੱਠੀ ਕਰਨੀ ਆਰੰਭ ਕਰ ਲਈ
1601 ਤੋਂ 1604 ਤੱਕ ਮੇਰੇ ਦਾਤੇ ਨੇ ਹੋਰ ਕੋਈ ਕਾਰਜ ਨਹੀਂ ਕੀਤਾ, ਇਹ ਗੁਰਬਾਣੀ ਵੱਲ ਹੀ ਧਿਆਨ ਦਿੱਤਾ। ਹੁਣ ਗੁਰੂ ਕਹੇ ਪਿਆਰਿਓ, ਹੁਣ ਜਦੋਂ ਰਾਮਸਰ ਦੀ ਧਰਤੀ ਨੂੰ ਚੁਣਿਆ ਗਿਆ ਨਾ, ਇੱਥੇ ਭਗਤ ਕਬੀਰ ਜੀ ਦੀ ਬਾਣੀ, ਭਗਤ ਰਵਿਦਾਸ ਜੀ ਦੀ ਉੱਤਰ ਪ੍ਰਦੇਸ਼ ਚੋਂ, ਯੂਪੀ ਚੋਂ, ਕਿਉਂਕਿ ਇਹ ਤੁਹਾਨੂੰ ਵੇਖਿਆ ਕਿਹੜੀ ਜਾਤ ਏ, ਕਿਹੜਾ ਮਜ਼ਹਬ ਏ, ਉਹ ਕਿ ਗਰੀਬ ਏ, ਅਮੀਰ ਏ, ਨਹੀਂ ਨਹੀਂ ਨਹੀਂ, ਜੇਕਰ ਰਾਜਤਨ ਭਗਤ ਧੰਨਾ ਜੀ ਦੀ ਬਾਣੀ ਤੇ ਗੁਰੂ ਕਹੇ ਪਿਆਰਿਓ, ਜੇਕਰ ਦਾਤਾ ਜੀ ਕਹੇ ਨਾਮਦੇਵ ਦੀ ਬਾਣੀ ਮਹਾਰਾਸ਼ਟਰ ਦੀ ਧਰਤੀ ਤੋਂ ਲਿਆਂਦੀ ਗਈ, ਔਰ ਸੈਨ ਭਾਈ ਸੈਨ ਭਗਤ ਦੀ ਬਾਣੀ ਬਿਹਾਰ ਦੀ ਧਰਤੀ ਤੋਂ ਮੰਗਵਾਈ ਗਈ, ਮੇਰੇ ਦਾਤਾ ਜੀ ਨੇ ਇੱਥੋਂ ਵੇਖਿਆ। ਹੁਣ ਕੱਟੜ ਮੁਸਲਮਾਨ ਸੀ ਸ਼ੇਖ ਫਰੀਦ ਦਾ, ਯਾਦ ਰੱਖਿਓ ਬਾਬਾ ਸ਼ੇਖ ਫਰੀਦ ਦਾ ਬਰਸਿਹਾਰੀ ਨਾ, ਔਰ ਬਾਬਾ ਸ਼ੇਖ ਫਰੀਦ ਕੱਟੜ ਮੁਸਲਮਾਨ ਆ। ਉਹ ਕਹਿੰਦਾ ਕਬੀਰ ਮਾਫ ਕਰਨਾ ਕਿ ਫਰੀਦਾ, ਉੱਠ ਫਰੀਦਾ ਸੁੱਤਿਆ ਸੁਬਹ ਨਵਾਜ ਗਜ਼ਾਰ, ਜੋ ਸਿਰ ਸਾਈ ਨਾਨਵੇ ਸੋ ਸਿਰ ਕੱਪ। ਇਹੋ ਜੀ ਕੱਟੜ ਬਾਣੀ ਤੇ ਕਿਤੇ ਭਗਤ ਦੀ ਵੀ ਹੈ ਨਹੀਂ, ਪਰ ਸ਼ੇਖ ਫਰੀਦ ਕਹਿੰਦਾ ਕਹਿੰਦਾ ਉੱਠ ਕੇ ਬੰਦਿਆ ਰੱਬ ਨੂੰ ਯਾਦ ਕਰ ਲਾ, ਅਗਰ ਨਹੀਂ ਕਰਨਾ ਆ ਸਿਰ ਫੇ ਕੱਟ ਲਾ। ਇਹ ਸਿਰ ਕਾਹਦੇ ਕੰਮ ਜਿਹੜਾ ਗੁਰੂ ਪਰਮਾਤਮਾ ਨੇ ਦਿੱਤਾ ਹੈ। ਮੇਰੇ ਗੁਰੂ ਅਮਰਦਾਸ ਜੀ ਪਤਾ ਕੀ ਕਹਿੰਦੇ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਇ ਕੇ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਆਓ ਰਾਮਸਰ ਦੀ ਧਰਤੀ ਤੇ ਅੱਜ ਗੁਰੂ ਕੇ ਪਿਆਰਿਓ ਚੌਂਕੀ ਲੱਗ ਗਈ, ਤੰਬੂ ਲੱਗ ਗਏ। ਭਾਈ ਬੰਨੋ ਨੂੰ ਹੁਕਮ ਹੋਇਆ ਕਿ ਕਲਮਾ ਤਿਆਰ ਕਰ, ਸ਼ਾਹੀ ਤਿਆਰ ਕਰ। ਭਾਈ ਗੁਰਦਾਸ ਜੀ ਨੂੰ ਕੋਲ ਬਿਠਾਉਂਦੇ ਨੇ, ਔਰ ਜਿਹੜੀ ਸ਼ਾਹੀ ਸੀ ਨਾ 20 ਦਿਨਾਂ ਤਿਆਰ ਹੁੰਦੀ ਸੀ ਗੁਰੂ ਕੇ ਪਿਆਰਿਓ, ਤਾਂਬੇ ਦੇ ਭਾਂਡੇ 'ਚ ਪਾ ਕੇ ਤਰ੍ਹਾਂ ਤਰ੍ਹਾਂ ਦੀਆਂ ਵਸਤਾਂ ਪਾ ਕੇ ਉਸ ਸਿਆਹੀ ਨੂੰ ਤਿਆਰ ਕਰਨਾ, ਉਹਨੂੰ ਸੋਨੇ ਦੀ ਸਿਲਤ ਦੇ ਨਾਲ ਉਹਨੂੰ ਪੀਆ ਜਾਣਾ, ਕਿਉਂਕਿ ਚਮਕੇ ਜਿਹੜਾ ਸ਼ਬਦ ਲਿਖਿਆ ਜਾਣਾ। ਅੱਜ 20 ਦਿਨਾਂ ਵਿੱਚ ਸਿਆਹੀ ਤਿਆਰ ਹੋ ਗਈ, ਤੱਕੋ ਅੱਜ ਮੇਰੇ ਦਾਤਾ ਜੀ ਗੁਰਬਾਣੀ ਨੂੰ ਤਰਤੀਬ ਆਦ। ਔਰ ਜਿਵੇਂ ਬ੍ਰਹਮਸਰ ਦੀ ਧਰਤੀ ਤੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਲੱਗੇ ਨੇ, ਉਹ ਸਮਝਦਾ ਸੀ ਨੇ ਬੇਨਤੀ।

0: ਪੰਚਮ ਪਾਤਸ਼ਾਹ ਜੀ ਨੇ ਸਾਡੇ ਤੇ ਅੱਜ ਮਹਾਨ ਪਰ ਪੁਕਾਰ ਕੀਤਾ ਹੈ, ਕਿਉਂਕਿ ਗੁਰੂ ਕੇ ਪਿਆਰੇ ਉਸ ਸਮੇਂ ਕੁਝ ਨਕਲੀ ਭਗਤ ਵੀ ਆਏ, ਕਾਨਾ ਪੀਲੋ ਸੱਜੂ ਹਸਾ ਸੈਨਾ, ਔਰ ਇਹਨਾਂ ਦਾ ਜ਼ਿਕਰ ਮੈਂ 3 ਤੋਂ 4 ਵਜੇ ਤੱਕ ਜਿਹੜਾ ਟਾਈਮ ਹੈ ਔਰ ਉਹਦੇ ਵਿੱਚ ਜ਼ਿਕਰ ਕਰਨ ਦਾ ਯਤਨ ਕਰਾਂਗਾ, ਕਿਉਂਕਿ ਮੇਰੇ ਦਾਤਾ ਜੀ ਦੇ ਸਾਹਮਣੇ ਕੁਝ ਔਂਕੜਾਂ ਵੀ ਆਈਆਂ। ਮੇਰੇ ਦਾਤਾ ਜੀ ਨੇ ਉਸ ਸਮੇਂ ਉਹਨਾਂ ਦਾ ਕਿਵੇਂ ਨਜਿੱਠਿਆ, ਸੋ ਗੁਰੂ ਕੇ ਪਿਆਰੇ ਉਹਦਾ ਜ਼ਿਕਰ ਆਪਾਂ 3 ਤੋਂ 4 ਵਜੇ ਜਿਹੜਾ ਸਮਾਂ ਉਹਦੇ ਜ਼ਿਕਰ ਕਰਨ ਦਾ ਯਤਨ ਕਰਾਂਗੇ, ਕਿਉਂਕਿ ਸਾਡੇ ਛੋਟੇ ਬੱਚੇ ਪਹੁੰਚ ਚੁੱਕੇ ਨੇ। ਸੋ ਉਹ ਮਾਪੇ ਧੰਤਾ ਦੇ ਯੋਗ ਨੇ ਜਿਹਨਾਂ ਦੇ ਬੱਚੇ ਗੁਰਬਾਣੀ ਪੜ੍ਹਦੇ ਨੇ ਅਤੇ ਗੁਰਬਾਣੀ ਪੜ੍ਹਾਉਂਦੇ ਵੀ ਨਹੀਂ, ਕਿਉਂਕਿ ਭਾਗਾਂ ਵਾਲੇ ਉਹ ਪਰਿਵਾਰ ਹੁੰਦੇ ਨਹੀਂ। ਸੋ ਗੁਰੂ ਦਾਤੇ ਦੀ ਮਿਹਰ ਹੈ, ਨਦਰ ਹੈ ਉਹਨਾਂ ਬੱਚਿਆਂ 'ਤੇ ਕਿ ਸਾਡੇ ਤੋਂ ਬਾਅਦ ਇਹਨਾਂ ਨੇ ਕੀਰਤਨ ਕਰਨਾ ਹੈ। ਪਰ ਗੁਰੂ ਕੇ ਪਿਆਰੋ ਯਾਦ ਰੱਖਿਓ, ਅੱਜ ਲੋਕ ਸਾਨੂੰ ਤਾਨੇ ਮਾਰਦੇ ਨਹੀਂ ਕਿ ਰੱਬ ਦੇ ਪਿਆਰੀਓ ਸਪੋਲੀਆਂ ਦੀ ਪੂਜਾ ਕਰੋ, ਇਹਦੇ ਨਾਲੋਂ ਚੰਗਾ ਦੀਵਾ ਬਾਲੋ ਸ਼ਮਸ਼ਾਨ ਤੇ, ਔਰ ਸ਼ੇਰਾਂ ਦਾ ਸਰੂਪ ਲੈ ਕੇ ਭੇਡਾਂ ਵਾਲੀ ਚਾਲ ਚੱਲੋ, ਬੱਟਾਂ ਨਾਲ ਗਾਇਓ ਪੰਥ ਖਾਲਸਾ ਦੀ ਸ਼ਾਨ ਤੇ, ਖਾਲਸੇ ਦਾ ਇੱਕੋ ਇੱਕ ਹਾਜ਼ਰਾ ਹਜ਼ੂਰ ਗੁਰੂ ਜਿਹਦੀ ਮਹਿਮਾ ਅੱਜ ਤਿੰਨਾਂ ਲੋਕਾਂ ਦੀ ਜ਼ਬਾਨ ਤੇ, ਐਵੇਂ ਲੋਕੀ ਭਰਮ ਦੇ ਪਖੰਡੀਆਂ ਦੇ ਡੇਰਿਆਂ ਤੇ, ਦੱਸੋ ਗੁਰੂ ਗ੍ਰੰਥ ਜੀ ਆ ਗੁਰੂ ਕਿੱਥੇ ਆ ਜਹਾਨ ਤੇ, ਇਹੋ ਜਿਹਾ ਗੁਰੂ ਨਹੀਂ ਮਿਲਣਾ। ਸੋ ਗੁਰੂ ਕੇ ਪਿਆਰ ਇਸੀ ਤੁਹਾਡਾ ਅਗਲਾ ਪੰਨਾ 3 ਤੋਂ 4 ਵਜੇ ਤੱਕ। ਸੋ ਭਾਈ ਰਾਮ ਸਿੰਘ ਰਫਤਾਰ ਪਿੰਡ ਟੁੱਟ ਕਲਾਂ ਤਹਿਸੀਲ ਨਕੋਦਰ ਜ਼ਿਲ੍ਹਾ ਜਲੰਧਰ ਵਾਲੇ ਅਤੇ ਨਾਲ ਦੇ ਸਾਥੀ ਸਾਡੇ ਸੰਗੀ ਮਾਸਟਰ ਭਾਈ ਬਲਵਿੰਦਰ ਸਿੰਘ ਜੀ ਉੱਪਰ ਪਿੰਡ ਮਾਨਕਪੁਰ ਸ਼ਾਹਕੋਟ ਵਾਲੇ, ਢਾਡੀ ਭਾਈ ਅਰਜੀਤ ਸਿੰਘ ਜੀ ਪਿੰਡ ਬੁੱਲੋਵਾਲ ਔਰ ਜਲੰਧਰ ਵਾਲੇ ਅਤੇ ਢਾਡੀ ਭਾਈ ਮਲਕੀਤ ਸਿੰਘ ਜੀ ਮਾਛੀਵਾੜਾ ਔਰ ਗੁਰੂ ਕੀ ਨਗਰੀ, ਕਿਉਂਕਿ ਆਮ ਤੌਰ 'ਤੇ ਜਦੋਂ ਇਤਿਹਾਸ ਪੜ੍ਹਦੇ ਮਾਛੀਵਾੜੇ ਦਾ ਨਾਂ ਕਿ ਮਾਛੀਵਾੜੇ ਜੰਗਲਾਂ 'ਚ ਸੌਂ ਗਿਆ ਮਾਈ ਟਿੰਡ ਦਾ ਸਰਾਣਾ ਲਾ ਕੇ, ਉਹ ਵੀ ਸਮਾਂ ਸੀ ਜਦੋਂ ਮਾਛੀਵਾੜੇ ਦੀ ਧਰਤੀ 'ਤੇ ਦਾਤਾ ਟਿੰਡ ਦਾ ਸਰਾਣਾ ਲਾ ਕੇ ਆਪਣਾ ਪਰਿਵਾਰ ਵਾਰ ਕੇ ਅਤੇ ਉਹ ਦਾਤਾ ਜੀ ਪਹੁੰਚੇ ਸਨ ਉਸ ਨਗਰ 'ਚੋਂ। ਸੋ ਸਾਡੇ ਵੀਰ ਮਲਕੀਤ ਸਿੰਘ ਜੀ ਮੀਤ ਆ ਉਹ ਸੇਵਾ ਕਰ ਰਹੇ ਨੇ। ਮੈਂ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਗੁਰੂ ਕੇ ਪਿਆਰਿਓ, ਕਿ ਜਿਹਨਾਂ ਨੇ ਇਤਿਹਾਸ ਨੂੰ ਸੁਣਿਆ ਔਰ ਜਿਹਨਾਂ ਨੇ ਇਤਿਹਾਸ ਨੂੰ ਸੁਣਿਆ ਔਰ ਇਤਿਹਾਸ ਨੂੰ ਪੱਲੇ ਬੰਨ ਦਾ ਯਤਨ ਕਰਿਓ ਜੀ, ਅਤੇ ਢਾਡੀ ਭਾਈ ਹਰਜੀਤ ਸਿੰਘ ਜੀ ਸਤਾਰਾ ਬੁੱਲੋਵਾਲ ਜਲੰਧਰ ਵਾਲੇ ਇਹ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ। ਪਰ ਇੱਕ ਗੱਲ ਮੈਂ ਪਹਿਲਾਂ ਵੀ ਕਿਹਾ, ਕਿ ਇੱਕ ਕਿਣਕਾ ਹੀ ਲੈ ਜਿਓ, ਇੱਕ ਕਿਣਕਾ ਪੱਲੇ ਬੰਨ ਲਿਓ, ਬੱਚਿਆਂ ਨੂੰ ਦੱਸਿਓ ਕਿ ਬੱਚਿਓ ਸਾਡਾ ਵਿਰਸਾ ਕੀ ਹੈ, ਪੰਜਾਬੀ ਪੜ੍ਹੋ ਅਤੇ ਪੜ੍ਹਾਓ ਅਤੇ ਜੁੜੋ, ਜੇ ਆਪਣਾ ਪੰਜਾਬ ਦੀ ਧਰਤੀ ਦੇ ਨਾਲ ਆਪਾਂ ਜੁੜੇ ਰਹਿਣਾ। ਸੋ ਗੁਰੂ ਦਾਤਾ ਕਿਰਪਾ ਕਰੇ, ਅਗਲਾ ਪ੍ਰੋਗਰਾਮ ਸਾਡੇ ਵੱਡੇ ਵੀਰ ਜੀ ਸੈਕਟਰੀ ਸਾਹਿਬਾਨ ਸੋ ਉਹ ਆਪ ਜੀ ਦੇ ਨਾਲ ਸੋ ਦੱਸਣਗੇ, ਕਿਉਂਕਿ ਬੱਚੇ ਆਏ ਹੋਏ ਨੇ, ਉਹ ਗੁਰਬਾਣੀ ਦਾ ਉਹਨਾਂ ਨੇ ਸਿਮਰਨ ਕਰਨਾ, ਗੁਰਬਾਣੀ ਦਾ ਕੀਰਤਨ ਕਰਨਾ। ਆਓ ਇਹਨੀ ਕਿ ਸੇਵਾ ਕਰੋ ਪ੍ਰਵਾਨ ਅਤੇ ਰਮਣ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰਸਾਰੀ ਸਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਭਾਈ ਰਾਮ ਸਿੰਘ ਜੀ ਰਫਤਾਰ ਹੋਣਾ ਦੇ, ਅਤੇ ਜੋ ਆਪ ਜੀ ਦੇ ਨਾਲ ਢਾਡੀ ਵਾਰਾਂ ਦੇ ਨਾਲ ਸਿੱਖ ਇਤਿਹਾਸ ਦੀ ਸਾਂਝ ਪਾ ਰਹੇ ਸਨ। ਹੁਣ ਮੈਂ ਸੰਗਤ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਆਪ ਸਭ ਜੀ ਨੂੰ ਪਤਾ ਹੀ ਹੈ ਕਿ ਅੱਜ ਗੁਰਦੁਆਰਾ ਸਾਹਿਬ ਵਿਖੇ ਜੋ ਅੰਮ੍ਰਿਤ ਸੰਚਾਰ ਹੋ ਰਿਹਾ ਸੀ, ਅਤੇ ਜਿਹੜੇ ਸਿੰਘ ਸਿੰਘਣੀਆਂ ਗੁਰੂ ਵਾਲੇ ਬਣੇ ਹਨ, ਹੁਣ ਉਹ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਦਰਬਾਰ ਦੇ ਵਿੱਚ ਮੱਥਾ ਟੇਕਣ ਵਾਸਤੇ ਆਉਣਗੇ। ਆਪਾਂ ਸਾਰਿਆਂ ਨੇ ਬੜੇ ਅਦਭੁਤ ਸਤਿਕਾਰ ਦੇ ਨਾਲ ਖੜ੍ਹੇ ਹੋ ਕੇ ਪੰਜਾਂ ਪੈਰਾਂ ਦਾ ਸਤਿਕਾਰ ਕਰਨਾ ਹੈ, ਅਤੇ ਨਾਲ ਜਿਹੜੇ ਗੁਰੂ ਵਾਲੇ ਸਿੰਘ ਸਿੰਘਣੀਆਂ ਬਣੇ ਹਨ ਉਹਨਾਂ ਦੇ ਵੀ ਦਰਸ਼ਨ ਕਰਨੇ ਹਨ। ਸੋ ਉਹ ਹੁਣ ਆਪਣੇ ਦੇਅਰ ਔਨ ਦੇਅਰ ਵੇ, ਅਤੇ ਆਪਾਂ ਜਦੋਂ ਵੀ ਅੰਦਰ ਆਏ ਜੈਕਾਰਿਆਂ ਦੀ ਖੁਸ਼ੀ ਦੇ ਵਿੱਚ ਆਪਾਂ ਉਹਨਾਂ ਦਾ ਸਾਰਿਆਂ ਦਾ ਸਵਾਗਤ ਕਰਨਾ ਹੈ ਜਿੱਥੇ, ਅਤੇ ਨਾਲ ਇਸ ਦੇ ਨਾਲ ਹੀ ਫਿਰ ਮੈਂ ਇੱਕ ਵਾਰੀ ਆਪ ਜੀ ਨਾਲ ਦੁਹਰਾ ਦਿਆਂ ਕਿ ਜੋ ਚਲੋ ਪੰਜ ਪਿਆਰੇ ਜੋ ਆ ਰਹੇ ਹਨ, ਆਪਾਂ ਸਾਰਿਆਂ ਨੇ ਆਓ ਉੱਠ ਕੇ ਖੜ੍ਹੇ ਹੋ ਕੇ ਜਿਹੜੇ ਅੰਮ੍ਰਿਤ ਬਲਾਖੀ ਵੀ ਹਨ ਹੋਏ ਹਨ, ਬੋਲੇ ਸੋ ਨਿਹਾਲ। ਸੋ ਇਹ ਵੀਰਾਂ ਭੈਣਾਂ ਨੇ ਅੱਜ ਗੁਰੂ ਕਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ ਹਨ। ਅਰਦਾਸ ਬੇਨਤੀ ਕਰਦੇ ਹਾਂ ਕਿ ਗੁਰੂ ਮਹਾਰਾਜ ਇਹਨਾਂ ਨੂੰ ਚੜ੍ਹਦੀਆਂ ਕਲਾ ਵਿੱਚ ਬਖਸ਼ਿਸ਼ ਕਰਨ, ਅਤੇ ਆਪਣੀ ਜਿਹੜੀ ਬਾਕੀ ਸੰਗਤ ਹੈ ਉਹ ਵੀ ਆਪਾਂ ਇਹਨਾਂ ਤੋਂ ਉਪਦੇਸ਼ ਲਈਏ ਕਿ ਅਸੀਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਹੈ ਇਸੇ ਹੀ ਤਰ੍ਹਾਂ ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤ ਦੀ ਦਾਤ ਲੈ ਕੇ ਅਤੇ ਗੁਰੂ ਵਾਲੇ ਬਣਨਾ ਹੈ। ਸੋ ਇਹ ਵੀ ਇੱਕ ਜੋ ਦਾਤ ਹੈ ਇੱਕ ਕਰਮਾਂ ਨਾਲ ਹੀ ਆਪਾਂ ਨੂੰ ਪ੍ਰਾਪਤ ਹੁੰਦੀ ਹੈ। ਇਹ ਵੀ ਜਿੱਥੇ ਗੁਰੂ ਦੀ ਕਿਰਪਾ ਹੋਵੇ ਉੱਥੇ ਹੀ ਇਹ ਜੋ ਹੈ ਇਹੋ ਜਿਹੇ ਸਮਾਗਮ ਹੁੰਦੇ ਹਨ।

ਸੋ ਸਾਰੇ ਹੀ ਪਰਿਵਾਰਾਂ ਨੂੰ ਇੱਕ ਵਾਰੀ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਅਤੇ ਸਾਡੀ ਅਰਦਾਸ ਬੇਨਤੀ ਹੈ ਬਾਕੀ ਸੰਗਤ ਨੂੰ ਵੀ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਆਪਾਂ ਵੱਧ ਤੋਂ ਵੱਧ ਗੁਰੂ ਵਾਲੇ ਬਣ ਕੇ ਗੁਰੂ ਦੇ ਨਾਲ ਗੁਰਸ਼ਬਦ ਦੇ ਨਾਲ ਜੁੜਨ ਦਾ ਯਤਨ ਕਰੀਏ ਸੋ ਸਾਰੇ ਹੀ ਪਰਿਵਾਰਾਂ ਨੂੰ ਇੱਕ ਵਾਰੀ ਫੇਰ ਬਹੁਤ ਬਹੁਤ ਵਧਾਈਆਂ ਅਤੇ ਇਹ ਸਾਰੇ ਸਮਾਗਮ ਦੇ ਵਿੱਚ ਜੋ ਹੈ ਸ਼ੇਰਗਿੱਲ ਪਰਿਵਾਰ ਦਾ ਕਾਫੀ ਵੱਡਾ ਹਿੱਸਾ ਹੈ ਜਿਨ੍ਹਾਂ ਨੇ ਸਾਨੂੰ ਉਤਸ਼ਾਹਿਤ ਕੀਤਾ ਇਸ ਵਾਸਤੇ ਅਤੇ ਉਹਨਾਂ ਨੂੰ ਵੀ ਖਾਸ ਕਰਕੇ ਬਹੁਤ ਬਹੁਤ ਮੁਬਾਰਕਾਂ ਅਤੇ ਜੋ ਗੁਰੂ ਨੇ ਕਿਰਪਾ ਕੀਤੀ ਹੈ ਸੋ ਸਾਰੀ ਸੰਗਤ ਸੱਜਵੇ ਹੁਣ ਜੋ ਅਗਲੇ ਦੀਵਾਨ ਹਨ ਜੋ ਬੱਚਿਆਂ ਨੇ ਕੀਰਤਨ ਸ਼ੁਰੂ ਕਰਨਾ ਹੈ ਸੋ ਆਪਾਂ ਸਾਰਿਆਂ ਨੇ ਅੱਗੋਂ ਜੋ ਗੁਰਬਾਣੀ ਕੀਰਤਨ ਬੱਚਿਆਂ ਪਾਸੋਂ ਸਰਵਣ ਕਰਦੇ ਹਾਂ ਹਮੇਸ਼ਾ ਦੀ ਤਰ੍ਹਾਂ ਬੱਚਿਆਂ ਨੂੰ ਬੇਨਤੀ ਹੈ ਕਿ ਉਹ ਸਟੇਜ 'ਤੇ ਆ ਜਾਣ ਮੇਰੇ ਖਿਆਲ ਬੱਚੇ ਪਹੁੰਚ ਚੁੱਕੇ ਹਨ ਆ ਜਾਓ ਬੇਟੇ ਸੋ ਗਾਂ ਬੱਚੇ ਜੋ ਹੈ 2 ਵਜੇ ਤੱਕ ਆਪ ਜੀ ਕੀਰਤਨ ਦੀ ਸਾਂਝ ਪਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ ਸਿੰਘ ਜੀ ਨੇ ਹਾਜ਼ਰੀ ਪ੍ਰਵਾਨ ਕਰਨੀ ਜੀ। ਕੀਰਤਨ ਕਰਦਿਆਂ ਤੋਂ ਹੋਈਆਂ ਬੇਅੰਤ ਫੁੱਲਾਂ ਦੀਆਂ ਖਿਮਾਂ ਬਖਸ਼ਿਸ਼ ਕਰਨੀਆਂ ਜੀ। ਆਪ ਸੰਗਤ ਅਤੇ ਗੁਰੂ ਸਾਹਿਬ ਜੀ ਬਖਸ਼ਣ ਯੋਗ ਹੋ, ਫੁੱਲਾਂ ਨਾਲ ਚਿਤਾਰਨੀਆਂ। ਆਓ ਜੀ ਹੁਣ ਬਹੁਤ ਹੀ ਸਤਿਕਾਰਯੋਗ ਢਾਡੀ ਜਿੱਥਾ ਗਿਆਨੀ ਰਫਤਾਰ ਰਾਮ ਸਿੰਘ ਜੀ ਰਫਤਾਰ ਉਹਨਾਂ ਪਾਸੋਂ ਢਾਡੀ ਬਾਰਾ ਇਤਿਹਾਸਿਕ ਵਿਚਾਰਾਂ ਸਰਵਣ ਕਰੀਏ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।

ਤਿੰਨ ਕੀ ਧੂੜ ਨਾਨਕ ਦਾਸ ਬਾਸ਼ਾ ਜਿਨ ਹਰ ਨਾਮ ਹਿਰਦੇ ਭਰੋਈ। ਪਰਮ ਸਨਮਾਨ ਯੋਗ ਗੁਰੂ ਦਾਤਾ ਜੀ ਦੀ ਕਿਰਪਾ ਦੇ ਨਾਲ, ਗੁਰੂ ਦਾਤਾ ਜੀ ਦੀ ਨਦਰ ਦੇ ਨਾਲ, ਗੁਰੂ ਦਾਤਾ ਜੀ ਦੀ ਰਹਿਮਤ ਦੇ ਨਾਲ, ਜਿੱਥੇ ਆਪ ਜੀ ਜਿੰਨੇ ਵੀ ਗੁਰਮੁਖ ਪਿਆਰੇ ਸਮਾਧੀਆਂ ਲਾ ਕੇ ਬੈਠੇ ਹੋ, ਆਓ ਇੱਕ ਵਾਰ ਗੁਰੂ ਦਾਤਾ ਜੀ ਦੇ ਚਰਨਾਂ ਦਾ ਧਰੀਏ ਧਿਆਨ ਤੇ ਰਸਨੇ ਨੂੰ ਕਰ ਲਓ ਪਵਿੱਤਰ ਤੇ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਤੋਂ ਲੈ ਕੇ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਨੇ, ਕੀਰਤਨ ਕਥਾ ਗੁਰਮਤ ਵਿਚਾਰਾਂ ਚੱਲ ਰਹੀਆਂ ਨੇ। ਪਰ ਗੁਰੂ ਕੇ ਪਿਆਰੇ, ਆਓ ਆਪਾਂ ਇਤਿਹਾਸ ਦੇ ਕੁਝ ਪੰਨਿਆਂ ਦੀ ਸਾਂਝ ਕਰੀਏ ਜੇ, ਕਿਉਂਕਿ ਕਵੀ ਲਿਖਦਾ ਬਾਣੀ ਧੁਰੋਂ ਅਕਾਲ ਨੇ ਆਪ ਭੇਜੀ ਤੇ ਭੁੱਲੇ ਪਟਕਿਆਂ ਨੂੰ ਰਾਹੇ ਪਾਮਦੀ ਏ। ਬਾਣੀ ਲੋਕ ਪਰਲੋਕ ਦੇ ਸੁਖ ਦੇਵੇ, ਲੋਕ ਸੁਖੀ ਹੈ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਬਾਣੀ ਲੋਕ ਪਰਲੋਕ ਦੇ ਸੁਖ ਦੇਵੇ, ਬਾਣੀ ਭਵਜਿਲੋਂ ਪਾਰ ਲੰਘਾਉਂਦੀ ਏ। ਬਾਣੀ ਬਖਸ਼ਦੀ ਸ਼ਤੀ ਪਦਾਰਥਾਂ ਨੂੰ, ਕਿਉਂਕਿ ਮੇਰੇ ਦਾਤਾ ਜੀ ਨੂੰ, ਗੁਰੂ ਅਰਜਨ ਦੇਵ ਜੀ ਨੂੰ ਸਿੱਖਾਂ ਨੇ ਆਖਿਆ ਦਾਤਾ ਕਿ ਸਾਨੂੰ ਚਿੰਤਾਵਾਂ ਬੜੀਆਂ ਨੇ, ਗੁਰਬਾਣੀ ਚਿੰਤਾ ਨਾਸ ਕਰ ਸਕਦੀ ਹੈ। ਪਰ ਗੁਰੂ ਕੇ ਪਿਆਰਿਓ, ਗੁਰੂ ਅਰਜਨ ਦੇਵ ਜੀ ਪੰਚਮ ਪਾਤਸ਼ਾਹ ਕਹਿਣ ਲੱਗੇ ਕਿ ਸਿੱਖਾਂ ਭਗਤਾਂ ਦਾ ਜੀਵਨ ਪੜ੍ਹ ਕੇ ਵੇਖੋ, ਜੇ ਭਗਤ ਧੰਨਾ ਜੀ ਕਹਿੰਦੇ ਨੇ ਗੋਪਾਲ ਤੇਰਾ ਆਰਤਾ ਜੋ ਜਿਨ ਤੁਮਰੀ ਭਗਤ ਕਰੰਤੇ ਤਿੰਨ ਕੇ ਕਾਜ ਸਵਾਰਤਾ, ਕਿ ਦਾਤਾ ਤੇਰੇ ਚਰਨਾਂ ਚ ਆਰਤੀ ਪਰ ਜਿਨ੍ਹਾਂ ਦੇ ਤੂੰ ਕਾਰਜ ਕਰਦਾ ਉਹ ਤੇਰੀ ਭਗਤੀ ਕਰਦੇ ਨੀ। ਔਰ ਮੇਰੇ ਦਾਤਾ ਜੀ ਕਹਿਣ ਲੱਗੇ ਅਚਿੰਤ ਕੰਮ ਕਰੇ ਪ੍ਰਭ ਤਿੰਨ ਕੇ ਜਿਨ ਹਰ ਕਾ ਨਾਮ ਪਿਆਰਾ, ਕਿ ਜਿਹੜੇ ਹਰੀ ਨਾਮ ਨੂੰ ਪਿਆਰ ਕਰਦੇ ਨੇ ਕਾਰਜ ਵਾਹਿਗੁਰੂ ਆਪ ਕਰ ਵੀ ਦਿੰਦਾ। ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਕਿਉਂਕਿ ਮਨੁੱਖ ਨੂੰ ਚਿੰਤਾਵਾਂ ਬੜੀਆਂ ਹੁੰਦੀਆਂ ਨੇ, ਘਰ ਦੀ ਚਿੰਤਾ, ਮੁਰਗੇ ਦੀ ਚਿੰਤਾ, ਪਰਿਵਾਰ ਦੀ ਚਿੰਤਾ, ਪੰਜਾਬ ਦੀ ਚਿੰਤਾ, ਜ਼ਮੀਨ ਜਾਇਦਾਦ ਦੀ ਚਿੰਤਾ, ਘਰ ਦੀ ਚਿੰਤਾ, ਕੰਮ ਕਾਰ ਦੀ ਚਿੰਤਾ, ਹਰ ਮਨੁੱਖ ਨੂੰ ਕੋਈ ਨਾ ਕੋਈ ਚਿੰਤਾ ਲੱਗੀ ਰਹਿੰਦੀ ਆ। ਇਹ ਜਿਹੜਾ ਮਨੁੱਖ ਦਾ ਸਰੀਰ ਹੈ ਚਿੰਤਾਵਾਂ ਦਾ ਘਰ ਹੀ। ਪਰ ਮੇਰੇ ਦਾਤਾ ਜੀ ਲਿਖਦੇ ਨਹੀਂ ਕਿ ਗੁਰਬਾਣੀ ਤੇਰੀਆਂ ਚਿੰਤਾਵਾਂ ਦਾ ਵੀ ਨਾਸ ਕਰਦੀ ਆ। ਸਿੱਖਾਂ ਨੇ ਆਖਿਆ ਦਾਤਾ, ਕਿਉਂਕਿ ਬੰਦਾ ਬਾਹਰ ਤੇ ਹਮੇਸ਼ਾ ਹੀ ਸੂਰਜ ਦਾ ਚਾਨਣ ਵੀ ਮੰਨਦਾ ਹੈ ਔਰ ਚੰਦਰਮਾ ਦਾ ਚਾਨਣ ਵੀ ਮੰਨਦਾ ਹੈ। ਜਦੋਂ ਆਸਾ ਦੀ ਵਾਰ ਗੁਰੂ ਕੇ ਪਿਆਰੇ ਪੜੋਗੇ ਨਾ, ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਨਾ ਕੁੰਭ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮੰਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਤੇ ਨਾਲ ਦਾਤਾ ਜੀ ਨੇ ਲਿਖ ਦਿੱਤਾ ਜੇ ਸੌ ਚੰਦਾ, ਹੁਣ ਇੱਕ ਚੰਦਰਮਾ ਚੜ੍ਹਦਾ ਨਾ, ਕਿਉਂਕਿ ਅੱਜ ਵਿਗਿਆਨੀਆਂ ਦੇ ਪਹਿਲੇ ਨੰਬਰ ਤੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਾ ਇਤਿਹਾਸ ਹੈ, ਕਿਉਂਕਿ ਉਹ ਸਮੇਂ ਦਾ ਇਤਿਹਾਸ ਦਾਤਾ ਜੀ ਨੇ ਸਿਰਜਿਆ ਹੈ ਜਦੋਂ ਲੋਕੀ ਕਹਿੰਦੇ ਸੀ ਇੰਨੇ ਪਤਾਲ ਨੇ, ਕੋਈ ਕਹਿੰਦਾ ਕਿ ਆਕਾਸ਼ ਆ ਇੱਕ ਪਤਾਲ ਆ, ਕੋਈ ਕਹਿੰਦਾ ਸੀ ਸੱਤ ਪਤਾਲ ਆ, ਪਰ ਕੋਈ ਕਹਿੰਦਾ ਸੀ ਸੱਤ ਆਕਾਸ਼ ਆ। ਪਰ ਮੇਰੇ ਦਾਤਾ ਜੀ ਨੇ ਆਖਿਆ ਨਹੀਂ, ਲੱਖ ਆਕਾਸ਼ਾਂ ਆਕਾਸ਼, ਲੱਖ ਪਾਤਾਲਾਂ ਪਾਤਾਲ, ਇਹਦੀ ਗਿਣਤੀ ਕੋਈ ਨਹੀਂ ਕੀਤੀ ਜਾ ਸਕਦੀ। ਵਿਗਿਆਨੀ ਇਸ ਚੀਜ਼ ਨੂੰ ਮੰਨ ਗਿਆ ਕਿ ਲਿਖੀਆਂ ਹੋਈਆਂ ਕੁਰਾਨ ਦੇ ਵਿੱਚ ਨੌ ਪਤਾਲਾਂ ਦੀਆਂ ਗੱਲਾਂ ਗਲਤ ਹੋ ਗਈਆਂ, ਕਿਉਂਕਿ ਖਾਲਸਾ ਉਸ ਸਮੇਂ ਦੀਆਂ ਲਿਖੀਆਂ ਗੱਲਾਂ ਗਲਤ ਹੋ ਗਈਆਂ ਤੇ ਗੁਰੂ ਨਾਨਕ ਦੇਵ ਜੀ ਦੀਆਂ ਗੱਲਾਂ ਸੱਚੀਆਂ ਹੋ ਗਈਆਂ, ਕਿਉਂਕਿ ਇੱਥੇ ਤੇ ਜਿੱਥੇ ਤਾਂ ਨੂੰ ਜਾਣੇ ਪਤਾਲ ਹੀ ਦਿਸੀ ਜਾਂ ਔਰ ਥੱਲੇ ਪਤਾਲ ਦੇ ਤੌਰ ਤੇ ਆਕਾਸ਼ ਦਿਸੀ ਜਾਂਦਾ। ਹੁਣ ਦਾਤਾ ਦਰ ਅਸਲ ਕਹਿੰਦਾ ਨੇ ਕਿ ਜੇ ਸੌ ਚੰਦਾ, ਸੌ ਚੰਦਰਮਾ ਹੋਵੇ, ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰੇ ਦਾ ਇੰਨਾ ਚਾਨਣ ਹੋਵੇਗਾ। ਪਰ ਮੇਰੇ ਦਾਤਾ ਜੀ ਕਹਿੰਦੇ ਗੁਰੂ ਤੋਂ ਬਿਨਾਂ ਸਿੱਖਾ ਯਾਦ ਰੱਖੀ ਤੇਰੇ ਹਿਰਦੇ ਅੰਦਰ ਹਨੇਰਾ ਏ, ਜਿਹੜਾ ਹਿਰਦੇ ਦਾ ਦੇਣਾ ਕਿਹੜੇ ਚਾਨਣ ਔਰ ਦੂਰ ਕਰਨਾ। ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੇ ਮਨੇ ਆਏ। ਮੇਰੇ ਦਾਤਾ ਜੀ ਕਹਿੰਦੇ ਕਰਮਾਂ ਵਾਲੇ ਨੇ, ਗੁਰਬਾਣੀ ਉਹਨਾਂ ਵਾਸਤੇ ਲਾਈਟ ਹੈ, ਗੁਰਬਾਣੀ ਉਹਨਾਂ ਵਾਸਤੇ ਚਾਨਣੇ ਆ ਜਿਹੜੇ ਗੁਰਬਾਣੀ ਦੇ ਉੱਤੇ ਆਪਣੀ ਦਰ ਅਸਲ ਔਰ ਜਦੋਂ ਗੁਰੂ ਤੇ ਭਰੋਸਾ ਰੱਖਦੇ ਨੇ। ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾਇਆ, ਇਹ ਸਿੱਖ ਦੇ ਮਨ ਦੀ ਭਾਵਨਾ ਹੋਵੇ। ਸਿੱਖਾਂ ਨੇ ਆਖਿਆ ਦਾਤਾ ਸੁੱਖ ਕਿੱਥੋਂ ਮਿਲੇਗਾ? ਗੁਰਦੇਵ ਕਹਿੰਦੇ ਕਿਹੜਾ ਸੁੱਖ ਮੰਗਦੇ ਹੋ? ਕਹਿੰਦੇ ਦਾਤਾ ਮਨ ਦਾ ਸੁੱਖ, ਆਤਮਾ ਦਾ ਸੁੱਖ। ਤੇ ਮੇਰੇ ਦਾਤਾ ਜੀ ਲਿਖਦੇ ਨੇ ਗੁਰਬਾਣੀ ਗਾਵੇ ਪਾਹੀ ਉਹ ਸਫਲ ਸਦਾ ਸੁਖਦਾਈ, ਬਾਣੀ ਨੂੰ ਗਾਵੇਂਗਾ ਤੇਰੇ ਮਨ ਦੇ ਤੇਰੀ ਆਤਮਾ ਦੇ ਤੈਨੂੰ ਸੁੱਖ ਮਿਣਗੇ। ਕਹਿਣ ਲੱਗੇ ਦਾਤਾ ਮਾਇਆ ਦੀ ਬੜੀ ਲੋੜ ਆ।

ਹੁਣ ਹਰ ਮਨੁੱਖ ਨੂੰ ਮਾਇਆ ਦੀ ਲੋੜ ਹੈ ਨਾ, ਹਰ ਮਨੁੱਖ ਚਾਹੁੰਦਾ ਮੈਨੂੰ ਮਾਇਆ ਮਿਲੇ, ਹਰ ਮਨੁੱਖ ਚਾਹੁੰਦਾ ਮੇਰਾ ਘਰ ਸੋਹਣਾ ਹੋਵੇ, ਮੇਰੇ ਕੋਲ ਗੱਡੀ ਸੋਹਣੀ ਹੋਵੇ, ਪਰ ਮਿਲੇਗੀ ਕਿਵੇਂ ਜੇ ਮਾਇਆ ਹੋਵੇਗੀ? ਹੁਣ ਗੁਰੂ ਦਾਤਾ ਨੂੰ ਪੁੱਛੀਏ, ਦਾਤਾ ਕਿ ਸਾਨੂੰ ਮਾਇਆ ਦੀ ਬੜੀ ਲੋੜ ਹੈ, ਤੇ ਮੇਰੇ ਦਾਤਾ ਜੀ ਕਹਿਣ ਲੱਗਾ ਤਿਚਰ ਮੂਲ ਨਾ ਥੁੜੀ ਦੋ, ਜੇ ਤੇਰੀ ਆਪ ਕਿਰਪਾਲ ਆ ਸਭ ਦੀ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਆ। ਅਗਰ ਗੁਰੂ ਤੇ ਭਰੋਸਾ ਰੱਖੇਗਾ, ਸ਼ਬਦ ਤੇ ਭਰੋਸਾ ਰੱਖੇਗਾ, ਤੇ ਤੈਨੂੰ ਕਿਸੇ ਚੀਜ਼ ਦੀ ਟੋੜ ਨਹੀਂ ਆਵੇਗੀ। ਕਿਉਂ? ਨਾਨਕ ਨਾਮ ਧਿਆਈਏ ਕਾਰਜ ਆਵੇ ਰਾਸ, ਕਿ ਜੇ ਨਾਨਕ ਨਾਮ ਗੁਰੂ ਨਾਨਕ ਦੇਵ ਦੇ ਨਾਮ ਦੀ ਵਰਕਤ ਤੇਰੇ ਘਰ ਚ ਪੈ ਗਈ, ਉਸ ਅਕਾਲ ਪੁਰਖ ਨੂੰ ਧਿਆ ਲਿਆ, ਤੇ ਤੇਰੇ ਕਾਰਜ ਰਾਸ ਹੋਣਗੇ। ਲਖਮੀ ਤੋਟ ਨਹੀਂ ਆਵਈ ਖਾਏ ਖਰਚ ਰਹਿੰਦਾ, ਮੇਰੇ ਦਾਤਾ ਜੀ ਕਹਿੰਦੇ ਕੋਈ ਤੋਟ ਨਹੀਂ ਆਵੇਗੀ। ਜਿੱਥੇ ਗੁਰੂ ਨਾਨਕ ਦੇਵ ਜੀ ਕਿਰਪਾਲ ਨੇ ਨਾ, ਤੇ ਚਿਰ ਮੂਲ ਨਾ ਥੁੜੀ ਦੋ, ਜਿ ਚਿਰ ਆਪ ਕਿਰਪਾਲ ਸਭ ਦੀ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ। ਦਾਤਾ ਜੀ ਕਹਿੰਦੇ ਖਾਈ ਜਾ ਖਰਚੀ ਜਾ, ਕਦੇ ਘਾਟਾ ਨਹੀਂ ਆਵੇਗਾ, ਖਾਵੇ ਖਰਚੇ ਰਲ ਮਿਲ ਭਾਈ, ਤੋੜ ਨਹੀਂ ਆਵੇ ਵੱਧ ਜਾਈ, ਕਦੇ ਵੀ ਤੈਨੂੰ ਤੋੜ ਨਹੀਂ ਆਵੇਗੀ। ਸਿੱਖਾਂ ਨੇ ਆਖਿਆ ਦਾਤਾ ਦਾਰੀ ਅਸਲ ਔਰ ਜ਼ਿੰਦਗੀ ਦੇ ਵਿੱਚ ਮਨੁੱਖ ਭਟਕਦਾ ਹੈ, ਔਰ ਗਿਆਨ ਕਿੱਥੋਂ ਮਿਲੇਗਾ? ਹੁਣ ਆਪਾਂ ਗਿਆਨ ਲੈਣ ਵਾਸਤੇ ਆਏ ਨਾ, ਗੁਰੂ ਦੁਆਰੇ ਹੋਏ ਸੋਝੀ ਪਾਈ ਸੀ, ਅਸੀਂ ਗੁਰੂ ਦੇ ਦੁਆਰੇ ਆਏ ਕੋਈ ਸੋਝੀ ਲੈਣ ਵਾਸਤੇ। ਗੁਰੂ ਕੇ ਪਿਆਰਿਓ ਮੱਥਾ ਟੇਕ ਲਿਆ, 5 ਮਿੰਟ ਬਹਿ ਗਏ, ਲੰਗਰ ਛਕ ਲਿਆ, ਘਰ ਨੂੰ ਚਲੇ ਗਏ, ਪਰ ਪਤਾ ਨਹੀਂ ਕੀ ਹੋਇਆ, ਪਤਾ ਨਹੀਂ ਅਸੀਂ ਕੀ ਗੁਰਦੁਆਰੇ ਗਏ, ਕੀ ਲੈ ਕੇ ਗਏ, ਕਿਤੇ ਬੱਚਿਆਂ ਨੂੰ ਦੱਸੋਗੇ ਜਾ ਕੇ ਅਸੀਂ ਕੀ ਲੈ ਕੇ ਆਏ ਹਾਂ? ਗੁਰੂ ਕੇ ਪਿਆਰੇ ਦੱਸਣਾ ਪੈਣਾ ਹੈ, ਅਗਰ ਆਪਣੀ ਪੀੜ੍ਹੀ ਨੂੰ ਇੱਦਾਂ ਹੀ ਰੱਖਣਾ ਨਾ ਕਿ ਤੁਰਦੀ ਸਿੱਖੀ ਦੇ ਔਰ ਬੂਟੇ ਨੂੰ ਘਰਾਂ 'ਚ ਹਰਿਆ ਭਰਿਆ ਵੇਖਣਾ ਹੈ, ਦੱਸਣਾ ਪੈਣਾ ਹੈ ਅਸੀਂ ਗੁਰਦੁਆਰੇ ਗਏ ਸੀ ਕੀ ਸੁਣਿਆ। ਪਰ ਗੁਰੂ ਕੇ ਪਿਆਰਿਓ ਜੇਕਰ ਆਪਣੇ ਘਰਾਂ 'ਚ ਸਿੱਖੀ ਦੇ ਬੂਟੇ ਬਾਲਣੇ ਨੇ ਨਾ, ਲਾਉਣੇ ਨੇ, ਤੇ ਆਪਾਂ ਨੂੰ ਪੰਜਾਬੀ ਤੇ ਸਿੱਖ ਇਤਿਹਾਸ ਪੜ੍ਹੋ, ਆਪਣੇ ਵਿਰਸੇ ਨੂੰ ਸਾਂਭੀਏ, ਘਰਾਂ 'ਚ ਗੁਰਬਾਣੀ ਦੇ ਦੀਵੇ ਜਗਣ, ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ। ਸਾਡੇ ਕਾਰਜ ਜਪਜੀ ਸਾਹਿਬ ਤੋਂ ਆਰੰਭ ਹੋਣਗੇ ਤੇ ਗੁਰੂ ਨਾਨਕ ਦੇਵ ਕਿਸੇ ਚੀਜ਼ ਦਾ ਘਾਟਾ ਨਹੀਂ ਆਉਣ ਦੇਵੇਗਾ। ਆਓ ਗੁਰੂ ਕੇ ਪਿਆਰਿਓ ਗੱਲ ਕਰੀਏ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਦੇ ਦਿਨ ਚੱਲਦੇ ਨਹੀਂ। ਹੁਣ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਲਿਆ, ਪਰ ਮੇਰੇ ਦਾਤਾ ਜੀ ਨੇ ਆਖਿਆ ਮੱਥਾ ਟੇਕਣ ਵਾਲੇ ਵੜੇ ਨਹੀਂ, ਤਾਂ ਬੰਦਾ ਤੇ ਹੁਣ ਪੱਥਰਾਂ ਨੂੰ ਵੀ ਮੱਥਾ ਟੇਕੀ ਜਾਂਦਾ, ਬੰਦਾ ਮੂਰਤੀ ਆਪਣੀ ਬਣਾ ਕੇ ਉਹਦੇ ਮੱਥਾ ਟੇਕੀ ਜਾਂਦਾ। ਮੱਥਾ ਟੇਕਣ ਦਾ ਨਹੀਂ, ਗੁਰਬਾਣੀ ਪੜ੍ਹ ਕੇ ਉੱਤੇ ਅਮਲ ਕਰਨ ਦਾ। ਅਮਲ ਜੇ ਕੀਤਾ ਦੁਨੀ ਵਿੱਚ ਦਰਗੇ ਆਏ ਕੰਮ। ਮੇਰੇ ਦਾਤਾ ਜੀ ਨੇ ਲਿਖਿਆ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਔਰ ਗੁਰੂ ਦੀ ਬਾਣੀ, ਗੁਰੂ ਕੇ ਪਿਆਰੇ ਜੋ ਕਹਿੰਦੀ ਨਾ ਕਰਨਾ ਕੀ ਆ। ਗੁਰਬਾਣੀ ਕਹੇ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ, ਗੁਰਬਾਣੀ ਕਹਿੰਦੀ ਹੈ ਸਿੱਖ ਮੰਨ ਲਵੇ। ਤੇ ਮੇਰੇ ਦਾਤਾ ਜੀ ਫੇਰ ਹੀ ਕਹਿੰਦੇ ਨੇ ਨਾ, ਜੇ ਗੁਰੂ ਦੇ ਦਰਸ਼ਨ ਕਰਨੇ ਚਾਹੁੰਦੇ ਤੇ ਗੁਰੂ ਦਾ ਕਿਹਾ ਵੀ ਮੰਨ, ਹੁਕਮ ਮੰਨੀਏ ਹੋਏ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਈ ਸੀ, ਜੇ ਹੁਕਮ ਮੰਨ ਲੇਗਾ ਇਹ ਦਰ ਤੇ ਪ੍ਰਵਾਨ ਹੋ ਜਾਏਗਾ। ਕਿਉਂ? ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਗੁਰਮੁਖ ਹੋਵੇ ਸੋ ਭਾਣਾ ਮੰਨੇ, ਉਹਦੇ ਭਾਣੇ ਚ ਰਹਿ, ਉਹਦੇ ਹੁਕਮ ਚ ਰਹਿ। ਆਓ ਗੁਰੂ ਕੇ ਪਿਆਰਿਓ ਆਪਾਂ ਚੱਲੀਏ ਹੁਣ ਅੰਮ੍ਰਿਤਸਰ ਦੀ ਧਰਤੀ ਤੇ, ਗੁਰੂ ਰਾਮਦਾਸ ਜੀ ਦੀ ਨਗਰੀ। ਜਿਹੜਾ ਮੈਂ ਪਹਿਲਾ ਦੀਵਾਨ ਲਾਇਆ ਉੱਥੇ ਇਤਿਹਾਸ ਇੱਥੇ ਆਰੰਭ ਕੀਤਾ ਹੈ ਕਿ ਪੰਚਮ ਪਾਤਸ਼ਾਹ ਜੀ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਲੱਗੇ ਨੇ। ਹੁਣ ਭਗਤਾਂ ਦੀ ਬਾਣੀ ਨੂੰ ਇਕੱਠਾ ਕੀਤਾ ਗਿਆ, ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਦੀ ਬਾਣੀ ਨੂੰ ਇਕੱਠਾ ਕੀਤਾ ਗਿਆ। ਔਰ ਉਹਨਾਂ ਦਿਨਾਂ ਦੇ ਅੰਦਰ 11 ਭੱਟ ਵੀ ਆਏ, ਤੇ 11 ਭੱਟਾਂ ਨੇ ਜੋ ਗੁਰੂ ਦੀਆਂ ਨੇ ਸਿਫਤਾਂ ਕੀਤੀਆਂ ਉਹ ਸਵਈਏ 123 ਨੇ। 123 ਸਵਈਏ ਇਹ ਪੰਜਾਂ ਪਾਤਸ਼ਾਹ ਦੇ ਉਪਮਾ ਦੇ ਅੰਦਰ ਉਚਾਰੇਗਾ, ਪੰਜਾਂ ਗੁਰੂਆਂ ਦੀ ਸਿਫਤ ਸਲਾਹ ਕੀਤੀ ਗਈ। ਇੱਕ ਹੋਰ ਘਟਨਾ ਘਟ ਗਈ ਉਹਨਾਂ ਦਿਨਾਂ ਦੇ ਅੰਦਰ, ਉਧਰੋਂ ਰਾਮਸਰ ਦੀ ਧਰਤੀ ਤੇ ਗੁਰੂ ਅਰਜਨ ਦੇਵ ਜੀ ਪੰਚਮ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਾ ਰਹੇ ਨੇ। ਕਹਿੰਦੇ ਨੇ ਦੋ ਕੀਰਤਨੀਆਂ ਗੁਰੂ ਕਰਦੇ, ਇਹ ਕੀਰਤਨ ਕਰਦੇ ਸਨ ਭਾਈ ਸੱਤਾ ਤੇ ਭਾਈ ਬਲਵੰਡਾ, ਉਦੋਂ ਕੀਰਤਨ ਵਾਲੇ ਦੋ ਹੀ ਹੁੰਦੇ ਸਨ, ਢਾਡੀ ਵੀ ਦੋ ਹੀ ਹੁੰਦੇ ਸਨ, ਕਿਉਂਕਿ ਹੁਣ ਦੋ ਕੀਰਤਨ, ਇੱਕ ਤਪਲੇ ਵਾਲਾ ਹੁਣ ਇੱਕ ਬਾਜੇ ਵਾਲਾ ਹੋਣਾ, ਬਸ ਅੱਜ ਦੋ ਬਾਜੇ ਵਾਲੇ ਹੁੰਦੇ ਨੇ ਨਾ, ਤੇ ਢਾਡੀ 4 ਹੁੰਦੇ ਨੇ, ਔਰ ਉਦੋਂ ਦੋ ਹੀ ਢਾਡੀ ਸਨ ਤੇ ਦੋ ਹੀ ਕੀਰਤਨੀਆਂ ਹੁੰਦੇ ਸਨ। ਹੁਣ ਦਾਰੀ
ਬਾਬਾ ਮਰਦਾਨਾ ਜੀ ਦੀ ਔਲਾਦ ਵਿੱਚੋਂ ਭਾਈ ਸੱਤਾ ਤੇ ਬਲਵੰਡਾ ਕੀਰਤਨ ਕਰਦੇ ਹੁੰਦੇ ਸਨ। ਕਹਿੰਦੇ ਨੇ ਕੀਰਤਨ ਵੀ ਇੰਨਾ ਰਸ ਭਿੰਨਾ ਕਰਦੇ ਸਨ ਤੇ ਗੁਰੂ ਕੇ ਪਿਆਰੋ ਸੰਗਤਾਂ ਦੀਆਂ ਸਮਾਧੀਆਂ ਲੱਗ ਜਾਣੀਆਂ। ਕਹਿੰਦੇ ਨੇ ਉਸ ਤੱਕ ਕਹਿੰਦੇ ਸੱਤਾ ਬਲਵੰਡਾ ਇਹ ਦੋਨੇ ਜਿਹੜੇ ਭਰਾ ਨੇ ਨਾ, ਕਿਉਂਕਿ ਜਿਹੜਾ ਬਲਵੰਡਾ ਸੀ ਇਹ ਪਹਿਲੇ ਰਾਜੇ ਮਹਾਰਾਜਿਆਂ ਦੀ ਉਸਤਤ ਕਰਦਾ ਰਿਹਾ, ਉੱਥੇ ਜਾ ਕੇ ਸਿਫਤਾਂ ਕਰਦਾ ਰਿਹਾ, ਪਰ ਇਹਨੇ ਸੋਚਿਆ ਕਿ ਰਾਜੇ ਵੀ ਕੁਝ ਨਹੀਂ ਦਿੰਦੇ, ਰਾਜੇ ਵੀ ਸਿਫਤਾਂ ਹੀ ਸੁਣੀ ਜਾਂਦੇ ਨੇ। ਔਰ ਇਹਨੇ ਸੱਤੇ ਨੂੰ ਆਖਿਆ, ਗੁਰੂ ਅਰਜਨ ਦੇਵ ਜੀ ਨੂੰ ਆਖਿਆ, ਪੰਚਮ ਪਾਤਸ਼ਾਹ ਜੀ ਨੂੰ, ਕਿ ਮੈਨੂੰ ਰੱਖ ਲਵੇ ਕੋਲ, ਮੈਂ ਕੀਰਤਨ ਕਰਿਆ ਕਰਾਂਗਾ। ਮੇਰੇ ਦਾਤਾ ਜੀ ਕਹਿਣਗੇ ਸੱਤਿਆ ਕੋਈ ਗੱਲ ਨਹੀਂ। ਹੁਣ ਸੱਤਾ ਤੇ ਬਲਵੰਡਾ ਦੋਨੇ ਭਰਾ ਕੀਰਤਨ ਕਰਦੇ ਨੇ ਤੇ ਬਲਵੰਡਾ ਸੋਚਦਾ, ਕਹਿੰਦਾ ਵੇਖ ਆਪਣੀ ਕਿੰਨੀ ਉਪਮਾ ਹੋ ਰਹੀ ਆ, ਕਿੰਨੀ ਤਾਰੀਫ ਹੋ ਰਹੀ ਆ, ਇਹਦਾ ਲਾਹਾ ਲੈ ਲਈਏ। ਸੱਤਾ ਕਹਿੰਦਾ ਕੀ ਕਰਨਾ? ਕਹਿੰਦਾ ਇੱਕ ਪਾਸੇ ਆਪਣੀ ਭੈਣ ਵਿਆਹਣ ਵਾਲੀ ਹੋ ਗਈ ਆ, ਆਪਾਂ ਆਪਣੀ ਭੈਣ ਦਾ ਵਿਆਹ ਵੀ ਧਰਨਾ ਤੇ ਮਾਇਆ ਦੀ ਵੀ ਲੋੜ ਆ, ਹੁਣ ਲਾਹਾ ਲੈ ਲਈਏ ਗੁਰੂ ਅਰਜਨ ਦੇਵ ਤੋਂ, ਕਿਉਂਕਿ ਗੁਰੂ ਅਰਜਨ ਦੇਵ ਦਾ ਆਪਣੇ ਤੋਂ ਬਿਨਾਂ ਸਰ ਨਾ ਥੜੋਏ। ਆਪਾਂ ਕੀਰਤਨ ਕਰਦੇ, ਸੰਗਤਾਂ ਹੀ ਆਉਂਦੀਆਂ ਨੇ, ਚੜਾਵੇ ਚੜਦੇ ਨੇ। ਤੇ ਸੱਤਾ ਕਹਿੰਦਾ ਗੱਲ ਤੇ ਤੇਰੀ ਠੀਕ ਆ, ਕੱਲ ਨੂੰ ਜਦੋਂ ਕੀਰਤਨ ਕਰਾਂਗੇ ਤੇ ਪੰਚਮ ਪਾਤਸ਼ਾਹ ਨੂੰ ਬੇਨਤੀ ਜ਼ਰੂਰ ਕਰਾਂਗੇ ਕਿ ਦਾਤਾ ਸਾਡੀ ਭੈਣ ਦਾ ਵਿਆਹ ਧਰਨਾ ਸੀ, ਸਾਨੂੰ ਮਾਇਆ ਦੀ ਬੜੀ ਲੋੜ ਆ। ਹੁਣ ਪੰਚਮ ਪਾਤਸ਼ਾਹ ਦੇ ਦਰਬਾਰ ਤੇ ਕਹਿੰਦੇ ਨੇ ਖਾਲਸੀ ਦੋਨੇ ਰਾਗੀ ਆਏ, ਕੀਰਤਨ ਕੀਤਾ ਤੇ ਕਹਿਣ ਲੱਗੇ ਦਾਤਾ ਕਿ ਸਾਨੂੰ ਮਾਇਆ ਦੀ ਲੋੜ, ਅਸੀਂ ਆਪਣੀ ਭੈਣ ਦਾ ਵਿਆਹ ਧਰਨਾ। ਗੁਰਦੇਵ ਕਹਿੰਦੇ ਜਿੰਨੀ ਮਾਇਆ ਚਾਹੀਦੀ ਦੱਸੋ, ਤੇ ਬਲਵੰਡਾ ਕਿਉਂਕਿ ਸੱਤਾ ਕਹਿੰਦਾ ਕੋਈ ਨਹੀਂ ਦਾਤਾ, ਜਿੰਨੀ ਚਾਹੀਦੀ ਲੈ ਲਾਂਗੇ ਮਾਇਆ, ਤੇ ਬਲਵੰਡਾ ਕਹਿੰਦਾ ਨਹੀਂ ਇੱਦਾਂ ਨਾ ਕਰੋ ਦਾਤਾ, ਕੱਲ ਨੂੰ ਜਿਹੜਾ ਕੀਰਤਨ ਹੋਣਾ ਨਾ, ਕਿਉਂਕਿ ਦੂਜੇ ਦਿਨ ਵਿਸ਼ੇ ਦੀਵਾਨ ਸੀ, ਕਈ ਵਾਰ ਐਤਵਾਰ ਨੂੰ ਸੰਗਤਾਂ ਜ਼ਿਆਦੀਆਂ ਹੋਣ ਤੇ ਕੀਰਤਨੀਆਂ ਸੋਚਦਾ, ਢਾਡੀ ਸੋਚਦਾ, ਮੇਰਾ ਸਮਾਂ ਉਸ ਸਮੇਂ ਲੱਗੇ। ਪਰ ਗੁਰੂ ਕੇ ਪਿਆਰਿਓ, ਹੁਣ ਇਹਨੇ ਸੋਚਿਆ ਕਿ ਕੱਲ੍ਹ ਨੂੰ ਸੰਗਤਾਂ ਨੇ ਬਹੁਤ ਆਉਣਾ, ਕਹਿੰਦਾ ਜੀ ਜਿਹੜੀ ਕੱਲ੍ਹ ਦੀ ਮਾਂ ਸਾਰੀ ਮਾਇਆ ਸਾਨੂੰ ਦੇ ਦਿਓ। ਗੁਰਦੇਵ ਕਹਿੰਦੇ ਚਲੋ ਠੀਕ ਆ, ਅਸੀਂ ਤਾਂ ਚਾਹੁੰਦੇ ਸੀ ਜਿੰਨੀ ਮਾਇਆ ਚਾਹੀਦੀ ਲੈ ਜਾਓ। ਕਹਿਣ ਲੱਗਾ ਨਹੀਂ, ਕੱਲ੍ਹ ਜਿੰਨੀ ਮਾਇਆ ਹੋਵੇਗੀ ਸਾਨੂੰ ਦੇ ਦਿਓ। ਗੁਰਦੇਵ ਕਹਿੰਦੇ ਠੀਕ ਆ। ਹੁਣ ਦੂਜੇ ਦਿਨ ਇਹਨਾਂ ਨੇ ਕੀਰਤਨ ਕੀਤਾ ਬੜੇ ਰਾਗਾਂ ਦੇ ਵਿੱਚ, ਸੰਗਤਾਂ ਦੀਆਂ ਸਮਾਧੀਆਂ ਲੱਗ ਗਈਆਂ। ਕਹਿੰਦੇ ਸ਼ਾਮ ਨੂੰ ਜਦੋਂ ਮਾਇਆ ਗਿਣੀ ਤੇ ਰੁਪਈਆ ਬਣਿਆ 100 ਰੁਪਈਆ ਬਣਿਆ, ਤੇ ਬਲਵੰਡ ਕਹਿਣ ਲੱਗਾ ਸੱਤਿਆ ਗੁਰੂ ਜੀ ਨੇ ਲੱਗਦਾ ਆਪਣੇ ਨਾਲ ਬੇਈਮਾਨੀ ਕਰ ਲਈ। ਕਹਿੰਦਾ ਕਿਉਂ? ਕਹਿੰਦਾ ਇੰਨੀ ਕੁ ਮਾਇਆ ਤੇ ਰੋਜ਼ ਉਦੇ ਹੋ ਜਾਂਦੀ ਸੀ, ਅੱਜ 100 ਰੁਪਈਏ ਹੋਇਆ। ਕਹਿੰਦਾ ਗੁਰੂ ਜੀ ਨੇ ਕਹਿ ਦਿੱਤਾ ਉਹਨਾਂ ਸੰਗਤਾਂ ਨੂੰ, ਉਹਨਾਂ ਨੂੰ ਪੈਸੇ ਨਾ ਜਦਿਓ, ਕਿਉਂਕਿ ਸੱਤਾ ਕਹਿੰਦਾ ਨਹੀਂ ਨਹੀਂ ਗੁਰੂ ਜੀ ਨੇ ਗੱਲ ਕਰ ਲੈਣੇ ਆ। ਤੇ ਗੁਰੂ ਕੇ ਪਿਆਰਿਓ, ਹੁਣ ਇਹ ਤੇ ਵਿਸ਼ਵਾਸ ਦੀ ਗੱਲ ਆ, ਅਸੀਂ ਕਈ ਵਾਰ ਘੰਟਾ ਘੰਟਾ ਪ੍ਰੋਗਰਾਮ ਲਾਈਦਾ ਤੇ ਮੋਰੇ ਇੱਕ ਦੋ ਹੀ ਪਏ ਹੁੰਦੇ ਨੇ, ਪਰ ਫਿਰ ਵੀ ਵਿਸ਼ਵਾਸ ਹੈ ਨਾ ਗੁਰੂ ਦਾਤੇ ਤੇ, ਕਿਉਂਕਿ ਗੁਰੂ ਦਾਤਾ ਤੇ ਭਰੋਸਾ ਹੈ। ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ, ਤੇਰੇ ਭਰੋਸੇ ਦੇ ਉੱਤੇ ਖਲੋਤੇ ਆ। ਕਹਿੰਦੇ ਨੇ ਡਰ ਅਸਲ ਤੇ ਪੰਚਮ ਪਾਤਸ਼ਾਹ ਕਹਿਣ ਲੱਗੇ ਇੰਨਾ ਮਾਇਆ ਲੈ ਜਾਓ, ਹੋਰ ਚਾਹੀਦੀ ਦੇ ਦਿਆਂਗੇ। ਕਹਿੰਦੇ ਨੇ ਪਹਿਲਾਂ ਤੇਰੇ ਚੱਕੇ ਮਾਰੀ ਮਾਇਆ ਗੁਰੂ ਅਰਜਨ ਦੇਵ ਜੀ ਪੰਚਮ ਪਾਤਸ਼ਾਹ ਦੇ ਅੱਗੇ ਸੱਤੇ ਨੇ ਚੱਕ ਲਈ। ਹੁਣ ਇਹ ਜਦੋਂ ਘਰੇ ਗਏ ਨਾ, ਕਹਿੰਦੇ ਕੱਲ੍ਹ ਨੂੰ ਕੀਰਤਨ ਕਰਨ ਹੀ ਜਾਣਾ, ਕੱਲ੍ਹ ਨੂੰ ਨਹੀਂ ਕੀਰਤਨ ਕਰਨ ਜਾਣਾ, ਕਿਉਂਕਿ ਸਾਡਾ ਬਣਾਇਆ ਗੁਰੂ ਬਣਿਆ, ਭਾਈ ਮਰਦਾਨਾ ਕੀਰਤਨ ਨਾ ਕਰਦਾ, ਗੁਰੂ ਨਾਨਕ ਦੇਵ ਨੂੰ ਕੌਣ ਪੁੱਛਦਾ। ਕਹਿੰਦੇ ਨੇ ਉਹ ਜਿਹੀਆਂ ਗੱਲਾਂ ਘਰੇ ਕਰਦੇ ਨੇ। ਪਰ ਗੁਰੂ ਕੇ ਪਿਆਰੇ, ਸਵੇਰ ਨੂੰ ਪਹਿਲਾਂ 5 ਸਿੱਖ ਗਏ, ਨਹੀਂ ਆਏ, ਹੰਕਾਰ ਵਿੱਚ ਆ ਗਏ, ਫਿੱਟ ਗਏ। ਦੂਜੀ ਵਾਰ ਸਿੱਖ ਗਏ, ਬਾਬਾ ਬੁੱਢਾ ਜੀ ਗਏ, ਨਹੀਂ ਆਏ। ਤੀਜੀ ਵਾਰ ਪੰਚਮ ਪਾਤਸ਼ਾਹ ਜੀ ਗਏ, ਨਹੀਂ ਆਏ। ਪਰ ਗੁਰਦੇਵ ਨੇ ਜਦੋਂ ਸੁਣਿਆ ਕਿ ਗੁਰੂ ਨਾਨਕ ਦੇਵ ਜੀ ਦੇ ਬਾਰੇ ਵੀ ਬੋਲਦੇ ਨੇ ਕਿ ਭਾਈ ਮਰਦਾਨਾ ਨਾ ਹੁੰਦਾ ਤੇ ਗੁਰੂ ਨਾਨਕ ਦੇਵ ਨੂੰ ਕੌਣ ਮੰਨਦਾ, ਗੁਰਦੇਵ ਕਹਿੰਦੇ ਫਿੱਟ ਚੁੱਕੇ ਨੇ ਉਹ। ਫਿੱਟ ਦਾ ਮਤਲਬ ਕੋੜ ਹੋਣਾ, ਸਰੀਰ ਫਿੱਟ ਜਾਂਦਾ ਨਾ। ਕਹਿੰਦੇ ਨੇ ਗੁਰਦੇਵ ਕਹਿੰਦੇ ਸਿੱਖੋ ਆਓ ਸਾਹ ਚੱਕੋ। ਕਹਿੰਦੇ ਨੇ ਕੀਰਤਨ ਚੱਲ ਪਿਆ, ਸੰਗਤਾਂ ਆਪ ਕੀਰਤਨ ਕਰਨ ਲੱਗ ਪਈਆਂ। ਉੱਧਰੋਂ ਕੁਦਰਤ ਰੱਬ ਦੀ ਨੂੰ ਮਾਰ ਪੈ ਗਈ, ਇਹਨਾਂ ਦੇ ਸਰੀਰ ਹੀ ਫਟ ਗਏ। ਦਾਤਾ ਜੀ ਨੇ ਕਿਹਾ ਹੀ ਹੁਣ ਇਹ ਫਟ ਚੁੱਕੇ ਨੇ ਨਾ, ਇਹਨਾਂ ਨੂੰ ਕੌਣ ਹੋ ਗਿਆ, ਇਹ ਖਾਲਸਾ ਹੀ ਸਿੱਖਾਂ ਨੂੰ ਕਹਿਣ ਕਿ ਸਾਨੂੰ ਬਖਸ਼ਾ ਦਿਓ। ਦਰ ਦਰ ਤੇ ਮੰਗਦੇ ਫਿਰਦੇ ਨੇ, ਮੰਗਦੇ ਨੇ ਦਰ ਦਰ ਤੇ ਜਾ ਕੇ। ਹੁਣ ਗੁਰੂ ਦਾਤੀ ਨੇ ਆਖਿਆ ਮੂੰਹ ਨਾ ਲਾਇਓ, ਕਿੱਥੇ ਜਾਣ। ਕਹਿੰਦੇ ਨੇ ਉਹਨਾਂ ਦਿਨਾਂ ਦੇ ਭਾਈ ਲੱਦਾ, ਇਹ ਲਾਹੌਰ ਦੇ ਰਹਿਣ ਵਾਲਾ, ਭਾਈ ਲੱਦੇ ਨੂੰ ਪਤਾ ਲੱਗਾ ਕਿ ਪੰਚਮ ਪਾਤਸ਼ਾਹ ਜੀ ਨੇ ਸੱਤੇ ਬਲਵੰਡੇ ਨੂੰ ਕਹਿ ਦਿੱਤਾ ਕਿ ਸਿੱਖਾਂ ਦੇ ਗੁਰੂ ਦੇ ਮੱਥੇ ਨਾ ਲੱਗਿਓ। ਤੇ ਗੁਰੂ ਕੇ ਪਿਆਰੇ, ਭਾਈ ਲੱਦੇ ਨੂੰ ਇਹ ਵੀ ਪਤਾ ਲੱਗਾ ਕਿ ਪੰਚਮ ਪਾਤਸ਼ਾਹ ਨੇ ਆਖਿਆ ਕਿ ਜਿਹੜਾ ਇਹਨਾਂ ਦੀ ਫਰਮਾਇਸ਼ ਲੈ ਕੇ ਆਵੇਗਾ ਉਹਨੂੰ ਗਧੇ ਤੇ ਬਿਠਾ ਦੇਵਾਂਗੇ ਤੇ ਮੂੰਹ ਤੇ ਕਲਕ ਮਲ ਦੇਵਾਂਗੇ। ਹੁਣ ਸੱਤੇ ਤੇ ਬਲਵੰਡੇ ਨੇ ਮਿੰਨਤਾਂ ਕੀਤੀਆਂ ਭਾਈ ਲੱਦੇ ਨੂੰ, ਕਹਿੰਦੇ ਭਾਈ ਸਾਹਿਬ ਸਾਨੂੰ ਬਖਸ਼ਾ ਦੇ ਕਿਤੇ ਗੁਰੂ ਤੋਂ। ਹੁਣ ਬਖਸ਼ਾਉਣ ਵਾਸਤੇ
ਭਾਈ ਲੱਦੇ ਨੇ ਉਹੀਓ ਕੁਝ ਕਰ ਲਿਆ, ਗਧੇ ਤੇ ਵੇਖ ਗਿਆ, ਮੂੰਹ ਤੇ ਕਾਲਕ ਮਲ ਲਈ। ਪੰਚਮ ਪਾਤਸ਼ਾਹ ਜੀ ਦੇ ਕੋਲ ਸ਼ਾਮ ਨੂੰ ਗਿਆ, ਗੁਰਦੇਵ ਕਹਿੰਦੇ ਲੱਦੀ ਆ ਕਿਉਂ ਕੀਤਾ? ਕਹਿੰਦਾ ਦਾਤਾ ਸੱਤੇ ਬਲਵੰਡੇ ਨੂੰ ਬਖਸ਼ ਦਿਓ, ਸੱਤੇ ਬਲਵੰਡੇ ਨੂੰ ਬਖਸ਼ ਦਿਓ। ਕਹਿਣ ਲੱਗੇ ਗੁਰਦੇਵ ਹੱਸ ਪਏ, ਕਹਿਣ ਲੱਗੇ ਦਦਿਆ ਜੋ ਅਸੀਂ ਆਖਿਆ ਸੀ ਤੂੰ ਪਹਿਲਾਂ ਹੀ ਕਰਕੇ ਆ ਗਏ ਹਾਂ। ਹੁਣ ਭਾਈ ਸੱਤੇ ਤੇ ਬਲਵੰਡੇ ਨੂੰ ਜਦੋਂ ਲਿਆਂਦਾ ਨਾ, ਉਹਨਾਂ ਨੇ ਇੱਕ ਵਾਰ ਗਾਈ ਗੁਰੂ ਸਾਹਿਬਾਨਾਂ ਦੀ ਉਸਤ ਦੇ ਅੰਦਰ, ਉਹ ਵਾਰ ਵੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤੀ ਗਈ। ਕਹਿੰਦੇ ਨੇ ਲੱਦਾ ਗਿਆ ਵਾਪਸ ਲਾਹੌਰ, ਤਾਂ ਲਾਹੌਰ ਇਹਨੂੰ ਚਾਰ ਨਕਲੀ ਭਗਤ ਮਿਲ ਪਏ, ਇੱਕ ਕਾਨਾ, ਇੱਕ ਪੀਲੂ, ਇੱਕ ਸਾਹ ਸੈਨਾ ਤੇ ਇੱਕ ਸੱਜੂ। ਕਿਉਂਕਿ ਲਾਹੌਰ ਦੀ ਧਰਤੀ ਉੱਤੇ ਇੱਕ ਚਵਾਰਾ ਹੁੰਦਾ ਸੀ, ਤੇ ਸੱਜੂ ਨੇ ਪਤਾ ਕੀ ਲਿਖਿਆ, ਕਹਿੰਦਾ ਜੋ ਸੁੱਖ ਸੱਜੂ ਦੇ ਚਵਾਰੇ, ਉਹ ਬਿਰਖ ਨਾ ਬਖਾਰੇ ਕਿਤੇ ਉਹਨੂੰ ਕਹਿੰਦਾ ਸੁੱਖ ਮਿਲਦਾ, ਉਹ ਮੇਰੇ ਚਵਾਰੇ ਚੋਂ ਮਿਲਦਾ। ਇਹੋ ਜਿਹਾ ਭਗਤ ਸੀ ਇਹ ਨਕਲੀ। ਲੱਦੇ ਨੇ ਜਾ ਕੇ ਆਖਿਆ ਕਿ ਪੰਚਮ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੀ ਵੀੜ ਲਿਖਵਾ ਰਹੇ ਨੇ, ਕਿ ਗੁਰੂ ਗ੍ਰੰਥ ਸਾਹਿਬ ਲਿਖਿਆ ਜਾ ਰਿਹਾ ਭਗਤਾਂ ਦੀ ਬਾਣੀ ਨੂੰ ਲਿਆਂਦਾ ਗਿਆ, ਅੱਜ ਭਗਤਾਂ ਦੀ ਬਾਣੀ ਨੂੰ ਲਿਆ ਕੇ ਦਰਜ ਕੀਤਾ ਜਾ ਰਿਹਾ। ਤੇ ਕਾਨਾ ਕਹਿੰਦਾ ਪੀਲੂ ਨੂੰ, ਕਹਿੰਦਾ ਪੀਲੂ ਆਪਾਂ ਵੀ ਚਲੀਏ। ਇਹਨੇ ਨਾਲ ਲੈ ਲਿਆ ਸੱਜੂ ਤੇ ਨਾਲ ਲੈ ਲਿਆ ਸਾਹ ਸਹਿਣਾ, ਕਹਿੰਦਾ ਆਪਾਂ ਵੀ ਬਾਣੀ ਵਿੱਚ ਲਿਖਾਉਣੀ ਆ ਨਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਲਿਖਿਆ ਜਾ ਰਿਹਾ, ਪੋਥੀ ਪਰਮੇਸ਼ਰ ਕਾ ਥਾਂ ਲਿਖੀ ਜਾ ਰਹੀ ਆ। ਕਹਿੰਦੇ ਨੇ ਚਾਰੇ ਭਗਤ ਇਕੱਠੇ ਹੋ ਕੇ ਅਤਕੋ ਰਾਮਸਰ ਦੀ ਧਰਤੀ ਤੇ ਆ ਕੇ ਇਹ ਪੰਚਮ ਪਾਤਸ਼ਾਹ ਨੂੰ ਕੀ ਕਹਿੰਦੇ ਨੇ, ਉਸ ਸਮੇਂ ਦੀਆਂ ਚੰਦ ਲਈਨਾ

तरन गगन बखंड मैं जोत स्वरूपी रे भर भन मथरा कछ भेद नहीं गुरु अर्जन प्रतक हर। गुरु अर्जन देव जी प्रतक हरी का रूप ने भट्टा ने गुरबाणी में जिक्र किया है। कहिंदे जिहड़ी रसना ते नाम गुरु अर्जन देव दा आ गया जपियो जिन अर्जन देव गुरु फिर संकट जोन गर्भ न आयो। कह जिन्होंने पंच पातशाह नूं याद किया है ते भट्ट कहिंदे ने उन्हां नूं संकट नहीं आउंदा क्योंकि गुरु दाता ते दुखां दे विच वी बैठा तत्तियां तवियां ते कहिंदा मैनूं सुख मिलदा है मैनूं सुख मिलदा है। हुण पंच पातशाह जी ਜਦੋਂ ਗੁਰਬਾਣੀ ਲਿਖਾਉਣ ਲੱਗੇ ਨੇ ਨਾ ਗੁਰੂ ਕੇ ਪਿਆਰਿਓ ਹੁਣ ਉੱਤਰ ਪ੍ਰਦੇਸ਼ ਦੀ ਧਰਤੀ ਦੇ ਦੋ ਭਗਤਾਂ ਦੀ ਬਾਣੀ ਲਿਆਂਦੀ ਗਈ ਬਾਬਾ ਕਬੀਰ ਜੀ ਤੇ ਬਾਬਾ ਰਵਿਦਾਸ ਜੀ ਔਰ ਇਹਨਾਂ ਦੀ ਬਾਣੀ ਨੂੰ ਅੰਕਿਤ ਕੀਤਾ ਜਾ ਰਿਹਾ ਹੈ ਧਰਤੀ ਵਾਰ ਜਿੱਥੇ ਗੁਰੂ ਸਾਹਿਬਾਨਾਂ ਦੀ ਬਾਣੀ ਹੈ ਨਾ ਮੇਰੇ ਦਾਤਾ ਜੀ ਨੇ ਇੱਥੋਂ ਵੇਖਿਆ ਹੈ ਇਹ ਫਲਾਨੀ ਜਾਤ ਦਾ ਫਲਾਨੀ ਮਜ਼ਹਬ ਦਾ ਫਲਾਨੇ ਦੇਸ਼ ਦਾ ਭਾਵੇਂ ਕਿਤਿਓਂ ਵੀ ਹੈ। ਹੁਣ ਸਿੰਧ ਦੀ ਧਰਤੀ ਤੋਂ ਭਗਤ ਸਦਰੇ ਦੀ ਬਾਣੀ ਨੂੰ ਲਿਆਂਦਾ ਗਿਆ ਰਾਜਸਥਾਨ ਦੀ ਧਰਤੀ ਉੱਤੇ ਭਗਤ ਧੰਨਾ ਜੀ ਦੀ ਬਾਣੀ ਨੂੰ ਲਿਆਂਦਾ ਗਿਆ ਤੇ ਗੁਰੂ ਕੇ ਪਿਆਰਿਓ ਹੁਣ ਨਾਮਦੇਵ ਦੀ ਬਾਣੀ ਨੂੰ ਭਗਤ ਨਾਮਦੇਵ ਜੀ ਦੀ ਬਾਣੀ ਨੂੰ ਮਹਾਰਾਸ਼ਟਰ ਦੀ ਧਰਤੀ ਤੋਂ ਲਿਆਂਦਾ ਗਿਆ। ਜਦੋਂ ਮਹਾਰਾਸ਼ਟਰ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਨਾ ਸੰਗਤਾਂ ਜਾਂਦੀਆਂ ਨੇ ਜਿੱਥੇ ਭਗਤ ਨਾਮਦੇਵ ਨੇ ਮੰਦਿਰ ਦਾ ਦਰਵਾਜ਼ਾ ਘੁਮਾ ਦਿੱਤਾ ਸੀ ਕਿਉਂਕਿ ਜਿਹੜੀ ਭਗਤੀ ਲਹਿਰ ਹੈ ਭਗਤੀ ਲਹਿਰ ਵਿੱਚ ਪਰਮਾਤਮਾ ਦੇ ਅੱਗੇ ਅਰਦਾਸਾਂ ਕਰਦੇ ਨੇ ਭਗਤਾਂ ਤੇ ਜਿਹੜੀ ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਜੀ ਤੋਂ ਅੱਗੇ ਗੁਰੂ ਸਾਹਿਬਾਨ ਦੀ ਲਹਿਰ ਚੱਲੀ ਹੈ ਨਾ ਇਹ ਮੀਰੀ ਤੇ ਪੀਰੀ ਦਾ ਸਿਧਾਂਤ ਹੈ। ਹੁਣ ਭਗਤ ਕਬੀਰ ਜੀ ਅਰਦਾਸਾਂ ਕਰਦੇ ਨੇ ਦਾਤਾ ਕਿ ਮੈਨੂੰ ਗੰਗਾ ਵਿੱਚ ਰੋੜਿਆ ਜਾ ਰਿਹਾ ਮੇਰੇ ਪੈਰ ਬੰਨੇ ਹੋਏ ਨੇ ਮੇਰੇ ਹੱਥ ਬੰਨੇ ਨੇ ਤੇ ਅਰਦਾਸ ਕੀ ਕਰਦੇ ਨੇ ਤੇ ਨਾਲ ਕਹਿੰਦੇ ਨੇ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਪਰਮਾਤਮਾ ਨੇ ਮੇਰੀ ਰੱਖਿਆ ਕੀਤੀ ਕਿ ਲਹਿਰਾਂ ਦੀਆਂ ਜੰਜੀਰਾਂ ਤੋੜ ਦਿੱਤੀਆਂ ਨਾਮਦੇਵ ਨੂੰ ਹਾਥੀ ਦੇ ਮੋਹਰੇ ਬੰਨ ਕੇ ਸੁੱਟਿਆ ਗਿਆ ਤੇ ਉਦੋਂ ਅਰਦਾਸ ਭਗਤ ਨਾਮਦੇਵ ਜੀ ਕਰਦੇ ਨੇ ਨਾ ਤੇ ਕਹਿੰਦੇ ਖਾਲਸਾ ਜੀ ਜਿਹੜਾ ਗਜਿੰਦੇ ਜਿਹੜਾ ਹਾਥੀ ਹੈ ਨਾ ਉਹ ਅੱਜ ਮੋਹਰੇ ਭਗਤ ਨਾਮਦੇਵ ਜੀ ਦੇ ਝੋਕੇ ਬਹਿ ਗਿਆ। ਹੁਣ ਜਿੱਥੇ ਭਗਤ ਪ੍ਰਹਿਲਾਦ ਦੀ ਗੱਲ ਹੈ ਆਮ ਤੌਰ ਤੇ ਪਿੰਡਾਂ ਦੇ ਵਿੱਚ ਸਾਡੀਆਂ ਭੈਣਾਂ ਕਿਤਾਰਨਾ ਪੜ੍ਹਦੀਆਂ ਹੁੰਦੀਆਂ ਸਨ ਕੀੜੀ ਨਾ ਬਣਦਾ ਰਾਮਾ ਪ੍ਰਹਿਲਾਦ ਡੋਲ ਜਾਂਦਾ। ਇਹ ਗੱਲ ਸੱਚ ਹੈ ਅਗਰ ਪਰਮਾਤਮਾ ਕੀੜੀ ਦਾ ਰੂਪ ਧਾਰ ਕੇ ਥੰਮ ਦੇ ਉੱਤੇ ਨਾ ਤੁਰਦਾ ਤੇ ਪ੍ਰਹਿਲਾਦ ਦੀ ਛੋਟੀ ਉਮਰ ਹੈ ਬੰਦੇ ਨੂੰ ਕਈ ਵਾਰ ਹੰਕਾਰ ਆ ਜਾਵੇ ਨਾ ਕਿਉਂਕਿ ਜਿਹੜਾ ਹਰਨਾਗ ਸੀ ਉਹ ਕਹਿੰਦਾ ਸੀ ਕੋਈ ਰੱਬ ਦਾ ਨਾਂ ਨਾ ਲਵੇ ਕੋਈ ਰਾਮ ਦਾ ਨਾਮ ਨਹੀਂ ਲੈਣਾ ਚਾਹੀਦਾ। ਹੁਣ ਰਾਮ ਕੀ ਹੈ ਜਿਹੜਾ ਰਮਿਆ ਹੋਇਆ ਦੁਨੀਆਂ ਦੇ ਉੱਤੇ ਕੋਈ ਗੋਡ ਕਹਿੰਦਾ ਕੋਈ ਵਾਹਿਗੁਰੂ ਕਹਿੰਦਾ ਕੋਈ ਅੱਲਾ ਕਹਿੰਦਾ ਹੈ ਤੇ ਗੁਰੂ ਕੇ ਪਿਆਰੇ ਉਹ ਦਾਰੀ ਅਸਲ ਪਰਮਾਤਮਾ ਦੇ ਬੜੇ ਨਾਮ ਨੇ ਕਹਿੰਦੇ ਨੇ ਦਾਰੀ ਅਸਲ ਜੇ ਹਰਨਾਗਸ ਹੈ ਉਹ ਕਹਿੰਦਾ ਦੁਨੀਆਂ ਦੇ ਲੋਕੋ ਜਿੱਥੇ ਮੇਰਾ ਰਾਜ ਚੱਲਦਾ ਮੇਰਾ ਨਾਂ ਜਪੋ ਮੰਜੂ ਰਬਿਆ ਮੈਂ ਥਲੇ ਹਰਨਾਗਸ ਆ ਜਲੇ ਹਰਨਾਗਸ ਆ ਕਿ ਥਾਂ ਥਾਂ ਤੇ ਮੇਰਾ ਵਾਸਾ ਹੈ। ਇਹਦਾ ਪੁੱਤ ਕਹਿੰਦਾ ਨਹੀਂ ਤੇਰਾ ਨਾਂ ਨਹੀਂ ਲੈਣਾ। ਵੇਖੋ ਪੁੱਤ ਕਹਿੰਦਾ ਪਿਓ ਨੂੰ ਨਹੀਂ ਨਹੀਂ ਨਹੀਂ ਮੈਂ ਰੱਬ ਦਾ ਨਾਂ ਲੈਣਾ ਮੈਂ ਪਰਮਾਤਮਾ ਦਾ ਨਾਮ ਜਪਣਾ ਹੈ ਤੇ ਵੇਖੋ ਪਿਓ ਪੁੱਤ ਨੂੰ ਤਸੀਹੇ ਦੇ ਰਿਹਾ। ਲੋਕੀ ਪੰਡਿਤ ਕਹਿੰਦੇ ਨੇ ਕਹਿੰਦਾ ਤੂੰ ਤੇ ਆਹ ਗੱਲ ਕਰਦਾ ਕਿ ਰਾਮ ਦਾ ਨਾਮ ਨਾ ਲਵੋ ਮੇਰਾ ਨਾਮ ਲਵੋ ਤੇਰਾ ਪੁੱਤ ਘਰੇ ਰਾਮ ਰਾਮ ਕਹੀ ਜਾਂਦਾ। ਹੁਣ ਪੁੱਤ ਨੂੰ ਤਸੀਹੇ ਕਿੰਨੇ ਦਿੱਤੇ ਗਏ? ਪਹਿਲਾਂ ਆਪਣੀ ਭੈਣ ਨੂੰ ਹੋਲਕਾ ਨੂੰ ਆਖਿਆ ਇਹਨੂੰ ਅਗਨ ਵਿੱਚ ਸਾੜ ਦੇ ਤੇ ਜਿਹੜੀ ਹੋਲਕਾ ਸੀ ਉਹਨੂੰ ਵਰ ਮਿਲਿਆ ਹੋਇਆ ਕਿ ਤੂੰ ਅੱਗ ਵਿੱਚ ਨਹੀਂ ਸੜੇਗੀ ਤੇ ਜੇ ਹਰਨਾਕ ਸੀ ਨਾ ਉਹਨੇ ਵੀ ਰੱਬ ਤੋਂ ਵਰ ਲੈ ਲਿਆ ਸੀ ਮੈਂ ਨਾ ਅੱਗ ਵਿੱਚ ਸੜਾਂ ਨਾ ਮੈਂ ਜਲ ਵਿੱਚ ਡੁੱਬਾਂ ਨਾ ਮੈਨੂੰ ਕੋਈ ਮਨੁੱਖ ਮਾਰੇ ਨਾ ਕੋਈ ਜਾਨਵਰ ਮਾਰੇ ਨਾ ਕੋਈ ਹਥਿਆਰ ਨਾ ਮਰਾਂ। ਔਰ ਜਦੋਂ ਇਹੋ ਜਿਹੇ ਵਰ ਲੈ ਲੈ ਤੇ ਉਹਨੂੰ ਹੰਕਾਰ ਹੀ ਬੜਾ ਹੋ ਗਿਆ ਤੇ ਤੁਹਾਨੂੰ ਪਤਾ ਜਦੋਂ ਬੰਦੇ ਨੂੰ ਹੰਕਾਰ ਆਉਂਦਾ ਉਹਦੀ ਮੱਤ ਮਾਰ ਦਿੰਦਾ ਨਾ ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ। ਇੱਥੇ ਜਿਹੜਾ ਗਰਭ ਕਰਦਾ ਹੰਕਾਰ ਕਰਦਾ ਉਹ ਗਲ ਜਾਂਦਾ। ਕਹਿੰਦੇ ਨੇ ਜਦੋਂ ਇਹਨੇ ਸੋਚਿਆ ਆਪਣੀ ਭੈਣ ਨੂੰ ਕਹਿਣ ਲੱਗਾ ਇਹਨੂੰ ਅਗਨ ਭੇਟਾ ਕਰ ਦੇ ਤੂੰ ਤੇ ਸੜਨਾ ਨਹੀਂ। ਕਹਿੰਦੇ ਜਿਹੜਾ ਹੋਲਕਾ ਸੜ ਗਈ ਭਗਤ ਪ੍ਰਹਿਲਾਦ ਗੋਦੀ 'ਚ ਬੈਠਾ ਬਚ ਗਿਆ ਕਿਉਂਕਿ ਪਰਮਾਤਮਾ ਉਹਦੇ ਅੰਗ ਸੰਗ ਰਹਿ ਰਿਹਾ ਸੀ। ਜਦੋਂ ਥੰਮ ਨੂੰ ਜਾ ਕੇ ਜੱਫੀ ਪਾਉਂਦਾ ਉਹ
ਉਹਦੀ ਰੱਖਿਆ ਹੋ ਜਾਂਦੀ ਕਿਉਂਕਿ ਥੰਮ ਤੇ ਅਗਨ ਦੇ ਨਾਲ ਲਾਲ ਹੋ ਚੁੱਕਾ ਸੀ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ ਪ੍ਰਹਲਾਦ ਜਨ ਤੁਦ ਰਾਖ ਲੈ ਹਰ ਜੀਓ, ਹਰਨਾਕ ਸਮਾਰ ਪਚਾਇਆ। ਕਿਉਂਕਿ ਹਰਨਾਕ ਦਾ ਵੱਧ ਕੀਤਾ ਪ੍ਰਮਾਤਮਾ ਨੇ ਆਪ ਆ ਕੇ, ਨਾ ਦਿਨ ਸੀ ਨਾ ਰਾਤ ਸੀ, ਨਾ ਅੰਦਰ ਸੀ ਨਾ ਬਾਹਰ ਸੀ, ਦਰਵਾਜ਼ੇ ਵਿੱਚ ਆ ਕੇ ਹਥਿਆਰ ਨਾ ਨੀ ਨੋਹਾਂ ਦੇ ਨਾਲ ਹੀ ਇਹਨੂੰ ਨੋਚ ਦਿੱਤਾ। ਨਰਸਿੰਘ ਰੂਪ ਧਾਰ ਕੇ ਸਿਰਜਣਹਾਰਾ ਆਇਆ, ਕਿਉਂਕਿ ਖਾਲਸੀ ਭਗਤੀ ਲੈ ਰਹੇ ਨਾ। ਹੁਣ ਭਗਤ ਕਬੀਰ ਭਗਤ ਰਵਿਦਾਸ ਜੀ ਜੇ ਜੀਵਨ ਪੜ੍ਹੀਏ ਨਾ, ਕਿ ਗੰਗਾ ਨੇ ਤਿੰਨ ਦੋ ਕੰਗਣ ਦਿੱਤੇ ਨੇ ਗੰਗਾ ਨੇ ਭਗਤ ਰਵਿਦਾਸ ਜੀ ਨੂੰ, ਕਿਉਂਕਿ ਖਾਲਸੀ ਪੰਡਿਤ ਮੰਗਦਾ ਦੋ ਕੰਗਣ ਦਿੱਤੇ ਗਏ। ਹੁਣ ਉਹੀਓ ਗੰਗਾ ਦੇ ਦਿੱਤਾ ਹੈ ਤੇ ਕਲਗੀ ਵਾਲੇ ਪਾਤਸ਼ਾਹ ਵੀ ਗਏ ਨੇ ਛੋਟੀ ਉਮਰ ਏ। ਇੱਥੇ ਗੁਰੂ ਕੇ ਪੈਰ ਇੱਕ ਮਹਿੰਦਰੋ ਘਾਟ ਪੈਂਦਾ, ਮਹਿੰਦਰੋ ਕਿਤੇ ਪੰਨਾ ਸਾਹਿਬ ਜਾਇਓ ਤਾਂ ਇੱਕ ਮਹਿੰਦਰੋ ਘਾਟ ਪੈਂਦਾ ਹੈ। ਇਹ ਜਿਹੜਾ ਅਸ਼ੋਕ ਦਾ ਪੁੱਤਰ ਸੀ ਨਾ ਮਹਿੰਦਰੂ, ਅਸ਼ੋਕ ਨੇ ਐਲਾਨ ਕਰ ਦਿੱਤਾ ਸੀ ਉੜੀਸਾ ਦੀ ਧਰਤੀ ਤੇ ਜਿਹੜਾ ਜੰਗ ਹੋਇਆ ਤੇ ਲੱਖਾਂ ਲੋਕੀ ਮਰ ਗਏ, ਕਹਿੰਦਾ ਮੈਂ ਜੰਗ ਨਹੀਂ ਕਰਾਂਗਾ, ਅੱਜ ਤੋਂ ਬਾਅਦ ਤੋਬਾ ਕਰ ਦਿੱਤੀ, ਹਥਿਆਰ ਕਹਿੰਦਾ ਸੁੱਟ ਦਿਓ, ਅੱਜ ਤੋਂ ਬਾਅਦ ਕੋਈ ਹਥਿਆਰ ਨਹੀਂ ਵਰਤੇਗਾ। ਇਹਨੇ ਬੁੱਧ ਧਰਮ ਅਪਣਾ ਲਿਆ। ਇਹਦਾ ਮੁੰਡਾ ਸੀ ਮਹਿੰਦਰੂ, ਤੇ ਮਹਿੰਦਰੂ ਕਹਿਣ ਲੱਗਾ ਜੇ ਜੰਗ ਹੀ ਨਹੀਂ ਕਰਨਾ ਹਥਿਆਰ ਕੀ ਕਰਨੇ ਆ। ਜਿਹੜੀ ਮਹਿੰਦਰੂ ਘਾਟ ਆ ਗੰਗਾ ਦੇ ਉੱਤੇ, ਜਦੋਂ ਪੰਨਾ ਸਾਹਿਬ ਦੀ ਧਰਤੀ ਤੇ ਜਾਂਦੇ ਆ ਤੇ ਗੁਰੂ ਕੇ ਪਿਆਰੇ ਮਹਿੰਦਰੂ ਘਾਟ ਤੇ ਨੇ ਹਥਿਆਰ ਸਾਰੇ ਸੁੱਟ ਦਿੱਤੇ ਨਾ ਗੰਗਾ 'ਚ, ਜਿਹੜਾ ਹਥਿਆਰ ਲਿਆਉਂਦਾ ਕਹਿੰਦਾ ਸੁੱਟ ਦਿਓ। ਔਰ ਇਸ ਗੰਗਾ ਦੀ ਧਰਤੀ ਦਾ ਹਥਿਆਰ ਸੁੱਟੇਗਾ ਤੇ ਗੰਗਾ ਦੀ ਧਰਤੀ ਤੇ ਕਲੂ ਕਲਗੀ ਵਾਲਾ ਪਾਤਸ਼ਾਹ ਕਹਿੰਦਾ ਸੀ ਕਿ ਕੰਗਣ ਸੁੱਟ ਗਏ, ਕਿ ਕੰਗਣ ਲੈ ਲਾ ਗੰਗਾ ਮੈਨੂੰ ਨਹੀਂ ਲੋੜ, ਮੈਂ ਸਰਬ ਲੋਕ ਦੇ ਘਰੇ ਪਵਾਵਾਂਗਾ ਤੇ ਜਿਹੜੀ ਤੇਰੇ ਵਿੱਚ ਮਹਿੰਦਰੂ ਨੇ ਹਥਿਆਰ ਸੁੱਟੇ ਨੇ ਉਹ ਹਥਿਆਰ ਮੈਂ ਸਿੱਖਾਂ ਦੇ ਹੱਥੀ ਫੜਾ ਦਿਆਂਗਾ। ਕਿਉਂਕਿ ਕਈ ਸਦੀਆਂ ਭਾਰਤ ਲਾਂਭੀ ਤਾਈਓ ਰਿਹਾ ਸੀ ਨਾ, ਉਹ ਜਿਹੜੇ ਹਥਿਆਰ ਸੁੱਟੇ ਗਏ ਮੁੜ ਕੇ ਕੋਈ ਹਥਿਆਰ ਹੀ ਨਹੀਂ ਚੱਕਦਾ ਸੀ, ਕੋਈ ਜੁਰਮਾਨੇ ਆਉਂਦੇ ਸੀ ਔਰ ਮਾਇਆ ਵੀ ਲੈ ਜਾਂਦੇ, ਔਰਤ ਵੀ ਲੁੱਟ ਕੇ ਲੈ ਜਾਂਦੇ ਸਨ, ਗਜਨੀ ਦੀ ਧਰਤੀ ਉੱਤੇ ਟਕੇ ਟਕੇ ਜਿਹਨੇ ਲਾਮ ਕੀਤੀਆਂ ਜਾਂਦੀਆਂ ਸਨ, ਪਰ ਗੁਰੂ ਕੇ ਪਿਆਰੋਂ ਮੰਡੀਆਂ ਲੱਗਦੀਆਂ ਸਨ। ਪਰ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਜਦੋਂ ਤਲਵਾਰ ਚੱਕ ਲਈ ਪੰਨਾ ਸਾਹਿਬ ਦੀ ਧਰਤੀ ਤੋਂ ਆਖ ਦਿੱਤਾ ਸੀ ਕਰੀ ਬਾਤ ਰਹੀ ਬਖਸ ਦੇ ਮੋਰੇ ਸਲਾਮ ਨਹੀਂ ਕਰਨੀ। ਇਹ ਗੁਰੂ ਕੇ ਪਿਆਰੋ ਇਹ ਸਾਡਾ ਵਿਰਸਾ ਹੈ, ਇਤਿਹਾਸ ਹੈ। ਘਰਾਂ ਜਾ ਕੇ ਬੱਚਿਆਂ ਨੂੰ ਦੱਸਿਆ ਕਰੋ ਕਿ ਬੱਚਿਓ ਇਹ ਵਿਰਸਾ ਆਪਣਾ ਪੜ੍ਹੋ, ਬਾਬਾ ਬਿਧੀ ਚੰਦ ਵਰਗੇ ਯੋਧੇ ਕਿਵੇਂ ਹਜ਼ਾਰਾਂ ਵਿੱਚ ਤਾਦਾਦ ਵਿੱਚ ਜਾ ਕੇ ਕਿਲ੍ਹੇ 'ਚੋਂ ਦੋ ਘੋੜੇ ਲਿਆ ਸਕਦੇ ਨੇ, ਕਿਉਂਕਿ ਸਾਡਾ ਵਿਰਸਾ ਹੈ, ਸਾਡੇ ਵੱਡਿਆਂ ਨੇ ਜਿਹੜੇ ਕਾਰਨਾਮੇ ਕੀਤੇ ਨੇ। ਮੈਂ ਗੱਲ ਕਰਦਾ ਸਾਂ ਕਿ ਗੁਰੂ ਕੇ ਪਿਆਰੇ ਹੁਣ ਜੇ ਨਕਲੀ ਭਗਤ ਕਾਨਾ ਆ ਗਿਆ, ਇਹ ਪਤਾ ਕੀ ਕਹਿੰਦਾ ਪੰਚਮ ਪਾਤਸ਼ਾਹ ਨੂੰ, ਕਹਿੰਦਾ ਅਸੀਂ ਹਾਂ ਰੱਬ ਦੇ ਭਗਤਾਂ, ਵੇਖੋ ਹੰਕਾਰ ਕਿੰਨਾ ਹੈ, ਕਹਿੰਦਾ ਅਸੀਂ ਰੱਬ ਨੂੰ ਮੰਨਣ ਵਾਲੇ, ਅਸੀਂ ਰੱਬ ਦੀ ਬਾਣੀ ਲਿਖਣ ਵਾਲੇ, ਤੇ ਸਾਨੂੰ ਤੂੰ ਯਾਦ ਹੀ ਨਹੀਂ ਕੀਤਾ, ਤੂੰ ਬਾਬਾ ਚੰਗਾ ਏ, ਤੂੰ ਚੁਮਾਰ ਨੂੰ ਗੰਢਾ ਲਾ ਲਿਆ ਭਗਤ ਰਵਿਦਾਸ ਨੂੰ, ਤੂੰ ਜਲਾਹੇ ਨੂੰ ਗੰਢਾ ਲਾ ਲਿਆ ਭਗਤ ਕਬੀਰ ਨੂੰ, ਤੂੰ ਸਿੰਬੇ ਨੂੰ ਗੰਢਾ ਲਾ ਲਿਆ ਭਗਤ ਨਾਮਦੇਵ ਨੂੰ, ਤੂੰ ਧੰਨੇ ਨੂੰ ਗੰਢਾ ਲਾ ਲਿਆ, ਉਹ ਜੱਟਾਂ ਦਾ ਮੁੰਡਾ ਹੈ ਤਾਂ ਮੈਨੂੰ ਕਿਉਂ ਨਾ ਲਾਇਆ, ਮੈਂ ਤੇ ਹਾਂ ਪੰਡਤਾਂ ਦਾ ਮੁੰਡਾ। ਗੁਰਦੇਵ ਹੱਸ ਪਏ, ਕਹਿੰਦੇ ਭੁੱਲ ਗਏ, ਵੇਖੋ ਗੁਰੂ ਦੀ ਨਿਮਰਤਾ ਵੇਖੋ। ਗੁਰਦੇਵ ਕਹਿੰਦੇ ਭੁੱਲ ਗਏ ਭਾਈ ਕਾਨਾ ਜੀ, ਭੁੱਲਣੇ ਅੰਦਰ ਸਬਕ, ਭੁੱਲ ਗੁਰੂ ਕਰਤਾਰ ਤੁਸੀਂ ਆ ਗਏ ਹੋ ਜੀ ਆਇਆਂ ਨੂੰ। ਕਹਿੰਦੇ ਨੇ ਚਾਰੇ ਭਗਤ ਨਕਲੀ ਬਿਠਾ ਲੈ, ਕਹਿੰਦੇ ਕਾਨਿਆ ਤੇਰੀ ਬਾਣੀ ਕਿਹੜੀ ਦੱਸ। ਹੁਣ ਭਗਤ ਕਾਨੇ ਨੇ ਪਤਾ ਕੀ ਲਿਖਿਆ, ਕਹਿੰਦਾ ਮੈਂ ਉਹੀ ਰੇ, ਮੈਂ ਉਹੀ ਰੇ, ਜਾ ਕੋ ਬੇਦ ਪੁਰਾਣ ਜਸ ਗਾਵੇ, ਮਤ ਖੋਜ ਦੇਖੋ ਮਤ ਕੋਈ ਰੇ। ਗੁਰਦੇਵ ਕਹਿੰਦਾ ਤੂੰ ਰੱਬ ਬਣ ਗਏ, ਕਹਿੰਦਾ ਜਿਹੜਾ ਬੇਦ ਪੁਰਾਣ ਜਿਹਾ ਦੀ ਜਸ ਕਰਦੇ ਮੈਂ ਉਹੀ ਹਾਂ, ਜਿਹਦੀ ਉਪਮਾ ਕਰਦੇ ਨੇ ਬੇਦ ਉਹ ਮੈਂ ਰੱਬ ਹਾਂ। ਗੁਰਦੇਵ ਕਹਿੰਦੇ ਹੰਕਾਰ ਇੰਨਾ ਨਹੀਂ ਕਰੀਦਾ ਹੁੰਦਾ, ਹੋਮ ਕਿਉਂਕਿ ਹੰਕਾਰ ਕਰੇਗਾ ਨਾ ਤੂੰ ਪਰਮਾਤਮਾ ਦੀ ਤੁਲਨਾ ਆਪਣੇ ਨਾਲ ਕਿਵੇਂ ਕਰ ਸਕਦਾ, ਕਿਉਂਕਿ ਹੋਮੇ ਨਾਮੇ ਨਾਲ ਵਿਰੋਧ ਹੈ, ਦੋ ਹੀ ਨਾ ਵਸੇ ਕਥਾਏ। ਪਰ ਯਾਦ ਰੱਖ ਲਾ ਕਾਨੀਆ, ਰੱਬ ਦੀ ਬਰਾਬਰੀ ਨਹੀਂ ਕਰੀਦੀ। ਅੱਜ ਕਈ ਗੁਰੂ ਦੀ ਬਰਾਬਰੀ ਕਰਦੇ ਨੇ, ਪਰ ਗੁਰੂ ਦਾਤਾ ਜੇ ਕਿਰਪਾ ਕਰੇ ਉਹਨਾਂ ਦੀ ਮੱਤ ਮਾਰੀ ਜਾਂਦੀ ਹੈ ਨਾ, ਹੁਣ ਕਾਨੀਆ ਦੀ ਮਾਰੀ ਗਈ। ਗੁਰਦੇਵ ਕਹਿੰਦੇ ਇੱਦਾਂ ਕਰ ਤੂੰ ਪਿੱਛੇ ਜਾ ਕੇ ਬਹਿ ਜਾ, ਫਿਰ ਤੇਰੇ ਨਾਲ ਗੱਲ ਕਰਦੇ ਹਾਂ। ਹੁਣ ਦੂਜੇ ਨੰਬਰ 'ਤੇ ਆ ਗਿਆ ਪੀਲੂ। ਹੁਣ ਪੀਲੂ ਦੀਆਂ ਕਵਿਤਾਵਾਂ ਆਪਾਂ ਪੜ੍ਹਦੇ ਹਾਂ, ਆਮ ਤੌਰ 'ਤੇ ਜਿਹੜਾ ਸਿਲੇਬਸ ਹੁੰਦਾ ਸੀ 10ਵੀਂ ਤੱਕ ਉਹ 'ਚ ਪਾਈਆਂ ਜਾਂਦੀਆਂ ਸਨ। ਹੁਣ ਪੀਲੂ ਔਰਤ ਦੇ ਬਾਰੇ ਗਲਤ ਲਿਖਦਾ, ਕਹਿੰਦਾ ਕਾਗਦ ਔਰ ਪੁੱਤਰੀ ਤੋਂ ਨਾ ਤਰਿਓ ਪਤਾਰ। ਕਹਿੰਦਾ ਕਾਗਜ਼ ਦੀ ਜਿਹੜੇ ਔਰਤ ਬਣਾ ਦਈਏ ਨਾ, ਪੁਤਲਾ ਵੀ ਬਣਾ ਦਈਏ ਤੇ ਉਹ ਵੀ
ਪਰਮਾਤਮਾ ਦੇ ਨਾਮ ਨੂੰ ਤੋੜ ਦਿੰਦੀ ਗੁਰਦੇਵ ਕਹਿੰਦੇ ਬਿਲਕੁਲ ਗਲਤ ਆ। ਕਾਗਦ ਕਾਦੀ ਪੁੱਤਰੀ ਤੋਂ ਨਾ ਤਰਿਓ ਪਤਾਰ, ਗੁਰਦੇਵ ਕਹਿੰਦੇ ਬਿਲਕੁਲ ਨਹੀਂ। ਅਸੀਂ ਮਾਤਾ ਖੀਵੀ ਦਾ ਜ਼ਿਕਰ ਕੀਤਾ, ਮਾਤਾ ਖੀਵੀ ਖੀਰ ਵੰਡਦੀ ਨਾ ਵਿੱਚ, ਹੁਣ ਖੀਰੀ ਉਹ ਮਾਤਾ ਖੀਵੀ ਖੀਰ ਵੰਡਦੀ ਦਿਖਾਈ ਆ। ਤੇ ਗੁਰਦੇਵ ਕਹਿਣ ਲੱਗੇ ਤੂੰ ਗਲਤ ਬੋਲਦਾ ਪੀਲੂ, ਇੱਥੇ ਦੇ ਭਗਤ ਧੰਨਾ ਕਹਿੰਦਾ ਘਰ ਕੀ ਗੀਹਣ ਚੰਗੀ ਜਿਨ ਧੰਨਾ ਲੇਵੈ। ਇੱਥੇ ਤੇ ਭਗਤ ਧੰਨਾ ਔਰਤ ਵੀ ਮੰਗਦਾ ਪਰਮਾਤਮਾ ਤੋਂ, ਮੈਨੂੰ ਘਰਵਾਲੀ ਚਾਹੀਦੀ ਆ ਪਰ ਚੰਗੀ ਹੋਵੇ। ਭਗਤ ਧੰਨਾ ਕਹਿਣ ਲੱਗਾ ਦਾਤਾ ਮੈਨੂੰ ਮੇਰੀ ਧਰਮ ਪਤਨੀ ਕਦਿਓ। ਗੁਰਦੇਵ ਕਹਿੰਦਾ ਤੂੰ ਔਰਤ ਬਾਰੇ ਗਲਤ ਲਿਖਿਆ, ਪਰ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਤੂੰ ਪਾਸੇ ਜਾ ਕੇ ਬਹਿ ਜਾ, ਇਹ ਵੀ ਬਹਿ ਗਿਆ। ਹੁਣ ਗੁਰੂ ਕੇ ਪਿਆਰੇ ਆ ਗਿਆ ਸੱਜੂ, ਤੇ ਜਦੋਂ ਸੱਜੂ ਸਾਹਮਣੇ ਆਇਆ ਕਹਿੰਦਾ ਅਸਾਂ ਨਾਲੋਂ ਸੇ ਭਲੇ ਜੰਮਦਿਆਂ ਜੋ ਮਰ ਗਏ, ਚਿੱਕੜ ਪੈਰ ਨਾ ਬੋੜਿਓ ਸਾ ਆਲੂਦ ਭਏ। ਗੁਰਦੇਵ ਕਹਿੰਦਾ ਕਿਹੜੀਆਂ ਗੱਲਾਂ ਕਰਦਾ, ਕਹਿੰਦਾ ਸਾਡੇ ਨਾਲ ਉਹ ਬੰਦੇ ਭਲੇ ਜਿਹੜੇ ਜੰਮਦੇ ਮਰ ਗਏ। ਗੁਰਦੇਵ ਕਹਿੰਦਾ ਤੇਰੇ ਮਾਂ ਪਿਓ ਨੇ ਤੈਨੂੰ ਪੈਦਾ ਕੀਤਾ ਹੈ, ਤੇ ਤੇਰੇ ਮਾਂ ਪਿਓ ਚਲੇ ਜਾਂਦੇ, ਤੂੰ ਦੁਨੀਆਂ ਤੇ ਆਉਂਦਾ ਨਹੀਂ। ਨਹੀਂ ਇਹ ਜਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ, ਇਹ ਪਰਮਾਤਮਾ ਦਾ ਕੋਠਾ ਬਣਾਇਆ ਹੋਇਆ, ਉਹ ਚ ਪਰਮਾਤਮਾ ਆਪ ਰਹਿੰਦਾ ਹੈ। ਕਿ ਤੂੰ ਇਹ ਗੱਲ ਗਲਤ ਕਹਿ ਰਿਹਾ। ਹੁਣ ਸਾਹ ਸਹਿਣ ਸੁਣੀ ਜਾਂਦਾ ਚੌਥਾ, ਇਹ ਤਿੰਨੇ ਬਹਿ ਗਏ ਜਾ ਕੇ ਪਾਸੇ ਤੇ। ਕਹਿੰਦਾ ਚੁੱਪ ਵੇ ਹੜਿਆ, ਚੁੱਪ ਵੇ ਹੜਿਆ, ਬੋਲਣ ਦੀ ਨਹੀਂ ਜਾਚ ਵੇ ਹੜਿਆ। ਹੁਣ ਸਾਹ ਸਹਿਣ ਕਹਿੰਦਾ ਚੁੱਪ ਹੀ ਰਹਿਣਾ ਚੰਗਾ, ਕਿਉਂਕਿ ਬੋਲਣਾ ਥੋੜਾ ਹੁੰਦਾ। ਗੁਰਦੇਵ ਕਹਿੰਦੇ ਇਹ ਵੀ ਗੱਲ ਗਲਤ ਆ, ਜਬ ਲਗ ਦੁਨੀਆਂ ਰਹੀਏ ਨਾਨਕ ਕਿਉਂ ਸੁਣੀਏ ਕੁਛ ਕਹੀਏ। ਦੁਨੀਆਂ ਦੇ ਉੱਤੇ ਗੱਲਾਂ ਬਾਤਾਂ ਕਰੋ, ਵਿਚਾਰ ਕਰੋ, ਗੁਣੇ ਕਾ ਹੋਵੇ ਵਾਸਲਾ ਕਢ ਵਾਸ ਲਈ ਹੈ, ਜੇ ਗੁਣ ਹੋਵਣ ਸਾਂਝਣਾ ਮਿਲ ਸਾਂਝ ਕਰੀ ਜੈ। ਗੁਣਾਂ ਦੀ ਸਾਂਝ ਕਰੋ ਇੱਕ ਦੂਜੇ ਦੇ ਨਾਲ, ਵਿਚਾਰਾਂ ਕਰੋ, ਚੰਗੇ ਗੁਣ ਧਾਰਨ ਕਰੋ। ਤੇ ਕਹਿੰਦੇ ਨੇ ਖਾਲਸਾ ਹੀ ਚਾਰੇ ਬਿਠਾ ਤੇ ਪਾਸੇ ਤੇ ਤੱਕੋ। ਹੁਣ ਪੰਚਮ ਪਾਤਸ਼ਾਹ ਜੀ ਨੇ ਚੋਹਾਂ ਨੂੰ ਕੋਸ ਦਿਆ, ਕਹਿਣ ਲੱਗਾ ਕਾਨੀਆ ਤੇ ਪੀਲੂ ਸੱਜੂ ਤੇ ਸਾਹ ਸੇਨ, ਇਹ ਜਿਹੜੀਆਂ ਤੇਰੀਆਂ ਲਿਖਤਾਂ ਨੇ ਤੁਹਾਡੇ ਚੋਂ ਗਿਆਨ ਹੈ ਨਹੀਂ, ਅਸੀਂ ਤੁਹਾਡੀਆਂ ਲਿਖਤਾਂ ਨੂੰ ਗੁਰਬਾਣੀ ਦਰਜ ਨਹੀਂ ਕਰ ਸਕਦੇ। ਤੱਕੋ ਪੰਚਮ ਪਾਤਸ਼ਾਹ ਇਹਨਾਂ ਚੋਹਾਂ ਦੇ ਨਾਲ ਜਿਹੜੀਆਂ ਗੱਲਾਂ ਕਰਦੇ ਨੇ ਉਹਨਾਂ ਦਾ ਜ਼ਿਕਰ ਬੇਨਤੀ ਇਉਂ ਕੀਤੀ ਜਾ ਰਹੀ।

ਪੰਚਮ ਪਾਤਸ਼ਾਹ ਜੀ ਨੇ ਉਹ ਨਕਲੀ ਭਗਤਾਂ ਦੀ ਬਾਣੀ ਨੂੰ ਦਰਜ ਕਰਨ ਤੋਂ ਮਨਾ ਕਰ ਦਿੱਤਾ। ਪਰ ਗੁਰੂ ਕੇ ਪਿਆਰੇ ਨੇ ਬਖੇੜੇ ਵੀ ਕਾਨੇ ਨੇ ਬੜੇ ਪਾਉਣ ਦੇ ਯਤਨ ਕੀਤੇ। ਇੱਥੋਂ ਤੱਕ ਜਾਂਦਾ ਜਾਂਦਾ ਕਹਿ ਗਿਆ ਕਿ ਮੈਂ ਤੁਹਾਨੂੰ ਵੇਖਾਂਗਾ ਕਿਉਂਕਿ ਚੰਦੂ ਮੇਰਾ ਰਿਸ਼ਤੇਦਾਰ ਏ। ਪਰ ਗੁਰੂ ਕੇ ਪਿਆਰੇ ਅੱਗੇ ਜਾ ਕੇ ਇਹਦਾ ਕੀ ਕਾਰਨ ਹੋਇਆ, ਪਰ ਕਹਿੰਦੇ ਰਾਤੇ ਵਿੱਚ ਘੋੜੇ ਤੋਂ ਡੱਕੇ ਦੀ ਮੌਤ ਹੋ ਗਈ। ਬੇਮੁਖ ਹੋਏ ਰਾਮ ਤੇ ਲੱਗਣ ਜਨਮ ਜੋਗ, ਆਉਣ ਇੱਧਰ ਅੰਮ੍ਰਿਤਸਰ ਦੀ ਧਰਤੀ ਤੇ ਫਿਰ ਆਈਏ ਰਾਮਸਰ ਦੀ ਧਰਤੀ, ਕਿਉਂਕਿ ਰਾਮਸਰ ਜਿਹੜਾ ਗੁਰਦੁਆਰਾ ਹੈ ਨਾ, ਇਹ ਜਦੋਂ ਬਾਬਾ ਦੀਪ ਸਿੰਘ ਦੇ ਸ਼ਹੀਦੀ ਸਥਾਨ ਤੇ ਜਾਂਦੇ ਹੋ ਇਹ ਕੰਧ ਨਾ ਕੰਧ ਮਿਲਦੀ ਆ, ਕਿਤੇ ਦਰਸ਼ਨ ਕਰਿਓ ਜੇ। ਹੁਣ ਇਸ ਧਰਤੀ ਉੱਤੇ ਮੇਰੇ ਦਾਤਾ ਜੀ ਨੇ ਭਾਈ ਗੁਰਦਾਸ ਜੀ ਨੂੰ ਬਾਣੀ ਲਿਖਵਾਈ ਗਏ ਤੇ ਗੁਰੂ ਕੇ ਪਿਆਰਿਓ ਗੁਰਦੇਵ ਦਾਤਾ ਜੀ ਲਿਖਵਾਈ ਜਾਂਦੇ, ਭਾਈ ਗੁਰਦਾਸ ਜੀ ਲਿਖੀ ਗਏ। ਹੁਣ ਜਿਹੜਾ ਹਰਿਮੰਦਰ ਸਾਹਿਬ ਜਦੋਂ ਤਿਆਰ ਹੋਇਆ ਨਾ, ਤੇ ਜਿਹੜਾ ਗਾਰਾ ਸੀ ਉਹ ਗਾਰੇ ਦੇ ਨਾਲ ਇੱਟਾਂ ਲਿਆ ਕੇ ਕੋਠਾ ਤਿਆਰ ਕੀਤਾ ਗਿਆ ਜਿੱਥੇ ਕਾਲਤਾ ਸਾਹਿਬ ਹੀ ਥੱਲੇ ਕੋਠਾ ਸਾਹਿਬ ਹੀ ਨਾ। ਹੁਣ ਇਸ ਕੋਠੇ ਨੂੰ ਤਿਆਰ ਕੀਤਾ ਗਿਆ ਸੀ, ਇਸ ਕੋਠੇ ਦੇ ਵਿੱਚ ਦਾਤਾ ਜੀ ਜਿਹੜੀ ਬਾਣੀ ਲਿਖਦੇ ਨੇ ਪਰ ਉਹਨਾਂ ਨੂੰ ਇਕੱਠੀ ਕਰਕੇ ਸਾਂਭੀ ਜਾਂਦੇ ਨੇ ਕਿਉਂਕਿ ਕੋਈ ਰਲਗੜ ਨਾ ਹੋਵੇ, ਕਿਉਂਕਿ ਗੁਰੂ ਸਾਹਿਬਾਨਾਂ ਦੀ ਬਾਣੀ ਹੈ, ਭਗਤਾਂ ਦੀ ਬਾਣੀ ਹੈ। ਪਰ ਗੁਰੂ ਕੇ ਪਿਆਰੇ ਉਹ ਭਾਗਾਂ ਵਾਲਾ ਦਿਨ ਆ ਗਿਆ, ਕਹਿੰਦੇ 15 ਅਗਸਤ 1604 ਨੂੰ ਬਾਣੀ ਤੇ ਲਿਖ ਲਈ। ਹੁਣ 15 ਦਿਨ ਹੋਰ ਲੱਗੇ, ਇਹ ਕਿਉਂ ਲੱਗੇ? ਜਿਹੜਾ ਆਪਾਂ ਤਰਤੀਬ ਵਾਰ ਸਿਰਲੇਖ ਹੈ ਨਾ, ਜਿਹਨਾਂ ਨੇ ਦਰਸ਼ਨ ਕੀਤੇ ਉਹਨਾਂ ਦੇ ਭਾਗ ਵੱਡੇ ਨੇ ਕਿ ਜਿਹੜੇ 1 ਤੋਂ ਲੈ ਕੇ 1430 ਤੱਕ ਦਾ ਸਿਰਲੇਖ ਹੈ ਉਦੋਂ ਇੰਨਾ ਨਹੀਂ ਸੀ, ਕਿਉਂਕਿ ਔਰ 9ਵੇਂ ਪਾਤਸ਼ਾਹ ਦੀ ਬਾਣੀ ਨੂੰ ਫਿਰ ਅੰਕਿਤ ਕੀਤਾ ਗਿਆ। ਔਰ ਉਹਨੂੰ 15 ਦਿਨ ਲੱਗੇ ਗਏ ਪੰਚਮ ਪਾਤਸ਼ਾਹ ਵੱਲੋਂ। 15 ਦਿਨਾਂ ਦੇ ਵਿੱਚ ਉਹ ਤਰਤੀਬ ਤਿਆਰ ਹੋਈ। ਆ ਗਿਆ 30 ਅਗਸਤ ਦਾ ਦਿਨ। ਹੁਣ ਮੇਰੇ ਦਾਤਾ ਜੀ ਨੇ ਦਿਨ ਕਿਉਂ ਚੁਣਿਆ? ਕਿਉਂਕਿ 1 ਸਤੰਬਰ ਨੂੰ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾ ਗਏ ਸਨ। ਹੁਣ ਬਾਬਾ ਬੁੱਢਾ ਜੀ ਨੂੰ ਕੋਲ ਸੱਦਿਆ ਗਿਆ, ਪੜਚੋਲ ਕੀਤੀ ਗਈ। ਬਾਬਾ ਬੁੱਢਾ ਜੀ ਦੀ ਉਮਰ ਸੀ 98 ਸਾਲ ਦੀ ਉਹ ਟਾਈਮ, ਕਿਉਂਕਿ ਗੁਰੂ ਕੇ ਪਿਆਰਿਓ ਬਾਬਾ ਬੁੱਢਾ ਜੀ 12 ਸਾਲ ਦੀ ਉਮਰ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਔਰ 1506 ਨੂੰ ਇਹਨਾਂ ਦਾ ਜਨਮ ਹੋਇਆ। ਹੁਣ 1604 ਤੱਕ 98 ਸਾਲ ਦੀ ਉਮਰ ਸੀ। ਤੇ ਜੇ ਗੁਰੂ ਅੰਗਦ ਦੇਵ ਜੀ ਨੂੰ ਪ੍ਰਕਾਸ਼ ਕੀਤਾ ਗਿਆ, ਬਿਠਾਇਆ ਗਿਆ ਨਾ, ਉਹ ਵੀ ਬਾਬਾ ਬੁੱਢਾ ਜੀ ਵੱਲੋਂ। ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਤੇ ਬਿਠਾਇਆ ਗਿਆ, ਪ੍ਰਕਾਸ਼ ਕੀਤਾ ਗਿਆ, ਉਹ ਵੀ ਬਾਬਾ ਬੁੱਢਾ ਜੀ ਵੱਲੋਂ। ਗੁਰੂ ਰਾਮਦਾਸ ਜੀ ਨੂੰ ਪ੍ਰਕਾਸ਼ ਕੀਤਾ ਗਿਆ, ਗੱਦੀ ਤੇ ਬਿਠਾਇਆ ਗਿਆ, ਉਹ ਵੀ ਬਾਬਾ ਬੁੱਢਾ ਜੀ ਵੱਲੋਂ। ਪੰਚਮ ਪਾਤਸ਼ਾਹ ਨੂੰ ਗੱਦੀ ਤੇ ਬਿਠਾਇਆ ਗਿਆ, ਉਹ ਵੀ ਬਾਬਾ ਬੁੱਢਾ ਜੀ ਵੱਲੋਂ। ਹੁਣ ਮੇਰੇ ਦਾਤਾ ਨੇ ਬਾਬਾ ਬੁੱਢਾ ਜੀ ਦੀ ਚੋਣ ਕਰ ਲਈ ਕਿ ਇਸ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਬਾਬਾ ਬੁੱਢਾ ਜੀ ਕਰਨਗੇ। ਕਹਿੰਦੇ ਗੁਰੂ ਕੇ ਪਿਆਰੇ ਭਾਦੋ ਸੁਦੀ 1 ਸਤੰਬਰ ਦਾ ਮਹੀਨਾ, ਕਹਿੰਦੇ ਨੇ ਬਾਬਾ ਬੁੱਢਾ ਜੀ ਨੂੰ ਸੱਦਿਆ ਗਿਆ, ਕਹਿਣ ਲੱਗੇ ਬਾਬਾ ਜੀ ਕੱਲ ਨੂੰ ਆਪਾਂ ਹਰਿਮੰਦਰ ਸਾਹਿਬ ਗੁਰਬਾਣੀ ਦਾ ਪ੍ਰਕਾਸ਼ ਕਰਨਾ ਹੈ, ਹਰਿਮੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਹੈ। ਕਹਿੰਦੇ ਨੇ ਖਾਲਸੇ ਤਿਆਰੀਆਂ ਕੀਤੀਆਂ ਗਈਆਂ ਤੇ ਅੱਜ ਬਾਬਾ ਬੁੱਢਾ ਜੀ ਨੇ ਸਿਰ ਤੇ ਗੁਰੂ ਕੇ ਪਿਆਰੇ ਮੰਜੀ ਟਿਕਾਈ ਨਾ, ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਸਰੂਪ ਸਿਰ ਤੇ ਟਿਕਾਇਆ ਤੇ ਬਾਬਾ ਬੁੱਢਾ ਜੀ ਕਹਿਣ ਲੱਗੇ ਦਾਤਾ ਤੁਸੀਂ ਅੱਗੇ ਹੋ। ਬਕਰਦੇਵ ਕਹਿੰਦੇ ਨਹੀਂ, ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਾਂ ਸਜੀਵ ਬੜੀ ਅਵਰ ਨਾ ਕੋਈ। ਬਾਬਾ ਜੀ ਗੁਰੂ ਅੱਗੇ ਤੁਰਦਾ ਨਾ, ਅੱਜ ਬਾਣੀ ਗੁਰੂ ਏ, ਮੈਂ ਚੌਰ ਕਰਾਂਗਾ। ਦੇਖੋ ਪੰਚਮ ਪਾਤਸ਼ਾਹ ਦੀ ਨਿਮਰਤਾ, ਬਾਬਾ ਬੁੱਢਾ ਜੀ ਸਿਰ ਤੇ ਗੁਰੂ ਗ੍ਰੰਥ ਸਾਹਿਬ ਦਾ ਔਰ ਪੀੜੇ ਲੈ ਕੇ ਤੁਰਨ ਲੱਗੇ ਤੇ ਗੁਰੂ ਅਰਜਨ ਦੇਵ ਜੀ ਚੌਰ ਕਰਦੇ ਨੇ। ਹਰਿਮੰਦਰ ਸਾਹਿਬ ਦੀ ਧਰਤੀ ਤੇ ਦਰਬਾਰ ਸੇ ਪ੍ਰਕਾਸ਼ ਕੀਤਾ ਗਿਆ। ਮੇਰੇ ਦਾਤਾ ਜੀ ਕਹਿਣ ਲੱਗੇ ਬਾਬਾ ਬੁੱਢਾ ਜੀ ਖੋਲੋ ਗ੍ਰੰਥ, ਬਾਕ ਲਓ, ਇਹ ਪੰਥ ਨੂੰ ਸੁਣਾਓ। ਹੁਣ ਜਦੋਂ ਗੁਰੂ ਕੇ ਪਿਆਰਿਓ ਹੁਕਮਨਾਮਾ ਪਹਿਲਾਂ ਲਿਆ ਗਿਆ ਸੂਹੀ ਰਾਗ ਵਿੱਚੋਂ, ਹੁਣ ਆਪਾਂ ਵੇਖਦੇ ਹਾਂ ਕਿ ਜਿਹੜਾ ਸੂਹੀ ਰਾਗ ਹੈ ਖੁਸ਼ੀਆਂ ਦਾ ਰਾਗ ਹੈ, 4 ਲਾਮਾ ਵੀ ਸੂਹੀ ਰਾਗ ਵਿੱਚ ਨੇ, ਘੋੜੀਆਂ ਵੀ ਸੂਹੀ ਰਾਗ ਵਿੱਚ ਨੇ। ਹੁਣ ਇਹ ਗੁਰੂ ਦਾਤਿਆਂ ਦੀ ਕਿਰਪਾ ਹੈ, ਪਹਿਲਾਂ ਕਿਉਂਕਿ ਖੁਸ਼ੀਆਂ ਦਾ ਜਦੋਂ ਦਿਨ ਸੀ ਨਾ ਤੇ ਆਇਆ ਹੁਕਮਨਾਮਾ ਸੂਹੀ ਮਹੱਲਾ ਪਹਿਲਾ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਕਿਉਂਕਿ ਸੰਤਾਂ ਦੇ ਕਾਰਜ ਪਰਮਾਤਮਾ ਨੇ ਆਪ ਸੰਪੂਰਨ ਕੀਤੇ ਨੇ। ਦਾਤਾ ਜੀ ਨੇ ਜਿਹੜਾ ਮਧਾਮਣੀ ਲਿਖਿਆ ਹੈ ਨਾ,
ਆਖਿਆ ਸੀ ਤਰਸ ਪਿਆ ਮੇਰਮਤ ਹੋਈ ਸਤਿਗੁਰ ਸੱਜਣ ਮਿਲਿਆ ਦਾਤਾ ਮੇਰੇ ਚ ਗੁਣ ਕੋਈ ਨਹੀਂ ਸੀ ਤੂੰ ਮੇਰੇ ਤੇ ਕਿਰਪਾ ਕੀਤੀ ਏ ਮੈਂ ਕੁਝ ਨਹੀਂ ਸੀ ਜਾਣਦਾ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕੀ ਤੋਈ ਮੈਂ ਨਿਰਗੁਣੀ ਆਰੇ ਕੋਈ ਗੁਣ ਨਾਹੀ ਆਪੇ ਤਰਸ ਪਿਓਈ ਮੇਚ ਗੁਣ ਕੋਈ ਨਹੀਂ ਤੂੰ ਕਿਰਪਾ ਕਰ ਦਿੱਤੀ ਤਰਸ ਕੀਤਾ ਮੇਰੇ ਤੇ ਤਰਸ ਪਿਆ ਮੇਰੀ ਰਹਿਮਤ ਹੋਈ ਸਤਿਗੁਰੂ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ ਪੰਚਮ ਪਾਤਸ਼ਾਹ ਜੀ ਨੇ ਜਦੋਂ ਬਾਣੀ ਦਾ ਪ੍ਰਕਾਸ਼ ਕੀਤਾ ਨਾ ਦਰਬਾਰ ਸਾਹਿਬ ਤੱਕ ਹੁਣ ਸੰਗਤਾਂ ਦੇ ਨਾਲ ਕੁਝ ਬਚਨ ਬਲਾਸ ਕੀਤੇ ਗਏ ਉਹਨਾਂ ਬਚਨ ਬਲਾਸਾਂ ਨੂੰ ਕਵੀ ਨੇ ਆਪਣੀ ਕਵਿਤਾ ਦੇ ਵਿੱਚ ਜਿਵੇਂ ਅੰਕਲ ਕੀਤਾ ਹੈ ਅਖੀਰਲੀ ਕਵਿਤਾ ਢਾਡੀ ਜਥਾ ਬੇਨਤੀ ਇਉਂ ਕਹਿਣੀ ਜਾ ਰਹੀ ਹੈ।

ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਕਹਿੰਦੇ ਨੇ ਸਾਰਾ ਦਿਨ ਸੰਗਤਾਂ ਆ ਕੇ ਦਰਸ਼ਨ ਦਾਰੇ ਕਰੀਆਂ ਨੀ, ਗੁਰੂ ਕੇ ਪਿਆਰੋ ਸ਼ਾਮ ਪਈ, ਸੁਖ ਆਸਨ ਕੀਤਾ ਗਿਆ। ਸੋਧੇ ਰਲਾ ਸਾਹਿਬ ਜੀ ਦੇ ਪਾਠ ਤੋਂ ਪਰੰਤਾ ਹੁਣ ਗੁਰੂ ਗ੍ਰੰਥ ਸਾਹਿਬ ਜੀ ਸੁਖ ਆਸਨ ਕੀਤਾ, ਜਿਹੜਾ ਗੁਰਦੁਆਰਾ ਕੋਠਾ ਸਾਹਿਬ ਅਕਾਲ ਤਖ਼ਤ ਦੇ ਥੱਲੇ ਛੋਟਾ, ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੁੱਖ ਆਸਨ ਕਰਕੇ ਪਲੰਘ ਤੇ ਜਦੋਂ ਬਿਰਾਜਮਾਨ ਕੀਤਾ ਗਿਆ ਤੇ ਬਾਬਾ ਬੁੱਢਾ ਜੀ ਕਹਿਣ ਲੱਗੇ, ਦਾਤਾ ਜੀ ਤੁਹਾਡਾ ਪਲੰਘ ਇੱਥੇ ਲਾ ਦਈਏ। ਗੁਰਦੇਵ ਕਹਿੰਦੇ, ਬਿਲਕੁਲ ਨਹੀਂ, ਅਸੀਂ ਬਾਣੀ ਦੀ ਬਰਾਬਰਤਾ ਥੋੜੂ ਕਰ ਸਕਦੇ ਹਾਂ, ਹੁਣ ਸਾਡੀ ਚਾਦਰ ਥੱਲੇ ਪਲੰਘ ਦੇ ਵਿਛਾਓ, ਇੱਥੇ ਬਰਾਬਰ ਪਲੰਘ ਤੇ ਨਹੀਂ ਅਸੀਂ ਬਹਿ ਸਕਦੇ, ਕਿਉਂਕਿ 36 ਮਹਾਂਪੁਰਸ਼ਾਂ ਦੇ ਇਹਦੇ ਵਿੱਚ ਪ੍ਰਵਚਨ ਨਹੀਂ, ਉਹ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ, ਕਿਉਂਕਿ ਆਪ ਥੱਲੇ ਆਸਣ ਲਾਉਂਦੇ ਹੁੰਦੇ ਸਨ, ਇਹ ਗੁਰੂ ਦਾਤਾ ਦੀ ਨਿਮਰਤਾ ਹੈ। ਆਓ ਇੰਨੀਆਂ ਬੇਨਤੀਆਂ ਕਰੋ ਪ੍ਰਵਾਨ, ਆਉਣ ਵਾਲੇ ਜਥੇ ਨੂੰ ਜੀ ਆਇਆ, ਆਓ ਸਾਰੀਆਂ ਸੰਗਤਾਂ ਰਲ ਮਿਲ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਰ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੋਦਵੈਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੇ ਨਹੀਂ ਠਾਕਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਹ ਤੋਂ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਾਰਾ ਆਸਾ ਮੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਜੇ ਨਾਮ ਕੀ ਲਾਗੇ ਭੂਖ ਉਤ ਭੁਖੇ ਖਾ ਚਲੀਏ ਦੋ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਈ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖਤ ਕੇ ਕੀ ਮਨ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਸਾਰੇ ਤੇ ਕਮ ਜਾਤ ਨਾਨਕ ਨਾਵੇਂ ਬਾਸ ਨਾਰਾ ਗੁਰੀ ਮਹੱਲਾ ਚੌਥਾ ਹਰ ਕੈ ਜਾਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤ ਗੁਰ ਸੁਣਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਮਰੀ ਰਹਿ ਰਾਸ ਰਹਾਉ ਹਰ ਜਨ ਕੈ ਵਡਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਿਮਲ ਸੰਗਤ ਗੁਣ ਪ੍ਰਗਾਸ ਜੈਨ ਹਰ ਹਰਸ ਨਾਮ ਨ ਪਾਇਆ ਤੇ ਪਾਗਿਣ ਜਮ ਪਾਸ ਜੋ ਸਤਿਗੁਰ ਸੰ ਸਗਨ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜੈਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੋਂ ਰਮਸਤਕ ਲਿਖਿਆ ਲਖਾਸ ਤਨ ਤਨ ਸਾ ਸੰਜ ਤਰਸ ਪਾਇਆ ਮਿਲ ਜਾ ਨਾਨਕ ਨਾਮ ਪ੍ਰਗਾਰਾ ਗੁਰੀ ਮੱਲਾ ਪੰਜਵਾ ਕਾਹੇ ਰੇ ਮਨ ਚਿਤਵੈ ਉਦਮ ਜਾਂ ਹਰ ਜੀਉ ਭਰਿਆ ਸੈਲ ਪੱਥਰ ਮੈਂ ਜੰਤੋ ਪਾਏ ਤਾ ਕਾਰ ਕਾਗੇ ਕਰ ਧਰਿਆ ਮੇਰੇ ਮਾਧੋ ਜੀ ਸਾਧ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਖੇ ਕਾਸ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬੰਤਾ ਕੋਇ ਨਾ ਕਿਸਕੀ ਤਰਿਆ